ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ। ਹਰਬਿੰਦਰ ਸਿੰਘ ਵੱਲੋਂ ਤੰਦਰੁਸਤੀ, ਚੜ੍ਹਦੀ ਕਲਾ ਦੀ ਜਾਸਨਾ, ਕੁਲਦੀਪ ਕੌਰ ਵੱਲੋਂ ਪੋਤੇ ਸ਼ੇਰ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨੇ ਦੀ ਅਰਦਾਸ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਣੀ, ਬੀਬੀ ਕੁਲਦੀਪ ਕੌਰ ਬਿਨਕ ਨੂੰ ਦਰੋਂ ਘਰੋਂ ਤੰਦਰੁਸਤੀ, ਚੜ੍ਹਦੀ ਕਲਾ ਸਿੱਖੀ ਸਿਦਕ ਬਖਸ਼ਣਾ, ਬੱਚੇ ਰਣਜੋਤ ਸਿੰਘ, ਹਰਸਪ੍ਰੀਤ ਸਿੰਘ ਦੇ ਸਿਰ ਤੇ ਮੇਹਰ ਪ੍ਰਿਆਸ ਰੱਖਣਾ।

ਸਤਿ ਜੀ ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ।

ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਨਾਂ ਪਾਸੋਂ ਆਨੰਦ ਮਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇ ਕੀਰਤਨ ਦਾ ਆਨੰਦ ਮਾਣਿਆ। ਸੇਵਾ ਨਿਭਾਰੇ ਸਨ ਭਾਈ ਸੁਖਜੀਤ ਸਿੰਘ ਜੀ ਖੁਆੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ ਗੁਰੂ ਘਰ ਵਿਖੇ 1 ਅਗਸਤ ਦਿਨ ਸ਼ਨੀਵਾਰ ਨੂੰ ਸਾਲਾਨਾ ਮੀਰੀ ਪੀਰੀ ਦਿਵਸ ਨੂੰ ਸਮਰਪਣ ਨਗਰ ਕੀਰਤਨ ਹੋਵੇਗਾ। ਉਸ ਉਪਲਕਸ਼

ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੱਜ ਕਰਕੇ ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਦੇ ਪਾਸੋਂ ਕੀਰਤਨ ਸਰਵਣ ਕਰ ਰਹੇ ਸਨ। ਮਨ ਦੀ ਇਕਾਗਰਤਾ ਬਣਾਓ, ਕੁਝ ਪਲ ਕੁਝ ਸਮਾਂ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਹ ਪਾਵਨ ਸਤਿਗੁਰੂ ਮਹਾਰਾਜ ਜੀ ਦੇ ਗੁਰ ਇਤਿਹਾਸ ਦੀ ਕਥਾ ਦੇ ਬਚਨ ਚੱਲ ਰਹੇ ਹਨ, ਜਿਨ੍ਹਾਂ ਦੀ ਬਾਬਤ ਭੱਟਾ ਨੇ ਸਵਈਆਂ ਦੇ ਵਿੱਚ ਬਚਨ ਕਹੇ ਹਨ। ਘਨ ਹਰ ਬੂੰਦ ਬਸ ਰਮਾਵਲ, ਕੁਸਮ ਬਸੰਤ ਗਨੰਤ ਨ ਆਵੈ।

0: ਨਾਨਕ ਚੰਦ ਜੀ ਨੂੰ ਤਾਰਨਾ ਕੀਤਾ। ਗੁਰੂ ਕੀ ਬੌਲੀ ਸਾਹਿਬ ਜੀ ਦੀ ਸੇਵਾ ਜਿਵੇਂ ਚੱਲ ਰਹੀ ਸੀਗੀ, ਗੁਰੂ ਕੀ ਬੌਲੀ ਦੇ ਵਿੱਚ ਭਾਈ ਮਾਨਕ ਚੰਦ ਜੀ ਕੜ੍ਹ ਤੋੜਦਿਆਂ ਤੋੜਦਿਆਂ ਡੁੱਬ ਜਾਣਾ ਕੀਤੇ ਹਨ। ਸਿੱਖਾਂ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀ ਮਾਨਕ ਚੰਦ ਡੁੱਬ ਗਿਆ ਹੈ। ਮਹਾਰਾਜ ਜੀ ਕਹਿੰਦੇ, ਜਿਹੜਾ ਮਾਨਕ ਹੁੰਦਾ ਕਦੇ ਡੁੱਬਦਾ ਨਹੀਂ ਹੁੰਦਾ। ਮਹਾਰਾਜ ਜੀ ਦੇ ਕੋਲੇ ਲੈ ਕੇ ਆਏ ਹਨ। ਸਤਿਗੁਰੂ ਮਹਾਰਾਜ ਜੀ ਨੇ ਪਰਨ ਕੀਤਾ ਸੀ ਕਿ ਸਾਡੇ ਸਰੀਰ ਕਾਲ ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਮਨੁੱਖਤਾ ਕੀ ਇੱਥੇ ਕੋਈ ਪਸ਼ੂ ਪੰਛੀ ਦੀ ਵੀ ਮ੍ਰਿਤੂ ਨਹੀਂ ਹੋਵੇਗੀ। ਇਹ ਮਹਾਰਾਜ ਜੀ ਨੇ ਪ੍ਰਤੱਗਿਆ ਲਈ ਸੀਗੀ। ਮਹਾਰਾਜ ਜੀ ਨੇ ਮਾਨਕ ਚੰਦ ਮਹਾਰਾਜ ਜੀ ਦੀ ਕਿਰਪਾ ਦੇ ਦੁਆਰਾ ਜਿਉਂਦਾ ਹੋ ਗਿਆ ਹੈ। ਮਹਾਰਾਜ ਜੀ ਨੇ ਨਾਮ ਜੀਵੜਾ ਰੱਖਣਾ।
1: You're listening to KRPI 1550 Radio, Ferndale, Washington. 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਜਪਜੀ ਸਾਹਿਬ ਦਾ ਪਾਠ ਕਰਕੇ ਕਿਛੀ ਇਸ਼ਨਾਨ ਕਰਕੇ ਇੱਕ ਪੌੜੀ ਦੇ ਬੈਠ ਕਰਕੇ ਕਰੇਗਾ ਮਹਾਤਮਾ ਸ਼ੁੱਧਤਾ ਦੇ ਦੁਆਰਾ 84 ਇਸ਼ਨਾਨ 84 ਜਪਜੀ ਸਾਹਿਬ ਦੇ ਪਾਠ ਅਰਦਾਸ ਕਰੇਗਾ ਕੜਾਹ ਪ੍ਰਸ਼ਾਦ ਬਣਾ ਕੇ। ਮਹਾਰਾਜ ਜੀ ਕਹਿੰਦੇ ਉਸ ਸਿੱਖ ਦੀ 84 ਕੱਟੀ ਜਾਵੇਗੀ। ਇਸ ਤਰ੍ਹਾਂ ਮਹਾਰਾਜ ਜੀ ਦੇ ਏਕੌਤਕ ਮਹਾਰਾਜ ਜੀ ਜਦੋਂ ਵਰਤਾਰੇ ਸਨ ਤੇ ਜਿਹੜਾ ਨਵੀਂ ਸਿੰਧ ਸੀਗਾ ਉਹ ਜਾ ਕੇ ਅਕਬਰ ਬਾਦਸ਼ਾਹ ਨੂੰ ਦੱਸਦਾ ਹੈ। ਮਹਾਰਾਜ ਜੀ ਨੇ ਇਸ ਤਰ੍ਹਾਂ ਗੁਰਸਿੱਖਾਂ ਨੂੰ ਜਿਉਂਦਿਆਂ ਕੀਤਾ ਹੈ। ਜਿਸ ਤਰ੍ਹਾਂ ਅੱਗੇ ਬਚਨ ਆ ਰਹੇ ਹਨ, ਮਨ ਦੀ ਇਕਾਗਰਤਾ ਦੇ ਦੁਆਰਾ ਸਰਵਣ ਕਰਦੇ ਹਾਂ। ਜਿੰਨੀਆਂ ਸਭ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਹਨ, ਇੱਕ ਵਾਰ ਆਖੋ।

ਫੌਜਾਂ ਨੂੰ ਲੈ ਕੇ ਚੱਲ ਪਿਆ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਾਦਸ਼ਾਹ ਦੇ ਦੋ ਵੱਡੇ ਰਹਿਣ ਵਾਸਤੇ ਕਿਲੇ ਹੁੰਦੇ ਸਨ। ਇੱਕ ਦਿੱਲੀ ਦੇ ਵਿੱਚ ਬਾਦਸ਼ਾਹ ਲੋਕ ਰਹਿੰਦੇ ਸਨ ਤੇ ਦੂਸਰਾ ਲਾਹੌਰ ਕਿਲਾ ਇਹਨਾਂ ਦਾ ਵੱਡਾ ਮੰਨਿਆ ਜਾਂਦਾ ਸੀਗਾ। ਇਸ ਤਰ੍ਹਾਂ ਜਿਹੜੇ ਬਾਦਸ਼ਾਹ ਲੋਕ ਸਨ ਉਹ ਲਾਹੌਰ ਦੇ ਵਿੱਚ ਜਿਵੇਂ 6 ਮਹੀਨੇ ਰਹਿਣਾ, ਫਿਰ ਦਿੱਲੀ ਦੇ ਵਿੱਚ 6 ਮਹੀਨੇ ਰਹਿਣਾ। ਇਸ ਤਰ੍ਹਾਂ ਇਹ ਬਾਦਸ਼ਾਹ ਚੱਕਰਵਰਤੀ ਸਨ, ਇਹ ਜਿੱਥੇ ਮਰਜ਼ੀ ਵੀ ਰਹਿ ਸਕਦੇ ਸਨ।

ਕੂਚ ਕਰ ਕਰਕੇ ਹੌਲੀ ਹੌਲੀ ਆਪਣੇ ਡੇਰੇ ਨੂੰ ਲੈ ਆਪਣੇ ਫੌਜਾਂ ਨੂੰ ਨਾਲ ਲੈ ਕਰਕੇ ਜਿੱਥੇ ਡੇਰਾ ਰੋਕਣਾ ਉੱਥੇ ਸਾਰਾ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੋ ਜਾਣਾ। ਬਾਦਸ਼ਾਹ ਸੀਗਾ, ਫੌਜਾਂ ਬਹੁਤ ਵੱਡੀਆਂ ਸੀਗੀਆਂ, ਫਿਰ ਅੱਗੇ ਕੂਚ ਕਰ ਲੈਣਾ ਆਪਣੇ ਡੇਰੇ ਨੂੰ। ਕਹਿੰਦੇ ਸਣੇ

ਜਾਣਾ ਕੀਤਾ ਹੈ ਤੇ ਸਤਿਗੁਰੂ ਜੀ ਨੇ ਬਿਆਸਾ ਦੇ ਦਰਿਆ ਦੇ ਕੰਢੇ ਤੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਰਚਨਾ ਕਰਵਾਈ। ਜਿਸ ਤਰ੍ਹਾਂ ਭੱਟਾਂ ਨੇ ਸਵਈਆਂ ਦੇ ਵਿੱਚ ਵੀ ਜ਼ਿਕਰ ਕੀਤਾ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬਪਾਸ ਬਣਾਇਓ। ਬਿਆਸਾ ਦਰਿਆ ਦੇ ਕੰਢੇ ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਤੀਰਥ ਦੀ ਰਚਨਾ ਕਰਵਾਈ ਹੈ। ਇਹ

ਚਾਰ ਹੀ ਭੇਟਾਂ ਲੈਣੀਆਂ ਸਨ। ਜਿਵੇਂ ਹੁਣ ਕੋਈ ਗਰੀਬ ਸਿੱਖ ਹੈ, ਮਹਾਰਾਜ ਜੀ ਦੇ ਦਰ ਤੇ ਆਵੇਗਾ, ਉਹਦੀ ਕੌਡੀ ਵੀ ਪ੍ਰਵਾਨ ਹੈ। ਜਿਹੋ ਜਿਹਾ ਮਹਾਰਾਜ ਜੀ ਨੂੰ ਲਿਆ ਕੇ ਭੇਟਾ ਕਰੇਗਾ, ਮਹਾਰਾਜ ਜੀ ਉਹੀ ਕੁਝ ਗਰੀਬ ਸਿੱਖ ਦਾ ਪ੍ਰਵਾਨ ਕਰ ਲੈਂਦੇ ਹਨ। ਹੁਣ ਇਹ ਹਿੰਦੁਸਤਾਨ ਦਾ ਬਾਦਸ਼ਾਹ ਸੀਗਾ, ਇਹਨੇ ਆਪਣੇ ਵਿੱਤ ਦੇ ਅਨੁਸਾਰ ਹੀ ਮਹਾਰਾਜ ਜੀ ਨੂੰ ਭੇਟਾ ਲੈ ਕੇ ਜਾਣੀਆਂ ਸਨ ਤੇ ਮਹਾਰਾਜ ਜੀ ਦੇ ਵਾਸਤੇ ਹੀਰੇ ਤੇ ਮੋਤੀ ਆਦਿਕ ਜਿਹੜੇ ਬਹੁਤ ਜ਼ਿਆਦਾ ਕੀਮਤੀ ਸਨ, ਉਹ ਇਹ ਜਿਹੜਾ ਅਕਬਰ ਬਾਦਸ਼ਾਹ ਸੀ ਉਹ ਪਾਇਨ ਲੈ ਕੇ ਗਿਆ। ਉਹ ਪਾਇਨ ਕਹਿੰਦੇ

ਤੇ ਸੂਸ਼ਮ ਜਿਹੜੇ ਵਸਤਰ ਸਨ ਉਹ ਲੈ ਕੇ ਗਿਆ ਤੇ ਬਭੂਖਣ ਕਹਿੰਦੇ ਗਹਿਣਿਆਂ ਨੂੰ ਕਹਿੰਦੇ ਗਹਿਣੇ ਲੈ ਕੇ ਗਿਆ ਮਹਾਰਾਜ ਜੀ ਦੇ ਵਾਸਤੇ ਤੇ ਜਿੰਨੇ ਸੋਨੇ ਦੇ ਗਹਿਣਿਆਂ ਦੇ ਵਿੱਚੋਂ ਹੀਰੇ ਦੀਆਂ ਮਣੀਆਂ ਲਾਲ ਮਣੀਆਂ ਹਰੀਆਂ ਮਣੀਆਂ ਤੇ ਪੀਲੀਆਂ ਮਣੀਆਂ ਤੇ ਜਿਨ੍ਹਾਂ ਦੀ ਜੋਤ ਪ੍ਰਗਟ ਹੋ ਰਹੀ ਸੀਗੀ ਚਮਕ ਰਹੀਆਂ ਸਨ ਜੀ।

0: ਦੇ ਪਠਾਨ ਹਨ, ਬਹੁਤ ਜ਼ਿਆਦੇ ਮੁਗਲਾਂ ਦਾ ਸਮੁਦਾਇਆ ਸਮੂਹ ਹੈ।
1: ਵਸਤ੍ਰ ਵਿਭੂਖਣ ਬ੍ਰਿੰਦ ਸੁਹਾਇਆ,
0: ਬਹੁਤ ਸੁੰਦਰ ਜਿਹੜੇ ਕੱਪੜੇ ਪਾਏ ਹੋਏ ਹਨ ਬਾਦਸ਼ਾਹ ਦੇ, ਤੇ ਵਿਭੂਖਣ ਕਹਿੰਦੇ ਗਹਿਣੇ ਪਾਏ ਹੋਏ ਨੇ, ਤੇ ਬ੍ਰਿੰਦ ਜਿਹੜੇ ਸਮੂਹ ਉਹਦੇ ਨਾਲ ਸੁਹਾਇਆ ਸੋਭਨੀਕ ਹੋ ਰਿਹਾ ਹੈ, ਕਿਉਂਕਿ ਭਾਰਤ ਦਾ ਹਿੰਦੁਸਤਾਨ ਦਾ ਬਾਦਸ਼ਾਹ ਸੀਗਾ ਤੇ ਟੌਰ ਟੱਪਾ ਤਾਂ ਹੋਣਾ ਹੀ ਸੀ, ਸੁਭਾਵਿਕ ਹੀ ਸੀਗਾ। ਇਸ ਤਰ੍ਹਾਂ ਬਹੁਤ ਜ਼ਿਆਦਾ ਉਮਰ ਵੀ ਚੜ੍ਹਦੀ ਉਮਰੀ ਸੀ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਤਾਂ ਲਿਖਿਆ ਜਵਾਨੀ ਪਹਿਰੇ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਨ ਗਿਆ ਸੀਗਾ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ ਏ, ਕਹਿੰਦਾ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਨਾ, ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਅਕਬਰ ਬਾਦਸ਼ਾਹ ਦੀ ਜਿਵੇਂ ਚਕੋਰ ਦੀ ਚੰਦਰਮਾ ਦੇ ਨਾਲ ਟਿੱਕ ਲੱਗ ਜਾਂਦੀ ਹੈ, ਇਸ ਤਰ੍ਹਾਂ ਟਿੱਕ ਲੱਗ ਗਈ। 2 ਘੰਟੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਕਹਿੰਦੇ ਨਿਹਾਲ ਹੁੰਦਾ ਰਿਹਾ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਆਪਣੀ ਹੋਸ਼ੋ ਹਭਾਵ ਜਿਹੜਾ ਸੀ ਸਾਰਾ ਹੀ ਗਵਾ ਲਿਆ, ਭਾਵ ਇੰਨਾ ਰਸ ਆਇਆ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ 2 ਘੰਟੇ ਜਿਵੇਂ ਚਕੋਰ ਚੰਦਰਮਾ ਨੂੰ ਤੱਕਦੀ ਰਹਿੰਦੀ ਮਹਾਰਾਜ ਜੀ ਨੂੰ ਤੱਕਦਾ ਰਿਹਾ। ਇਸ ਤਰ੍ਹਾਂ ਖਾਲਸਾ ਜੀ ਇੰਨਾ ਮਹਾਰਾਜ ਜੀ ਦੇ ਨਾਲ ਪਿਆਰ ਕਰ ਰਿਹਾ ਸੀਗਾ ਤੇ ਧੰਨ ਗੁਰੂ ਅਮਰ

ਉਪਾਇਨ ਉਪਾਇਨ ਕਹਿੰਦੇ ਜੁੱਤੀ ਨੂੰ, ਕਹਿੰਦੇ ਪੈਰਾਂ ਦੇ ਵਿੱਚੋਂ ਇਹ ਬਾਦਸ਼ਾਹ ਨੇ ਜੁੱਤੀ ਲਾਹ ਦੇਣਾ ਕੀਤੀ ਹੈ, ਨੰਗੇ ਪੈਰੀ ਹੋ ਗਿਆ ਹੈ। ਦੇਖੋ ਭਾਈ ਸੰਤੋਖ ਸਿੰਘ ਜੀ ਕਿੰਨੀ ਸ਼ਰਧਾ ਲਿਖ ਰਹੇ ਹਨ ਕਿ ਇੰਨੀ ਸ਼ਰਧਾ ਦੇ ਨਾਲ ਨੰਗੇ ਪੈਰੀ ਮਹਾਰਾਜ ਜੀ ਦੀ ਨਗਰੀ ਦੇ ਵਿੱਚੋਂ ਨੰਗੇ ਪੈਰੀ ਹੋ ਗਿਆ। ਇਹ ਇਤਿਹਾਸ ਦੇ ਬਚਨ ਆਉਂਦੇ ਹਨ। ਜਿਹੜੇ ਵੱਡੇ ਗੁਰੂ ਦੇ ਸਿੱਖ ਸਨ ਉਹ ਵੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਜਾਂਦੇ ਸੀ, ਜਦੋਂ ਜੂਹ ਦੇ ਵਿੱਚ ਪ੍ਰਵੇਸ਼ ਕਰ ਲੈਣਾ ਤੇ ਉਹਨਾਂ ਨੇ ਚਰਨਾਂ 'ਚ ਜੋੜਾ ਲਾ ਲੈਂਦੇ ਸਨ। ਇਹਨਾਂ ਮਹਾਰਾਜ ਜੀ ਦਾ ਅਦਬ ਕਰਦੇ ਸਨ, ਇਹਨਾਂ ਸਤਿਕਾਰ

0: ਤਿਓ ਦਿਵਤ ਪ੍ਰਗਟ ਹੀ ਦਿਸ ਰਹੇ ਹਨ ਬਾਦਸ਼ਾਹ ਦੇ ਉੱਪਰ
1: ਰਾਜ ਸਮਾਜ ਬਿਰਾਜਤ ਸੰਗ
0: ਬਹੁਤ ਰਾਜ ਭਾਗ ਦਾ ਸਾਜੋ ਸਮਾਜ ਤੇ ਨਾਲ ਹੀ ਬਾਦਸ਼ਾਹ ਦੇ ਬਿਰਾਜ ਰਿਹਾ ਏ ਨਾਲ ਹੀ ਜਾ ਰਿਹਾ ਹੈ ਤੇ ਇੱਕ ਬਾਦਸ਼ਾਹ ਦਾ ਜਾਣਾ ਉਹ ਕਿਸ ਤਰ੍ਹਾਂ ਦਾ ਹੋਵੇਗਾ ਨਾਲ ਉਹਦੇ ਪਠਾਨ ਅਹਿਲਕਾਰ ਵਜ਼ੀਰ ਤੇ ਸਾਰੇ ਉਹਦੇ ਨਾਲ ਹੋਣਗੇ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਤਾਂ ਇੱਕ ਉਹਨਾਂ ਸਮਿਆਂ ਦੇ ਵਿੱਚ ਤਾਨਾਸ਼ਾਹ ਬਾਦਸ਼ਾਹ ਸੀਗਾ ਤੇ ਉਹਦਾ ਇੱਕ ਜਾਣਾ ਕਿਹੋ ਜੀ ਉਹਦੀ ਮਹਾਰਾਜ ਜੀ ਦੇ ਨਾਲ ਮਿਲਣੀ ਹੋਵੇਗੀ ਪਹਿਲੀ ਵਾਰ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਹੈ ਇਸ ਕਰਕੇ ਉਹਦੇ ਨਾਲ ਸਾਰਾ ਮੁਗਲ ਮੁਗਲੀਏ ਪਠਾਨ ਨਾਲ ਹਨ ਸਾਜੋ ਸਮਾਨ ਨਾਲ ਹੈ
1: ਮੁਕਤਾ ਬੱਜਰ ਜਵਾਹਰ ਜਰੇ
0: ਖਾਲਸਾ ਜੀ ਕਹਿੰਦੇ ਹੀਰਿਆਂ ਦੇ ਨਾਲ ਜਿਹੜੇ ਬਹੁਤ ਸੋਹਣੇ ਬਣੇ ਹੋਏ ਸਨ ਤੇ ਉਹ ਮਹਾਰਾਜ ਪਾਤਸ਼ਾਹ ਜੀ ਨੂੰ ਕਹਿੰਦੇ ਦੇਣ ਵਾਸਤੇ ਜਾ ਰਿਹਾ ਹੈ।

0: ਸਹਿਰਾ ਨੀਵਾਂ ਕਰ ਲਿਆ, ਭਾਵ ਹਿੰਦੁਸਤਾਨ ਦੇ ਬਾਦਸ਼ਾਹ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਆਪਣਾ ਸਿਰ ਨੂੰ ਨਮਾਉਣਾ ਕੀਤਾ ਹੈ।
1: ਬਾਬਾ ਜੀ ਪਾਏ ਨਮੈ ਪਰਾ,
0: ਜਾ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਜੀ। ਬਾਬਾ ਜੀ ਬੜਾ ਸਤਿਕਾਰਤ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਾਬਾ ਸ਼ਬਦ ਦੀ ਵਰਤੋਂ ਕੀਤੀ ਹੈ, ਤੇ ਇਸੇ ਪ੍ਰਕਾਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ

0: ਨਾਲ ਭਿੱਜੇ ਹੋਏ ਬਚਨ ਕਹਿ ਰਿਹਾ ਹੈ। ਤਰਕ ਵਾਲੇ ਨੇ ਸ਼ਰਧਾ ਨਾਲ ਭਿੱਜੇ ਹੋਏ ਬਚਨ। ਇਸ ਤਰ੍ਹਾਂ ਇਹ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਤਾਈ ਕਹਿ ਰਿਹਾ ਹੈ।
1: ਤੁਮਰੇ ਸਾਹਮਣ ਹੈ ਦੂਸਰ ਕੋਈ,
0: ਇਹ ਬਾਦਸ਼ਾਹ ਕਹਿਣ ਲੱਗਾ ਧੰਨ ਸਤਿਗੁਰੂ ਜੀ, ਤੁਹਾਡੇ ਬਰਾਬਰ ਦੁਨੀਆਂ ਦੇ ਉੱਪਰ ਹੋਰ ਕੋਈ ਨਹੀਂ ਹੋ ਸਕਦਾ। ਸਮ ਕਹਿੰਦੇ ਬਰਾਬਰ ਨੂੰ, ਤੁਹਾਡੇ ਬਰਾਬਰ ਦੁਨੀਆਂ ਦੇ ਉੱਪਰ ਹੋਰ ਕੋਈ ਨਹੀਂ ਹੋ ਸਕਦਾ ਜੀ।
1: ਜਿਮ ਖੁਦਾਏ ਸਮ ਅਪਰ ਨਾ ਹੋਈ,
0: ਇਹ ਬਾਦਸ਼ਾਹ ਕਹਿੰਦਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀ ਖੁਦਾ ਦੇ ਬਰਾਬਰ ਹੋ। ਮੁਸਲਮਾਨ ਵਾਸਤੇ ਕਿਸੇ ਨੂੰ ਖੁਦਾ ਕਹਿਣਾ ਇਹ ਬਹੁਤ ਵੱਡੀ ਗੱਲ ਹੈ, ਤੇ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਹੈ ਹੀ ਖੁਦਾ ਹੈ, ਰਾਮ ਹੈ, ਹਰੀ ਹੈ, ਇਹਦੇ ਚ ਕੋਈ ਦੋ ਰਹਿਆ ਨਹੀਂ, ਕੋਈ ਦੋ ਸ਼ੱਕ ਨਹੀਂ ਗੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਖੁਦ ਖਦਾਏ ਉਹ ਪਰਮਾਤਮਾ ਪਰਮੇਸ਼ਰ ਹਨ, ਇਸੇ ਪ੍ਰਕਾਰ ਉਹਦੇ ਰੂਪ ਹਨ। ਤੇ ਇਹ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਜਿਹੜਾ ਖੁਦਾ ਬਰਾਬਰ ਹੈ, ਕਹਿੰਦੇ ਉਹਦੇ ਬਰਾਬਰ ਵੀ ਕੋਈ ਨਹੀਂ ਹੋ ਸਕਦਾ ਤੇ

0: ਮਹਾਰਾਜ ਜੀ ਦੀ ਸਾਰੇ ਜਹਾਨ ਦੇ ਵਿੱਚ ਜਿਹੜੀ ਕੀਰਤੀ ਸੀ, ਕੀਰਤੀ ਤੋਂ ਭਾਵਨ ਦਾ ਮਹਿਮਾ ਵਡਿਆਈ ਸਾਰੇ ਸੰਸਾਰ ਦੇ ਵਿੱਚ,
1: ਹਿੰਦੂ ਤੁਰਕ ਸਮਾਨ ਉਚਾਰੇ,
0: ਜਿਹੜੇ ਹਿੰਦੂ ਸਨ ਤੇ ਤੁਰਕ ਜਿਹੜੇ ਮੁਸਲਮਾਨ ਸਨ ਇਹ

ਜਿਹੜੀ ਥਾਣ ਜਗ੍ਹਾ ਹੈ ਉਹ ਦੇਖੀ ਦੇ, ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ

ਪਕੜ ਕੇ ਤੇ ਮਹਾਰਾਜ ਜੀ ਨੂੰ ਘਸੀਟਣਾ ਕੀਤਾ। ਉਸ ਸਮੇਂ ਸਾਰਾ ਮੱਕਾ ਹੀ ਘੁੰਮ ਗਿਆ ਸੀਗਾ ਤੇ ਮੁਸਲਮਾਨਾਂ ਦੀਆਂ ਕਿਤਾਬਾਂ ਦੇ ਵਿੱਚ ਵੀ ਇਉਂ ਪੜ੍ਹਨ ਵਾਸਤੇ ਆਉਂਦਾ ਹੈ, ਪਰ ਦੁਨੀਆਂ ਦੇ ਸਭ ਤੋਂ ਵੱਡੇ ਵੇਦ ਵਿਆਸ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਆਪ ਵਾਰਾਂ ਦੇ ਵਿੱਚ ਲਿਖਿਆ। ਅੱਜ ਦੇ ਜਿਹੜੇ ਅਖੌਤੀ ਮਸ਼ੀਨਰੀਏ ਹਨ ਇਹ ਗੱਲ ਨਹੀਂ ਮੰਨ ਰਹੇ, ਇਹਨਾਂ ਦੇ ਅੰਦਰ ਇਹ ਤਰਕ ਪੈਦਾ ਹੋ ਜਾਂਦੀ ਹੈ। ਪੰਜਾਬ ਦੀ ਧਰਤੀ ਤੇ ਇਹੋ ਜਿਹੇ ਅਖੌਤੀ ਮਸ਼ੀਨਰੀਏ ਬੜੇ ਹਨ ਜਿਹੜੇ ਕਹਿੰਦੇ ਹਨ, ਦੇਖੋ ਭਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਵੇਂ ਮੱਕਾ ਫੇਰ ਸਕਦੇ ਹਨ, ਮਹਾਰਾਜ ਜੀ ਕਿਵੇਂ ਆਪਣੇ ਹਸਤ ਕਮਲ ਦੇ ਨਾਲ ਪੱਥਰ ਲੋਕ ਸਕਦੇ ਹਨ, ਬੰਦਾ ਕਿਵੇਂ ਰੋਕ ਸਕੇਗਾ। ਮੈਂ ਬੇਨਤੀ ਕਰਦਾ ਹੁੰਦਾ ਹਾਂ, ਬੰਦਾ ਵਾਕਿਆ ਹੀ ਨਹੀਂ ਪੱਥਰ ਰੋਕ ਸਕਦਾ, ਬੰਦਾ ਵਾਕਿਆ ਹੀ ਨਹੀਂ ਕਿਸੇ ਚੀਜ਼ ਨੂੰ ਘੁਮਾ ਸਕਦਾ, ਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤਾਂ ਰੱਬ ਸਨ ਤੇ ਰੱਬ ਦੇ ਸਾਹਮਣੇ ਇਹ ਗੱਲਾਂ ਬੜੀਆਂ ਛੋਟੀਆਂ ਪੈ ਜਾਂਦੀਆਂ ਨੇ। ਰੱਬ ਕੁਝ ਵੀ ਕਰ ਸਕਦਾ ਹੈ। ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਵਰਗੇ ਸਮਝਦੇ ਹਾਂ ਤੇ ਮੈਂ ਕਹਿੰਦਾ ਸਾਡੀ ਸਭ ਤੋਂ ਵੱਡੀ ਮੂਰਖਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਮਨੁੱਖਾਂ ਵਾਲੇ ਸਰੀਰ ਦੇ ਵਿੱਚ ਆਏ ਸਨ, ਪਰ ਜਿਹੜੀ ਅੰਦਰ ਜੋਤ ਸੀ ਉਹ ਕਾਲ ਪੁਰਖ ਪਰਮੇਸ਼ਰ ਰੱਬ ਸਨ। ਇਸ ਕਰਕੇ ਕਦੇ ਵੀ ਆਪਣੇ ਮਨ ਦੇ ਵਿੱਚ ਇਹ ਨਾ ਵਿਚਾਰ ਕਰਿਆ ਕਰੋ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਡੇ ਵਰਗੇ ਸਨ, ਅਸੀਂ ਨਹੀਂ ਕਰ ਸਕਦੇ ਤੇ ਗੁਰੂ ਵੀ ਨਹੀਂ ਕਰ ਸਕਦੇ। ਨਹੀਂ ਭਾਈ, ਗੁਰੂ ਸਮਰੱਥ ਸਨ, ਉਹ ਰੱਬ ਸਨ, ਉਹ ਕੁਝ ਵੀ ਕਰ ਸਕਦੇ ਹਨ। ਉਹ ਮਰਿਆਂ ਨੂੰ ਵੀ ਜਿਉਂਦਿਆਂ ਕਰ ਸਕਦੇ ਹਨ, ਜਿਉਂਦਿਆਂ ਨੂੰ ਮਾਰ ਸਕਦੇ ਹਨ, ਉਹ ਇੱਕ ਛਣ ਦੇ ਵਿੱਚ ਧਰਤੀ ਨੂੰ ਪਾਣੀ ਦਾ ਰੂਪ ਬਣਾ ਸਕਦੇ ਹਨ, ਪਾਣੀ ਨੂੰ ਉਹ ਧਰਤੀ ਦਾ ਰੂਪ ਬਣਾ ਸਕਦੇ ਹਨ, ਕਿਉਂਕਿ ਜਿੰਨੀ ਧਰਤੀ ਹੈ ਪਾਣੀ ਹੈ ਉਹ ਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਚੱਲਦੀ ਹੈ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੇ ਹੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਉਹ ਪਰਮਾਤਮਾ ਦੇ ਸਾਰੇ ਡਰ ਦੇ ਵਿੱਚ ਹੀ ਜਿੰਨਾ ਵਾਯੂ ਮੰਡਲ ਹੈ ਉਹ ਚੱਲ ਰਿਹਾ ਹੈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜੋ ਕੌਤਕ ਕੀਤੇ ਹਨ, ਸਾਡੇ ਮਨ ਵਿੱਚ ਉਹਨਾਂ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ। ਮਹਾਰਾਜ ਜੀ ਨੇ ਕਿੰਨੇ ਮਨੁੱਖ ਮਰਿਆਂ ਨੂੰ ਜਿਉਂਦਿਆਂ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਮਾਨਕ ਚੰਦ ਨੂੰ ਜਿਉਂਦਿਆਂ ਕੀਤਾ। ਮਹਾਰਾਜ ਜੀ ਨੇ ਇੱਕ ਮਾਤਾ ਦੇ ਪੁੱਤਰ ਜਿਹੜਾ ਤੇਈਏ ਤਾਪ ਦੇ ਨਾਲ ਮਰ ਗਿਆ ਸੀ ਉਹਨੂੰ ਜਿਉਂਦਿਆਂ ਕੀਤਾ। ਕਈ ਵਾਰ ਸਾਡੇ ਮਨ ਵਿੱਚ ਆਉਂਦੀ ਬੰਦਾ ਮਰ ਜਾਂਦਾ ਤੇ ਕਿਵੇਂ ਜਿਉਂਦਾ ਹੋ ਸਕਦਾ। ਨਹੀਂ ਭਾਈ, ਬੰਦੇ ਵਾਸਤੇ ਮੁਸ਼ਕਲ ਹੈ ਪਰ ਗੁਰੂ ਵਾਸਤੇ ਕੋਈ ਔਖਾ ਕੰਮ ਨਹੀਂ। ਸਤਿਗੁਰ ਮੇਰਾ ਮਾਰ ਜੀ ਵਾਲਾ, ਸਤਿਗੁਰ ਮੇਰਾ ਸਦਾ ਪ੍ਰਤਪਾਲ ਹੈ। ਇਸ ਤਰ੍ਹਾਂ ਇਹ ਅਕਬਰ ਬਾਦਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਇਹ ਬੇਨਤੀਆਂ ਕਰ ਰਿਹਾ। ਮਹਾਰਾਜ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਆਜ਼ਮਤ ਨੂੰ ਕੌਣ ਨਹੀਂ ਜਾਣਦਾ। ਮਹਾਰਾਜ ਜੀ ਦੀ ਆਜ਼ਮਤ ਤਾਂ ਥਾਂ ਥਾਂ ਤੇ ਪਈ ਹੈ। ਜਿੱਥੇ ਵੀ ਮਹਾਰਾਜ ਗਏ ਹਨ ਉੱਥੇ ਮਹਾਰਾਜ ਜੀ ਅੱਜ ਵੀ ਆਜ਼ਮਤ

ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ

0: ਗੁਰ ਘਰ ਕੋ ਮੁਝ ਦਾਸ ਨਿਹਾਰ।
1: ਇਹ ਅਕਬਰ ਬਾਦਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਗੁਰੂ ਘਰ ਦਾ ਮੈਨੂੰ ਦਾਸ ਸਮਝ ਨਾ ਕਰੋ। ਨਿਹਾਰ ਦਾ ਅਰਥ ਹੁੰਦਾ ਦੇਖਣਾ। ਮਹਾਰਾਜ ਮੈਨੂੰ ਗੁਰੂ ਘਰ ਦਾ ਜਿਹੜਾ ਦਾਸ ਸੇਵਕ ਹੈ ਉਹ ਦੇਖਣਾ ਕਰੋ, ਤੱਕਣਾ ਕਰੋ। ਅੱਜ ਤੋਂ ਮੈਂ ਗੁਰੂ

ਦਿਆ ਕਰੋ। ਮਹਾਰਾਜ ਉਸੇ ਸਮੇ ਹੀ ਮਹਾਰਾਜ ਕਾਰਜ ਹੋ ਜਾਵੇਗਾ, ਕੰਮ ਹੋ ਜਾਵੇਗਾ, ਆਪ ਜੀ ਨੂੰ ਆਉਣ ਦੀ ਲੋੜ ਨਹੀਂ ਗੀ। ਮਹਾਰਾਜ ਆਪਣਾ ਸੇਵਕ ਭੇਜ ਦਿਆ ਕਰੋ, ਖਬਰ ਦੇ ਦਿਆ ਕਰੋ, ਮੈਂ ਆਪ ਜੀ ਦੇ ਕਾਰਜ ਜਿਹੜੇ ਮੇਰੇ ਲਾਇਕ

0: ਹੈ ਸਭ ਹਰਖ ਸ਼ੋਕ ਕੇ ਸਨੈ।
1: ਮਹਾਰਾਜ ਜੀ ਕਹਿੰਦੇ ਅਸੀਂ ਖੁਸ਼ੀ ਤੇ ਗਮੀ ਤੋਂ ਰਹਿਤ ਹਾਂ, ਸਾਡੇ ਕੋਲੇ ਆਏ ਪਦਾਰਥਾਂ ਦੀ ਖੁਸ਼ੀ ਨੀ ਤੇ ਗਏ ਪਦਾਰਥਾਂ ਦਾ ਕੋਈ ਸ਼ੋਕ ਨੀ, ਕੋਈ ਗਮ ਨੀ ਗਾ ਜੀ।
0: ਹਮ ਸਾਧੂ ਬ੍ਰਿਤ ਕਰਨ ਸਮਾਨ,
1: ਸਾਡੀ ਜਿਹੜੀ ਬਿਰਤੀ ਹੈ ਉਹ ਸਾਧੂਆਂ ਦੇ ਸਮਾਨ ਹੈ, ਜਿਵੇਂ ਸਾਧੂਆਂ ਨੂੰ ਕੋਈ ਲਾਲਸਾ ਨੀ ਹੁੰਦੀ ਜੀ।
0: ਕੌਣ ਸੰਭਾਰੈ ਕਾਜ ਮਹਾਨ,
1: ਬਾਕੀ ਬਾਦਸ਼ਾਹ ਤੂੰ ਏਡੇ ਏਡੇ ਵੱਡੇ ਸਾਨੂੰ ਪਟੇ ਲਿਖ ਕੇ ਦੇਣਾ ਚਾਹੁੰਦਾ ਹੈ, ਏਡੇ ਵੱਡੇ ਕਾਰਜਾਂ ਨੂੰ ਇੱਥੇ ਕੌਣ ਸੰਭਾਲੇਗਾ? ਇਹ ਤਾਂ ਸਾਰੇ ਜਿੰਨੀ ਸੰਗਤਾਂ ਆਉਂਦੀਆਂ ਸਿਮਰਨ ਸਾਧਨਾ ਕਰਨ ਵਾਲੀਆਂ ਨੇ, ਤੇ ਜਿਹੜੇ ਏਡੇ ਏਡੇ ਵੱਡੇ ਪਟੇ ਤੂੰ ਲਿਖ ਕੇ ਦੇਣਾ ਚਾਹੁੰਦਾ ਹੈ, ਇਹ ਭਾਈ ਵੱਡੇ ਬੰਦਿਆਂ ਦੇ ਕੰਮ ਨੇ। ਮਹਾਰਾਜ ਜੀ ਕਹਿੰਦੇ ਹਨ ਅਸੀਂ ਤਾਂ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਾਂ। ਇਸ ਤਰ੍ਹਾਂ ਖਾਲਸਾ ਜੀ ਅਕਬਰ ਬਾਦਸ਼ਾਹ ਦੇ ਵਿੱਚ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰੇ ਸਵਾਲ ਜਵਾਬ ਹੋ ਰਹੇ ਹਨ। ਕੱਲ ਦੀ ਕਥਾ ਕੱਲ ਦੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਦੇਹੋ ਸੱਜਣ ਆਸੀਸੜੀਆਂ।

ਮੇਰੇ ਪੀਰੀ ਦਿਵਸ ਨੂੰ ਸਮਰਪਣ ਨਗਰ ਕੀਰਤਨ ਹੋਵੇਗਾ। 16 ਤੇ 17 ਜੁਲਾਈ ਨੂੰ ਕਥਾ ਦਰਬਾਰ ਹੋਵੇਗਾ। 18 ਤੋਂ ਲੈ ਕੇ 22 ਤੱਕ ਢਾਡੀ ਦਰਬਾਰ ਹੋਣਗੇ, ਜਿਸ ਵਿੱਚ ਭਾਈ

ਕੀਰਤਨੀਏ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਭਾਈ ਸੰਦੀਪ ਸਿੰਘ, ਭਾਈ ਸੁਖਜੀਤ ਸਿੰਘ ਜੀ ਹਾਜ਼ਰੀਆਂ ਭਰਨਗੇ, ਭਾਈ ਹਰਜੋਤ ਸਿੰਘ ਜੀ ਜ਼ਖਮੀ ਹਾਜ਼ਰੀਆਂ ਭਰਨਗੇ, ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ। ਅੰਮ੍ਰਿਤ ਦਾ ਬਾਟਾ 2 ਅਗਸਤ ਨੂੰ ਸਵੇਰੇ 6 ਵਜੇ ਤਿਆਰ ਹੋਵੇਗਾ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛੱਕ ਕੇ।

0: ਫਤਿਹ।
1: ਵਾਹਿਗੁਰੂ ਜੀ।
2: ਕਿਹੜਾ ਵਾਲਾ?

ਵਾਹਿਗੁਰੂ ਵਾਹਿਗੁਰੂ।

0: Vai, Gordinho.
1: Vai, Gordinho.

0: आवो सिख सतगुरु के प्यारे हो गावो सच्ची बाणी बाणी ता गावो गुरु केरी बाणिया सिर बाणी जिनको नदर कर्म हो वह हृदय तिना समाणी पीवो अमृत सदा रहो हो हर रंग जपे हो सारंग पाणी कह नानक सदा गावो हो एह सच्ची बाणी। दीन दुनिया दे वाली सतगुरु सरवरे कायनात वालिये कुल आलम शब्द गुरु जुगो जुग अटल धन धन साहब श्री गुरु ग्रंथ साहब सच्चे पातशाह महाराज जी की पावन पवित्र हजूरी अंदर संध्या दे सजे हुए दीवाना दी हाजरी भर के अपने मनुखा जीवन नूं सफला बना रहे सरबत माई भाई धनता दे जोग वड भागे हो जो अपने रुझेवियां भरे समय विचों समा कढ के गुरु गोद अंदर जुड़ करके गुरबाणी दे जाप शब्द कीर्तन उपरंत सत्कार योग ज्ञानी बलविंदर सिंह जी हेड ग्रंथी गुरुद्वारा जामनी साहिब फिरोजपुर वाले उन्हां दे पासों लड़ीवार गुर इतिहास की कथा विचार सरवण करके लाहा प्राप्त कर रहे सी। आओ मन बिरती एकाग्र करिए कोई रसना वांझी ना रहे गुरु गोबिंद सिंह सच्चे पातशाह महाराज जी की बख्शिश फतेह का सिमरन अपनी रसना उत्ते लेके आईए। फतेह अंदर दो वार वाहेगुरु शब्द का उचारण किया गया वाहेगुरु गुर मंत्र है जिहड़ा गुरु वालों बख्शिश होया है मूल मंत्र है साडा जो पंज प्यारे सहबान श्री अकाल तख्त साहब जी की सिख रहत मर्यादा अनुसार दृढ़ करवाउंदे ने एक ओंकार तो लैके गुरप्रसाद तक साडा गुर मंत्र है वाहेगुरु ते भाई गुरदास जी ने सत नाम मंत्र का जिक्र भी किया है। चेते रखो वाहेगुरु गुरमंत्र का जाप करने नाल बंदे दा हौमे तो हंकार तो छुटकारा हुंदा है। वो कहिंदे ने वाहेगुरु गुरमंत्र है जप हौमे खोई हंकार खत्म होवेगा। जे आपां वाहेगुरु शब्द का उचारण करांगे वाहेगुरु का सिमरन करांगे तां हंकार इन्ना बलवान इन्ना ताकतवर है कोई बंदा भगवान दे राह ते तुरिया जावे हंकार उस इंसान दे राह दा रोड़ा बन के भगवान दे दर ते तुरे जा रहे इंसान नूं शैतान बना देंदा है। इन्ना ताकतवर है हंकार। यह जरूरी नहीं हुंदा कि जेड़ा बंदा गुरुद्वारे नहीं आउंदा जेड़ा बंदा नास्तक बिरती दा मालक है हंकार उन्नू लपेट विच लवेगा। चेते रखो कई बार गुरु दे ज्यादा नेड़े रहण वाले साडे वर्गे बंदे हंकार दी मार थले ज्यादा दबे हुंदे ने। कोई बंदा सेवा करदा है सेवा करदे दे मन अंदर हंकार घर कर जांदा है वो कहिंदा सेवा ही शायद मैं कर रहा हां होर कोई बंदा मेरे जिन्नी सेवा कर ही नहीं सकदा। कोई बंदा कहिंदा मेरे जिन्ना कोई नितनेमी नहीं है। किसे बंदे दे मन अंदर हंकार आउंदा है कि मैं वड्डा दानी या गुरु घर विच इन्ना दान करके आउंदा हां नितनेम बंदा घर विच करदा ते बंदे नूं दूसरे बंदे जिहड़े ने नितनेमी नजर नहीं आउंदे कई वार वो कहिंदे शायद मैं ही नितनेमी हां। चेते रखो गुरु घर दे विच संगती रूप अंदर जुड़ बैठण ते वार वार जोर दिता है इत्थे आवांगे ते फिर बंदे दे मन च हंकार नहीं आवेगा। बंदा घर च बाणी पढ़दा नितनेम करदा ते किते ना किते मन अंदर हंकार दा अंश पैदा हो जांदा है कि मैं नितनेमी हां पर जदों बंदा अमृत वेले पातशाह दी हजूरी अंदर जुड़ बैंदा ते उन्हूं लगदा है मैं ते कुछ भी नहीं इत्थे ते एक दू एक चढ़ंदी आ कौन जाणे मेरा नाउं जी इत्थे ते मेरे नालों भी वड्डे नितनेमी बाणी पढ़न वाले गुरमुख प्यारे अपने आप नूं लुका के बैठे ने उन्हां दे मन अंदर हंकार नहीं आउंदा। बंदा गुरु दी गोलक अंदर कुछ पैसे पाउंदा है जां कोई चीज गुरु घर विच भेटा करदा है ते चेते रखो उन्हूं शब्द दिता जांदा दान पी इन्हें दान कीता है। पंजाब अंदर गुरुद्वारे इदां दे बहुतात रूप अंदर सानू मिलदे ने जिन्हां अंदर बाहरले बन्ने तख्तियां लगियां होईयां ने बोर्ड लगे हुए ने उत्ते लिखिया होया है दानी सज्जणा दे नाम जिन्हां ने दान कीता गुरु घर विच। दान ते भेटा दो शब्द ने अंतर इन्हां दे विच दान अपने तो छोटे नूं दिता जांदा है ते भेटा अपने तो वड्डे दे चरणां विच रखी जांदी है। दान करन वाले दा हाथ उत्ते हुंदा है दान लैण वाले दा हाथ अड्डिया हुंदा है। दान करने वाला अपने आप नूं वड्डा सदौंदा कि मैं दान कीता है, लेकिन जिहड़ी भेटा है वह अपने तो वड्डे दे चरणां च अर्पण की जाती है। तुसी आ रहे हो गुरु की गोलक अंदर सत्कार दे नाल, जदों गुरमुख प्यारे जिहड़े गुरमत दे धारनी ने जदों वह गुरु की गोलक विच भी पाउंदे ने तो दोवें हथ ला के फिर भेटा गुरु की गोलक विच पाउंदे ने, इदां नहीं पाउंदे, उहनां दे पाउण दा वखरा तरीका होवेगा, वह सत्कार नाल पाउंदे ने। इत्थे भेटा गुरु चरणा च अर्पण की जाती है। कोई गुरु नूं दान नहीं कर सकता। कोई बंदा कहे कि मैं गुरुद्वारे दान करके आया, इत्थे दान शब्द नहीं, इत्थे शब्द भेटा आवेगा। चेते रखो सच्चे पातशाह महाराज के पावन दरबार विच बैठे हाँ, निक्कियां निक्कियां गल्लां साडे अंदर हंकार का अंश पैदा कर दियां ने, उन्हां गल्लां विचों कुछ का जिक्र भगत रविदास जी ने अपनी पावन बाणी अंदर किया है। कहिंदे हम बड कब कुलीन, हम पंडित हम जोगी सन्यासी, ज्ञानी गुणी सूर हम दाते, एह बुद्ध कबह ना नासी। कहिंदे हम बड कब, किसे बंदे नूं चार अखर लिखने आ गए ने, वह कहिंदा मेरे जिन्ना वड्डा सियाणा विद्वान कवि कोई नहीं। किसे दी कुल वड्डी है, कुल उच्ची है, खानदान उच्चा है, वह अपनी उच्ची कुल दा माण लई फिरदा है। हम पंडित, किसे कोल विद्वता होवे, ज्ञान होवे, मथे ते टिक्का गल जनेऊ तेड़ धोती छड्डी होई बोधी दा नां पंडित नहीं है, ब्राह्मण है। पंडित कहिंदे ने विद्वान नूं, सियाने नूं, आलम फाजल नूं, उह सिखां विच वी होए ने। पंडित मोहन सिंह जी घरियाले वाले बहुत वड्डे कवीशर सन, उहनां दे नाम नाल पंडित शब्द लगदा है। पंडित विद्वान नूं आखिया जांदा है। किसे कोले ज्ञान आ गया, उन्हूं हंकार आ गया कि मेरे जिन्ना विद्वान ही कोई नहीं, ज्ञानवान ही कोई नहीं। हम पंडित हम जोगी सन्यासी, जिन्हां ने घर बार छड़ दिता, कन्नी मुंदरा पा लईया, पिंडे बभूत मल लई, ठूठा फड़ लिया, तुर पए, वह कहिंदे साडे वर्गा त्यागी जोगी सन्यासी कोई नहीं। ज्ञानी गुणी सूर हम दाते, एह बुद्ध कबह ना नासी। कहिंदे जिन्हां कोले ज्ञान है उन्हां नूं ज्ञान दा हंकार, गुण वालियां नूं गुण दा हंकार। पर कहिंदे जे हंकार करी जांदे जे नानक ते नर असल खार। कहिंदे जिहड़े बंदे बिना कारण ही हंकार चुकी फिरदे ने, चेते रखो नानक ते नर असल खार, जे बिन गुण गर्भ करंत। असली खोते ने ओ बंदे, गधे ने जिहड़े बिना कारण ही गुणा दा हंकार लई फिरदे ने कि आ गुण साडे विच ने। इन्हां चीजां तों बचण वास्ते सरल सौखा राह सानू भाई साहिब भाई गुरदास जी ने दस दिता। कहिंदे बचना है हिरदे रूपी भांडा मानना, ते वाहिगुरु शब्द की ओट लै लो। वाहिगुरु गुरमंत्र है, जप होमे खोई। कहिंदे इहनू जपण नाल हंकार तेरे अंदरों खत्म होवेगा, वरना हंकार इन्ना ताकतवर है भगवान दे दर ते पहुंचे हुए इंसान नूं वी शैतान बना दिंदा है, बन गए। असीं पढ़दे आसा दी वार दा कीर्तन रोजाना सरवण करदे हो, गुरु के रागी गाउंदे ने, हर जुग जुग भगत उपाया, पैज रखदा आया, राम राजे हर नाकश दुष्ट हर मारिया, प्रहलाद त्राया। हरनाक्ष दा नाम दुष्टां विच आ गया। जदों आपां हरनाक्ष दा इतिहास पढ़ांगे, भगत प्रहलाद दी गल साडे सामने आवेगी, ते हरनाक्ष भगत है परमात्मा दा, इबादत कीती है, रब दी बंदगी कीती है, इन्नी कीती कि रब साक्षात प्रगट होके कहिंदा मंग की मंगदा, की मंगदा मंगदा, फिर कहिंदा रब्बा जे देण लगा है ते फिर मैं तेरे कोलों मंगदा हां, ना मैं घर दे अंदर मरा, ना बाहर मरा, ना धरती ते मरा, ना आकाश विच मरा, ना मैनू पानी डोबे, ना मैनू अग साड़े, ना अस्त्र ना मरा, ना शस्त्र ना मरा, ना मैनू बंदा मार सके, ना मैनू जानवर मार सके। रब कोलों मंगदा, इबादत कीती है, बंदगी कीती, रब कहिंदा ठीक है, तू भगती कीती है, मंगदा है, देना मेरा धर्म है। रब ने आख्या तेनू मिल गया जो तू मंगे है। मन अंदर हंकार आ गया, कहिंदा हुण मैं अमर हो गया, मैं मरना नहीं है, मरना नहीं है। ते गुरु नानक साहिब कहिंदे जन्म तो पहला मरण दी गल होनी, इत्थे तेरा जन्म होया पर जन्म तो पहला तेरी मौत दा दिन लिखिया गया, मरण लिखाए मंडल में आए। इत्थे जन्मंग ता मरनंग, ਇੱਥੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਇੱਥੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕੱਚ ਨਹੀਂ ਸੁਪਨੇ ਜਿਉ ਸੰਸਾਰ ਮਰਨਾ ਪੈਣਾ ਹੈ ਜਿਹਦਾ ਜਨਮ ਹੋਇਆ ਉਹਦੀ ਮੌਤ ਆਉਣੀ ਆਉਣੀ ਹੈ ਇੱਥੇ ਹੰਕਾਰ ਕਰਦਾ ਅਮਰ ਹਾਂ ਇਹਦੇ ਘਰ ਚੋ ਬਗਾਵਤ ਉੱਠੀ ਭਗਤ ਪ੍ਰਹਿਲਾਦ ਪਿਤਾ ਜਾਣ ਤੇਰਾ ਸਤਿਕਾਰ ਹੈ ਪਰ ਜੇ ਤੂੰ ਰੱਬ ਬਣ ਕੇ ਪਰਜਾ ਤੇ ਜ਼ੁਲਮ ਢਾ ਕੇ ਪਰਜਾ ਨੂੰ ਜਬ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Tham paad ke Nar Singh de roop andar Parmatma vishesh karj Harnaksh da ant karan vaste pragat hoya. Adda tad sri sher da adda manukh da. ਆਪਣੇ ਗੋਡਿਆਂ ਉੱਤੇ ਪੱਟਾ ਉੱਤੇ ਰੱਖ ਕੇ ਆਪਣੀਆਂ ਨੌਂਦਰਾਂ ਦੇ ਨਾਲ ਹਰਨਾਕਸ਼ ਨੂੰ ਪਾੜ ਕੇ ਭਗਤ ਪ੍ਰਹਿਲਾਦ ਦੀ ਜੈ ਜੈਕਾਰ ਕਰਵਾਈ ਤੇ ਭਗਤਾਂ ਨੇ ਕਹਿ ਦਿੱਤਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਉਦਾਂ ਦੀ ਆਰਾਧਨਾ ਕਰੋ ਇੱਕ ਉੱਤੇ ਨਿਸ਼ਚਾ ਪੂਰਨ ਭਰੋਸਾ ਰੱਖ ਕੇ ਹਰਨਾਕਸ਼ ਹੰਕਾਰ ਦੀ ਲਪੇਟ ਵਿੱਚ ਆਇਆ ਆਓ ਆਪਾਂ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਅਰਦਾਸ ਕਰੀਏ ਵਾਹਿਗੁਰੂ ਇਹਨਾਂ ਵਿਕਾਰਾਂ ਤੋਂ ਬਚਾ ਕੇ ਹੰਕਾਰ ਨੂੰ ਕੱਢ ਕੇ ਨਿਰੰਕਾਰ ਨੂੰ ਸਾਡੇ ਹਿਰਦੇ ਚ ਥਾਂ ਦੇਵੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਮਨ ਬਿਰਤੀ ਇਕਾਗਰ ਕਰਕੇ ਹੱਥ ਜੋੜ ਕੇ ਸੀਸ ਝੁਕਾ ਕੇ ਆਖੋ ਜੀ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਗੁਰੂ ਕਿਰਪਾ ਕਰੇ ਸਤਿਗੁਰੂ ਮਿਹਰਾਮਤ ਕਰੇ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਜਿਹੜੀ ਜਿਹੜੀ ਭਾਵਨਾ ਦੇ ਨਾਲ ਚੱਲ ਕੇ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਰਹੇ ਆ ਸਤਿਗੁਰੂ ਭਾਵਨਾ ਸੰਪੂਰਨ ਕਰਨ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜਿੱਦਾਂ ਦੀ ਭਾਵਨਾ ਲੈ ਕੇ ਕੋਈ ਗੁਰੂ ਘਰ ਵਿੱਚ ਆਉਂਦਾ ਹੈ ਉਦਾਂ ਦਾ ਫਲ ਉਹ ਪ੍ਰਾਪਤ ਕਰਕੇ ਜਾਂਦਾ ਹੈ ਆਓ ਸਿੱਖ ਦਾ ਫਰਜ਼ ਹੀ ਗੁਰੂ ਚਰਨਾਂ ਅੰਦਰ ਅਰਦਾਸ ਕਰਨੀ ਹੈ ਕਹਿ ਦਿਓ ਇੱਕ ਵਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੱਲ ਦੇ ਦੀਵਾਨਾਂ ਵਿੱਚ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ ਵਿੱਚ ਹੈ ਇੱਕ ਪਾਸੇ ਮਝੈਲ ਇੱਕ ਪਾਸੇ ਮਲਵਈ ਸਰਦਾਰ ਫਤਿਹ ਸਿੰਘ ਦੀ ਅਗਵਾਈ ਥੱਲੇ ਗਾਜ਼ੀਆਂ ਦੇ ਨਾਲ ਯੁੱਧ ਕਰਦੇ ਨੇ ਮਝੈਲਾਂ ਦਾ ਟਾਕਰਾ ਮਲੇਰਕੋਟਲੇ ਵਾਲੇ ਸਰਦਾਰਾਂ ਦੇ ਨਾਲ ਹੋ ਰਿਹਾ ਹੈ ਤੋਪਾਂ ਦਣਦਣਾ ਰਹੀਆਂ ਨੇ ਇਲਾਕੇ ਦੇ ਲੁਟੇਰੇ ਹਰਨ ਹੋ ਚੁੱਕੇ ਨੇ ਕਹਿੰਦੇ ਜਦੋਂ ਐਨ ਯੁੱਧ ਮੱਚਿਆ ਹੋਇਆ ਖਾਲਸਾ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਦੇ ਚਰਨਾਂ ਅੰਦਰ ਆਪਣਾ ਸੀਸ ਝੁਕਾਉਣ ਵਾਸਤੇ ਮੈਦਾਨੇ ਜੰਗ ਅੰਦਰ ਵੱਧਦਾ ਜਾ ਰਿਹਾ ਹੈ ਕਹਿੰਦੇ ਸੁੱਚਾ ਨੰਦ ਦਾ ਭਤੀਜਾ ਗੰਡਾ ਮਲ ਆਪਣੀ ਫੌਜ ਲੈ ਕੇ 1000 ਸਿਪਾਹੀ ਲੈ ਕੇ ਮੈਦਾਨ ਵਿੱਚੋਂ ਦੌੜ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਉਹਦੀ ਅਗਵਾਈ ਦੇ ਥੱਲੇ ਰਿਜ਼ਰਵ ਹੈ ਕਹਿੰਦੇ ਨੇ ਕਿ ਉੱਚੀ ਟਿੱਬੀ ਉੱਤੇ ਉਹ ਚਾਰੇ ਪਾਸੇ ਨਿਗਾਹ ਰੱਖ ਰਿਹਾ ਹੈ ਜਦੋਂ ਵੇਖਿਆ ਕਿ ਗੰਡਾ ਮਲ ਧੋਖਾ ਦੇ ਗਿਆ ਹੈ ਛੱਡ ਕੇ ਮੈਦਾਨ ਦੌੜ ਗਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਆਪਣਾ ਜਥਾ ਲੈ ਕੇ ਮੈਦਾਨ ਵਿੱਚ ਉਤਰੇ ਨੇ ਕਲਗੀ ਵਾਲੇ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ 5 ਤੀਰ ਨਦੇੜ ਤੋਂ ਚੱਲਣ ਲੱਗਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਸਨ ਉਹਨਾਂ 5 ਤੀਰਾਂ ਵਿੱਚੋਂ ਇੱਕ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੱਢਿਆ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੂੰ ਯਾਦ ਕੀਤਾ ਸਤਿਗੁਰੂ ਦਾ ਉਪਦੇਸ਼ ਹੈ ਕਿ ਜਿਹੜੇ ਸ਼ਸਤਰ ਨੇ ਇਹ ਸਾਡੇ ਪੀਰ ਨੇ ਇਹ ਪੀਰ ਨੇ ਸਾਡੇ ਇਹਨਾਂ ਸ਼ਸਤਰਾਂ ਦੀ ਜੈ ਜੈਕਾਰ ਸੱਚੇ ਪਾਤਸ਼ਾਹ ਮਹਾਰਾਜ ਕਰਦੇ ਸਾਨੂੰ ਨਜ਼ਰ ਆਉਂਦੇ ਨੇ ਸਤਿਗੁਰੂ ਨੇ ਆਖਿਆ ਹੈ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਤੀ
4: ਹਮਾਰੇ ਪੀਰ
0: ਇਹ ਪੀਰ ਨੇ ਸਾਡਾ ਸਿਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਅੰਦਰ ਝੁਕਦਾ ਹੈ ਉੱਥੇ ਬੜੀ ਤਰਤੀਬ ਦੇ ਨਾਲ ਸੁੰਦਰਤਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ਸਤਰ ਜਿਹੜੇ ਨੇ ਉਹ ਸੁਭਾਏ ਮਾਨ ਕੀਤੇ ਨੇ ਜਦੋਂ ਅਸੀਂ ਗੋਲਕ ਅੰਦਰ ਭੇਟਾ ਪਾ ਕੇ ਦਰਸ਼ਨੀ ਮੱਥਾ ਟੇਕਦੇ ਹਾਂ ਜਿੱਥੇ ਗੁਰੂ ਸ਼ਬਦ ਨੂੰ ਸਿਰ ਝੁਕਾ ਰਹੇ ਹਾਂ ਉੱਥੇ ਇਹਨਾਂ ਸ਼ਸਤਰਾਂ ਨੂੰ ਸਿਰ ਝੁਕਾਉਂਦੇ ਹਾਂ ਇਹ ਪੀਰ ਨੇ ਸਾਡੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਜਗ੍ਹਾ ਤੇ ਪੜਾ ਲਾਉਂਦੇ ਸਨ ਵਿਸ਼ਰਾਮ ਕਰਦੇ ਸਨ ਚੇਤੇ ਰੱਖੋ ਇੱਕ ਪਾਸੇ ਸ਼ਸਤਰ ਪ੍ਰਕਾਸ਼ ਕੀਤੇ ਜਾਂਦੇ ਸਨ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਜਦੇ ਸਨ ਜਿੱਥੇ ਸੱਚੇ ਪਾਤਸ਼ਾਹ ਦੇ ਸੀਸ ਤੇ ਚੌਰ ਹੁੰਦਾ ਸੀ ਉੱਥੇ ਗੁਰੂ ਕੇ ਸਿੰਘ ਇਹਨਾਂ ਸ਼ਸਤਰਾਂ ਦੇ ਉੱਤੇ ਮੋਰ ਦੇ ਖੰਭਾਂ ਦਾ ਚੌਰ ਕਰਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ ਕੋਟਕਪੂਰੇ ਦੇ ਇਲਾਕੇ ਅੰਦਰ ਨੇ ਕੋਟਕਪੂਰੇ ਦਾ ਚੌਧਰੀ ਕਪੂਰਾ ਕਹਿੰਦੇ ਨੇ ਕਿ ਪੈਰਾਂ ਤੱਕ ਇੱਕ ਲੰਮਾ ਚੋਲਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ ਇਹਦਾ ਜਿਹੜਾ ਲੰਮਾ ਚੋਲਾ ਹੈ ਧਰਤੀ ਨਾਲ ਖਿੰਦਾ ਜਾਂਦਾ ਤੇ ਖੇ ਉੱਡਦੀ ਹੈ। ਸ਼ਸਤਰ ਪ੍ਰਕਾਸ਼ਮਾਨ ਕੀਤੇ ਨੇ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਉੱਤੇ ਬਿਰਾਜਮਾਨ ਨੇ। ਜਦੋਂ ਇਹਦੇ ਚੋਲੇ ਦੀ ਉਹ ਥੱਲੜੀਆਂ ਕਲੀਆਂ, ਉਹਦਾ ਬਾਰਡਰ ਧਰਤੀ ਨਾਲ ਖਿੰਦਾ, ਘੱਟਾ ਉੱਡਦਾ, ਖੇ ਉੱਡਦੀ, ਉੱਡਦੀ ਹੋਈ ਖੇ ਹਵਾ ਦੇ ਰੁੱਖ ਨਾਲ ਇਹਨਾਂ ਸ਼ਸਤਰਾਂ ਵੱਲ ਨੂੰ ਆ ਰਹੀ ਤੇ ਸਿੱਖਾਂ ਨੇ ਆਖਿਆ, ਕਪੂਰਿਆ ਆਪਣਾ ਚੋਲਾ ਸੰਭਾਲ ਕੇ ਚੱਲ, ਤੇਰੇ ਚੋਲੇ ਦੇ ਨਾਲ ਖੇ ਉੱਡ ਕੇ ਇਹਨਾਂ ਸ਼ਸਤਰਾਂ ਤੇ ਪੈਂਦੀ ਹੈ। ਕਪੂਰਾ ਕਹਿੰਦਾ ਕਹਿੰਦਾ ਸ਼ਸਤਰ ਤੇ ਸ਼ਸਤਰ ਹੀ ਨੇ, ਇਹਨਾਂ ਨੂੰ ਇਹਨੇ ਮੰਜੇ ਤੇ ਸਜਾ ਕੇ ਉੱਤੇ ਚੌਰ ਕਰਨ ਦੀ ਕੀ ਲੋੜ ਹੈ। ਤੇ ਸਿੱਖਾਂ ਨੇ ਆਖਿਆ, ਕਪੂਰਿਆ ਇਹ ਸ਼ਸਤਰ ਇਹ ਸਾਡੇ ਪੀਰ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਤੇ ਪਾਤਸ਼ਾਹ ਨੇ ਆਖਿਆ ਹੈ ਕਿ ਸ਼ਸਤਰਾਂ ਤੇ ਕੇਸਾਂ ਤੋਂ ਬਿਨਾਂ ਤੇ ਨਰ ਭੇਡ ਦੇ ਸਮਾਨ ਹੈ, ਭੇਡ ਦੇ ਸਮਾਨ। ਪਾਤਸ਼ਾਹ ਕਹਿੰਦੇ ਨੇ ਸ਼ਸਤਰਾਂ ਤੇ ਕੇਸਾਂ ਤੋਂ ਬਿਨਾਂ ਮੈਨੂੰ ਆ ਕੇ ਦਰਸ਼ਨ ਨਾ ਦੇ। ਜੇ ਤੇਰੇ ਸੀਸ ਤੇ ਜੂੜਾ ਹੈ, ਤੇਰੇ ਸਰੀਰ ਤੇ ਸੰਪੂਰਨ ਕੇਸ ਨੇ, ਤੂੰ ਸ਼ਸਤਰਧਾਰੀ ਹੋ ਕੇ ਗੁਰੂ ਚਰਨਾਂ ਵਿਚ ਆ ਰਿਹਾ ਹੈ, ਤੇਰੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਰਹਿਮਤਾਂ ਵਰਤਣਗੀਆਂ। ਇਹ ਸ਼ਸਤਰਾਂ ਨੂੰ ਪੀਰ ਆਖਿਆ ਗਿਆ। ਅੱਜ ਉਹਨਾਂ ਪੀਰਾਂ ਵਿੱਚੋਂ ਇੱਕ ਤੀਰ ਤੰਦੀ ਉੱਤੇ ਚਾੜਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਸਾਹਮਣੇ ਵਜੀਦਾ ਨਜ਼ਰ ਆ ਰਿਹਾ ਹੈ, ਸਾਹਿਬਜ਼ਾਦਿਆਂ ਦਾ ਕਾਤਲ, ਜ਼ੁਲਮ ਕਰਨ ਵਾਲਾ, ਉਹ ਜਿਹਦੇ ਅੰਦਰ ਦਿਲ ਨਹੀਂ ਪੱਥਰ ਦਾ ਟੁਕੜਾ ਹੈ। ਅੱਜ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਉਹਦੇ ਕੀਤੇ ਪਾਪਾਂ ਦਾ ਹਿਸਾਬ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਟਿੱਬੀ ਤੋਂ ਮੈਦਾਨੇ ਜੰਗ ਵਿੱਚ ਆ ਕੇ ਪੱਥੇ ਵਿੱਚੋਂ ਕੱਢ ਕੇ ਉਹ ਸੁਨਹਿਰੀ ਤੀਰ ਚਾੜ ਕੇ ਤੰਦੀ ਉੱਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਰਕੇ ਯਾਦ, ਮੈਦਾਨੇ ਜੰਗ ਵਿੱਚ ਜੰਗ ਦਾ ਰੁੱਖ ਬਦਲਣ ਵਾਸਤੇ ਇੱਕ ਮਾਰੂ ਤੇ ਆਖਰੀ ਹੱਲਾ।

ਬਾਬਾ ਬੰਦਾ ਸਿੰਘ ਬਹਾਦਰ ਮੈਦਾਨੇ ਜੰਗ ਵਿਚ ਆਇਆ, ਖਾਲਸੇ ਦਾ ਹੌਸਲਾ ਦੂਣਾ ਹੋ ਗਿਆ। ਕਹਿੰਦੇ ਫਿਰ ਘਮਸਾਨ ਦਾ ਯੁੱਧ, ਲਹੂ ਡੋਲਵੀਂ ਲੜਾਈ, ਮਾਵਾਂ ਦੇ ਪੁੱਤ ਲੋਥਾ ਬਣ ਬਣ ਧਰਤੀ ਤੇ ਵਿਛਣ ਲੱਗੇ। ਖਾਲਸਾ ਜਲਾਲ ਵਿਚ ਆਇਆ ਚੜ੍ਹਦੀ ਕਲਾ ਦੇ ਨਾਲ ਸ਼ਹੀਦਾਂ ਦੀ ਧਰਤੀ ਨੂੰ ਸਜਦਾ ਕਰਨ ਵਾਸਤੇ, ਕਿਉਂਕਿ ਉਹ ਸ਼ਹੀਦਾਂ ਦੀ ਪਵਿੱਤਰ ਧਰਤੀ ਸਰਹਿੰਦ ਦੀ, ਫਤਿਹਗੜ੍ਹ ਸਾਹਿਬ ਦੀ। ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ। ਕਹਿੰਦੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾ, ਤਸਵੀਰ ਬਦਲਦੀ ਕੌਮਾਂ ਦੀ। ਅੱਜ ਉਸ ਧਰਤੀ ਤੇ ਸੁਜਦਾ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਖਾਲਸਾ ਵੱਧ ਰਿਹਾ, ਜਿਸ ਧਰਤੀ ਉੱਤੇ ਸਾਹਿਬਜ਼ਾਦਿਆਂ ਨੇ ਆਪਣੇ ਆਪ ਨੂੰ ਸ਼ਹੀਦ ਕਰਵਾ ਕੇ ਸਿੱਖੀ ਦੇ ਮਹੱਲ ਨੂੰ ਉਸਾਰਨ ਵਾਸਤੇ ਉਹਦੀਆਂ ਨੀਹਾਂ ਵਿਚ ਆਪਣਾ ਪਵਿੱਤਰ ਲਹੂ ਡੋਲਣਾ ਕੀਤਾ। ਕਹਿੰਦੇ ਨੇ ਕਿ ਤੀਰ ਵੱਜਾ ਹਾਥੀ ਤੇ ਚੜੇ ਵਜ਼ੀਰ ਖਾਨ ਦੇ ਸੀਨੇ ਚ, ਭਵੰਟਣੀਆਂ ਖਾਨ ਦਾ ਧਰਤੀ ਤੇ ਡਿੱਗਾ ਆ ਕੇ, ਮਲੇਰ ਕੋਟਲੇ ਵਾਲੇ ਸਰਦਾਰ ਮੈਦਾਨੇ ਜੰਗ ਅੰਦਰ ਮਾਰੇ ਜਾ ਚੁੱਕੇ ਨੇ, ਗਾਜੀ ਬਹੁਤੇ ਮਾਰੇ ਗਏ। ਕਹਿੰਦੇ ਕੁਝ ਮੈਦਾਨ ਛੱਡ ਕੇ ਦੌੜ ਗਏ। ਵਜ਼ੀਰ ਖਾਨ ਦਾ ਡਿੱਗਣਾ ਤੀਰ ਵੱਜਣ ਨਾਲ ਫੱਟੜ ਹੋਇਆ। ਕਹਿੰਦੇ ਡਿੱਗਦਿਆਂ ਸਾਰ ਗੁਰੂ ਕੇ ਸਿੰਘਾਂ ਨੇ ਸਰਦਾਰ ਫਤਿਹ ਸਿੰਘ, ਸਰਦਾਰ ਬਾਜ ਸਿੰਘ ਇਹਦੇ ਵੱਲ ਹੋਏ। ਕਹਿੰਦੇ ਨੇ ਕਿ ਇਸ ਪਾਪੀ ਨੂੰ ਖਾਲਸੇ ਨੇ ਕਾਬੂ ਕਰ ਲਿਆ। ਹਰਨ ਹੋ ਗਈਆਂ ਫੌਜਾਂ, ਲੁਟੇਰੇ ਜਿਹੜੇ ਦੌੜ ਚੁੱਕੇ ਸਨ, ਜਦੋਂ ਜੰਗ ਦਾ ਰੁੱਖ ਬਦਲਿਆ ਵੇਖਿਆ ਇੱਕ ਵਾਰ ਫਿਰ ਮੈਦਾਨ ਵਿੱਚ ਆ ਗਏ, ਕਿਉਂਕਿ ਲੁੱਟ ਮਾਰ ਦੇ ਵਿੱਚ ਹੱਥ ਸਾਫ਼ ਕਰਨੇ ਸਨ ਲੁੱਟਣ ਦੇ ਇਰਾਦੇ ਦੇ ਨਾਲ। ਜਦੋਂ ਸਾਹਿਬਜ਼ਾਦਿਆਂ ਦਾ ਕਾਤਲ ਖਾਲਸੇ ਦੇ ਹੱਥ ਵਿੱਚ ਆਇਆ, ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਦਿਆਂ ਸਾਰ ਖਾਲਸਿਆਂ ਨੂੰ ਮੁਖਾਤਬ ਹੋ ਕੇ ਆਖਿਆ, ਲਿਹਾਜ ਕੋਈ ਨੀ ਕਰਨਾ, ਮਨ ਭਾਉਂਦੀ ਸਜ਼ਾ ਦੇ ਕੇ ਇਸ ਪਾਪੀ ਦੇ ਪਾਪ ਚੇਤੇ ਕਰਵਾ ਦੁਸ਼ਟ ਦਾ ਅੰਤ ਕੀਤਾ ਜਾਵੇ। ਆਓ ਟੱਕੋ ਜਰਾ ਚੱਪੜਚਿੜੀ ਦੇ ਮੈਦਾਨ ਅੰਦਰ ਕਰਕੇ ਵਜ਼ੀਰ ਖਾਨ ਨੂੰ ਕਾਬੂ। ਗੁਰੂ ਕੇ ਖਾਲਸੇ ਨੇ ਉਹਦਾ ਹਸ਼ਰ ਕੁਝ ਏਦਾਂ ਦਾ ਕੀਤਾ ਹੈ।

0: लिहाज शीतल राजे नीति ना करे लिहाज शीतल भाजी
1: देश रिगदी ला सिंगो
2: बाबा बंदा सिंह बहादुर ने हुक्म कीता साहबजादियां दा कातल अज तुहाडे हाथ आ गया जी राजनीति लिहाज नहीं करदी इहदे कोलो गिण गिण के बदले लै जाण जो किसे दे मन आवे इनू सजा दिती जावे कहिंदे उसे वक्त जोग मंगवाई गई जिसने सरहिंद दे तख्त उत्ते बह के ਇਹ ਫਤਵਾ ਜਾਰੀ ਕਰਵਾਇਆ ਸੀ ਕਿ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣ ਕੇ ਜਿਬਾ ਕੀਤਾ ਜਾਵੇ ਠੰਡੇ ਬੁਰਜ ਵਿੱਚ ਰੱਖਿਆ ਜਾਵੇ ਸਾਹਿਬਜ਼ਾਦਿਆਂ ਨੂੰ ਕੋਰੜੇ ਮਾਰੇ ਜਾਣ ਸ਼ਮਕਾਂ ਮਾਰੀਆਂ ਜਾਣ ਗਲੇਲੇ ਮਾਰੇ ਜਾਣ ਇਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਜਾਵੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਵਾਲੇ ਭਾਈ ਮੋਤੀ ਰਾਮ ਮਹਿਰੇ ਦੇ ਪਰਿਵਾਰ ਨੂੰ ਸਮੇਤ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰਵਾਇਆ ਸੀ ਅੱਜ ਉਹ ਪਾਪੀ ਖਾਲਸੇ ਦੇ ਹੱਥ ਆ ਗਿਆ ਇਹਦੀਆਂ ਲੱਤਾਂ ਨੂੰ ਰੱਸਾ ਬੰਨ ਕੇ ਕਹਿੰਦੇ ਜੋਗ ਦੇ ਮਗਰ ਪਾ ਕੇ ਕਹਿੰਦੇ ਧੂ ਕੇ ਸਰਹਿੰਦ ਵਿੱਚ ਖੜਦਾ 12 ਕੋ ਦੂਰ ਹੈ ਚੱਪੜ ਚੜੀ ਤੋਂ ਸਰਹਿੰਦ ਖੜਿਆ ਗਿਆ ਇਹਦੀਆਂ ਲੱਤਾਂ ਨੂੰ ਰੱਸਾ ਘੱਟ ਕੇ ਬੰਨ ਕੇ ਗਲੀ ਗਲੀ ਫੇਰਿਆ ਗਿਆ ਛਿੱਤਰਾਂ ਦੀ ਮਾਰ ਮਾਰ ਕੇ ਕਹਿੰਦੇ ਜਿਉਂਦੇ ਨੂੰ ਇੱਕ ਰੁੱਖ ਦੇ ਨਾਲ ਪੁੱਠਾ ਟੰਗ ਕੇ ਗੁਰੂ ਕੇ ਖਾਲਸੇ ਨੇ ਅੱਗ ਲਾ ਕੇ ਪਾਪੀ ਦਾ ਅੰਤ ਇੰਜ ਕੀਤਾ

0: ਨਾਲ ਬਿਰਸ਼ ਦੇ ਲੋਥ ਸੂਬੇ ਦੀ ਪੁੱਠੀ ਕਰ ਲਟਕਾਈ,
1: ਹਾਂ ਨਾਲ ਬਿਰਸ਼ ਦੇ ਲੋਥ ਸੂਬੇ ਦੀ ਪੁੱਠੀ ਕਰ ਲਟਕਾਈ, ਨਾਲ ਬਿਰਸ਼ ਦੇ

0: ਇਦਾਂ ਸਮਝ ਮੁਗਲ ਦੇ ਪਾਦੀ ਅੱਜ ਕਿਆਮਤ ਆਈ
1: ਵਜ਼ੀਰ ਖਾਨ ਨੂੰ ਰੁੱਖ ਦੇ ਨਾਲ ਪੁੱਠਿਆਂ ਲਟਕਾ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ ਗਈ ਨਾ ਪਾਕ ਹੋ ਕੇ ਇਹਦਾ ਅੰਤ ਕੀਤਾ ਗਿਆ ਫਿਰ ਕਹਿੰਦੇ ਨੇ ਕਿ ਸਰਹਿੰਦ ਉੱਤੇ ਇੱਕ ਵਾਰ ਮੌਤ ਦਾ ਤਾਂਡਵ ਗੁਰੂ ਕੇ ਖਾਲਸੇ ਨੇ ਖੇਡਿਆ ਦੁਸ਼ਟਾਂ ਨੂੰ ਸੋਧਿਆ ਗਿਆ ਕੋਈ ਜ਼ਾਲਮ ਜਿਉਂਦਾ ਨਾ ਛੱਡਿਆ ਗਿਆ ਕਹਿੰਦੇ ਲੁਟੇਰਿਆਂ ਨੇ ਫਿਰ ਲੁੱਟ ਮਚਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਆਲੀ ਸਿੰਘ ਨੂੰ ਕਹਿੰਦੇ ਆਲੀ ਸਿੰਘਾ ਉਸ ਜਗ੍ਹਾ ਤੇ ਲੈ ਕੇ ਜਾ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਸਰਦਾਰ ਆਲੀ ਸਿੰਘ ਆਇਆ ਉਹ ਇੱਟਾਂ ਉੱਥੇ ਉਸੇ ਤਰ੍ਹਾਂ ਸਨ ਸਾਹਿਬਜ਼ਾਦੇ ਜਿਸ ਜਗ੍ਹਾ ਤੇ ਸ਼ਹੀਦ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਆਲੀ ਸਿੰਘਾ ਦੁਨੀਆਂ ਵਾਸਤੇ ਖਜ਼ਾਨਾ ਧਨ ਦੌਲਤ ਸੋਨਾ ਚਾਂਦੀ ਹੀਰੇ ਜਵਾਹਰਾਤ ਹੋਣਗੇ ਪਰ ਮੇਰੀ ਕੌਮ ਦਾ ਖਜ਼ਾਨਾ ਆ ਇੱਟਾਂ ਨੇ ਆ ਸਰਹਿੰਦ ਦੀ ਦੀਵਾਰ ਹੈ ਜਿਹਦੇ ਅੰਦਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਚਿਣਿਆ ਗਿਆ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਉਸ ਦੀਵਾਰ ਦੀ ਕੱਲੀ ਕੱਲੀ ਇੱਟ ਆਪਣੇ ਹੱਥ ਵਿੱਚ ਲੈ ਕੇ ਆਪਣੇ ਹੰਝੂਆਂ ਦੇ ਨਾਲ ਧੋਤੀ ਫਿਰ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਥੜਾ ਬਣਾ ਦਿੱਤਾ ਆਖਿਆ ਮੇਰੀ ਕੌਮ ਮੇਰਾ ਪੰਥ ਆਉਣ ਵਾਲੇ ਸਮੇਂ ਅੰਦਰ ਇੱਕ ਖਜ਼ਾਨਾ ਜਿਹੜਾ ਪ੍ਰਗਟ ਕਰੇਗਾ ਕਹਿੰਦੇ ਫਿਰ ਦਰਬਾਰ ਲੱਗਾ ਸੁੱਚਾ ਨੰਦ ਨੂੰ ਸਮੇਤ ਪਰਿਵਾਰ ਸਜਾ ਦਿੱਤੀ ਗਈ ਸਰਹਿੰਦ ਉੱਤੇ ਉਸ ਜਗ੍ਹਾ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਖਾਲਸਾ ਹੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ ਖਾਲਸਾ ਰਾਜ ਕਾਇਮ ਹੋਣ ਦਾ ਐਲਾਨ ਕਰ ਦਿੱਤਾ ਗਿਆ ਸਿੱਕਾ ਜਾਰੀ ਹੋਇਆ ਮੋਹਰ ਜਾਰੀ ਕਰਕੇ ਉੱਤੇ ਲਿਖਿਆ ਗਿਆ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜ਼ਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਆਂ ਕੀਤਾ ਖਾਲਸਾ ਹੀ ਰਾਜ ਕਾਇਮ ਕਰਕੇ ਫਿਰ ਇੱਥੇ ਕਹਿੰਦੇ ਦੁਸ਼ਟਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਤੇ ਫਿਰ ਇੱਕ ਪਰਉਪਕਾਰ ਉਹਨਾਂ ਨੇ ਪੰਜਾਬ ਦੇ ਉੱਤੇ ਕਰਦਿਆਂ ਹੋਇਆ ਜਿਹੜੇ ਮੁਜ਼ਾਰੇ ਜ਼ਿਮੀਦਾਰਾਂ ਦੇ ਨੌਕਰ ਸਨ ਹੱਡ ਭੰਨਵੀਂ ਖੇਤਾਂ ਚ ਮਿਹਨਤ ਕਰਦੇ ਸਨ ਤੇ ਪੱਕੀ ਫਸਲ ਦੇ ਬੋਲ ਇਹਨਾਂ ਦੀਆਂ ਹਵੇਲੀਆਂ ਚ ਲਾ ਦਿੰਦੇ ਸਨ ਤੇ ਇਹਨਾਂ ਸਰਮਾਏਦਾਰਾਂ ਇਹਨਾਂ ਜਗੀਰਦਾਰਾਂ ਦੇ ਕੋਲੋਂ ਖਾਣ ਜੋਗੇ ਦਾਣੇ ਵੀ ਇਹਨਾਂ ਮਜ਼ਾਰਿਆਂ ਨੂੰ ਪੂਰੇ ਨਹੀਂ ਸਨ ਮਿਲਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕਰਕੇ ਆਖਿਆ ਕਿ ਹੁਣ ਖਾਲਸੇ ਦਾ ਰਾਜ ਕਾਇਮ ਹੋਇਆ ਹੈ ਜਿਹੜੇ ਮਜ਼ਾਰੇ ਜ਼ਮੀਨਾਂ ਵਾਹੁੰਦੇ ਨੇ ਉਹ ਮਜ਼ਾਰੇ ਉਹਨਾਂ ਜ਼ਮੀਨਾਂ ਦੇ ਮਾਲਕ ਬਣਾਏ ਜਾਂਦੇ ਨੇ ਜਗੀਰਦਾਰੀ ਢਾਂਚਾ ਤੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬੀਆਂ ਨੂੰ ਜ਼ਿਮੀਦਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਮਜ਼ਾਰਿਆਂ ਨੂੰ ਮਾਲਕ ਬਣਾ ਕੇ ਇੱਕ ਇਨਕਲਾਬ ਲੈ ਕੇ ਆਂਦਾ ਰਾਜ ਭਾਵੇਂ ਥੋੜ ਚਿਰਾ ਸੀ ਪਰ ਜਿਹੜਾ ਰਾਜ ਕਾਇਮ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਕਾਨੂੰਨ ਸਥਾਪਿਤ ਕੀਤੇ ਅੱਜ ਤੱਕ ਉਹਦੇ ਰਾਜ ਦੀ ਗੱਲ ਚੱਲਦੀ ਹੈ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੋਂ ਫਿਰ ਉਹ ਰਾਜ ਭਾਗ ਖੋਣ ਵਾਸਤੇ ਯਤਨ ਬਹਾਦਰ ਸ਼ਾਹ ਨੇ ਕੀਤੇ ਫਰਕਸ਼ੀਅਰ ਦਿੱਲੀ ਦੇ ਤਖ਼ਤ ਉੱਤੇ ਬੈਠਾ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਰੰਗਲ ਦੀ ਗੜੀ ਵਿੱਚੋਂ ਗ੍ਰਿਫਤਾਰ ਹੋ ਕੇ ਦਿੱਲੀ ਲਿਜਾਇਆ ਜਾਂਦਾ ਇਤਿਹਾਸ ਦੀ ਦਾਸਤਾਂ ਲੰਬੇਰੀ ਹੈ ਆਪਾਂ ਅਗਲੇ ਦੀਵਾਨਾਂ ਵਿੱਚ ਇਹ ਇਤਿਹਾਸ ਦੇ ਪੰਨੇ ਵਾਟਣ ਦਾ ਯਤਨ ਕਰਾਂਗੇ ਧੰਨਵਾਦ ਗੁਰੂ ਕੀ ਸੰਗਤ ਦਾ ਹੁਣ ਗੁਰਬਾਣੀ ਪਾਠ ਬੋਧ ਸਮਾਗਮ ਜਿਹੜੇ ਆਰੰਭ ਹੋਣ ਜਾ ਰਹੇ ਨੇ ਗਿਆਨੀ ਲਖਬੀਰ ਸਿੰਘ ਜੀ ਗਿਆਨੀ ਜੈਮਲ ਸਿੰਘ ਜੀ ਉਹ ਨਾਲ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਹਾਜ਼ਰੀਆਂ ਲਵਾ ਰਹੇ ਨੇ ਅਗਲਾ ਸਮਾਂ ਗਿਆਨੀ ਗੁਰਪ੍ਰੀਤ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰੀਏ ਪੁਲਚੁੱਕ ਦੀ ਮੁਆਫੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜੀਵਨ ਸਫਲਾ ਬਣਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨੇ ਜੋ ਸਤਿਗੁਰਾਂ ਦੇ ਉਪਦੇਸ਼ ਨਾਲ ਰਾਜ ਕਾਇਮ ਕੀਤਾ, ਜੋ ਕਿਸਾਨਾਂ ਦੇ ਵਾਸਤੇ ਉਹਨਾਂ ਨੇ ਉਪਰਾਲੇ ਕੀਤੇ, ਉਹਨਾਂ ਨੂੰ ਮਾਲਕੀ ਦਾ ਹੱਕ ਦਵਾਇਆ, ਉਹ ਸਾਰਾ ਇਤਿਹਾਸ ਸਾਹਿਬ ਜੀ ਸਰਵਣ ਕਰ ਰਹੇ ਸੀ। ਭਾਈ ਸਾਹਿਬ ਜੀ ਦੇ ਜਥੇਦਾਰ, ਸਮੂਹ ਸੰਗਤ, ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਦਇਆ ਕਰਨ, ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਣ। ਸੰਗਤ ਜੀ ਬਹੁਤ ਹੀ ਸੋਹਣੇ ਢੰਗ ਦੇ ਨਾਲ ਗੁਰਮਤ ਸਿਧਾਂਤਾਂ ਨੂੰ ਸੰਗਤ ਨਾਲ ਸਾਂਝਾ ਕਰਦੇ ਹਨ। ਸਤਿਗੁਰੂ ਜੀ ਇਹਨਾਂ ਕੋਲੋਂ ਚੜ੍ਹਦੀ ਕਲਾ ਵਿਚ ਸੇਵਾ ਲੈਣ ਜੀ। ਸੋ ਸੰਗਤ ਜੀ, ਗੁਰੂ ਘਰ ਵਿਖੇ ਜੋ ਗੁਰਬਾਣੀ ਸੁਧ ਪਾਠ ਬੋਧ ਸਮਾਗਮ ਚੱਲ ਰਹੇ ਹਨ, ਇਹ ਜਿਹੜਾ ਉਪਰਾਲਾ ਹੈ ਦਮਦਮੀ ਟਕਸਾਲ ਦੇ ਸਹਿਯੋਗ ਦੇ ਨਾਲ ਗੁਰੂ ਘਰ ਵੱਲੋਂ ਕੀਤਾ ਗਿਆ।

ਭਾਵ ਕਿ ਸਤਿਗੁਰਾਂ ਦੇ ਆਪਾਂ ਬਾਹਰੀ ਤੌਰ ਤੇ ਦਰਸ਼ਨ ਜਿੱਥੇ ਕਰਦੇ ਹਾਂ ਉੱਥੇ ਪਾਠ ਰੂਪ ਦੇ ਵਿੱਚ ਵੀ ਜੋ ਦਰਸ਼ਨੇ ਕਰਨੇ ਹਨ। ਇੱਥੋਂ ਤੱਕ ਗੁਰਬਾਣੀ ਵਿੱਚ ਸਾਨੂੰ ਇਹ ਵੀ ਉਪਦੇਸ਼ ਕੀਤਾ ਗਿਆ ਕਿ ਸਮਝ ਲਓ ਜੇ ਸਾਨੂੰ ਮਨੁੱਖਾ ਜੀਵਨ ਵੀ ਪ੍ਰਾਪਤ ਹੋਇਆ ਤੇ ਆਇਓ ਸੁਣਨ ਪੜ੍ਹਨ ਕੋ ਬਾਣੀ, ਭਾਵ ਕਿ ਇਹ ਮਾਲਕ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਇਹ ਸਾਨੂੰ ਨਿਦਾਨ ਖਜ਼ਾਨਾ ਬਖਸ਼ਿਸ਼ ਕੀਤਾ। ਸੋ ਜਿੰਨਾ ਹੀ ਅਸੀਂ ਇਹਦੇ ਨਾਲ ਪ੍ਰੇਮ ਦੇ ਨਾਲ ਜੁੜਾਂਗੇ, ਕਿਉਂਕਿ ਇਸ ਬਾਣੀ ਨੇ ਹੀ ਸਾਡੇ

ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਨੇ ਜਿੱਥੇ ਸੰਗਤ ਜੀ ਸਾਡੇ ਹਿਰਦੇ ਨੇ ਉਹਨਾਂ ਨੂੰ ਰੋਸ਼ਨ ਕਰ ਦਿੱਤਾ, ਜਿਉਂ ਕਰ ਸੂਰਜ

ਇਹ ਵੀ ਮਾਲਕ ਨੇ ਆਪ ਹੀ ਬਖਸ਼ਿਸ਼ ਕੀਤਾ ਹੈ। ਸੋ ਅੱਜ ਗੁਰਬਾਣੀ ਦੇ ਜਦੋਂ ਇਹ ਜਾਪ ਆਰੰਭ ਹੋਏ ਚੱਲਦੇ ਪਾਠ ਵਿਚ ਮਾਧੀ ਅਰਦਾਸ ਗੁਪਤ ਰੂਪ ਵਿਚ ਹੋਵੇਗੀ। ਸੋ ਸਾਰੀਆਂ ਸੰਗਤਾਂ ਬੜੀ ਸ਼ਰਧਾ ਦੇ ਨਾਲ ਬਾਹਰ ਕਾਊਂਟਰ ਤੇ ਆਪਣੀ ਭਾਵਨਾ

ਭਾਈ ਸੁਖਜੀਤ ਸਿੰਘ ਜੀ, ਭਾਈ ਜਗਤਾਰ ਸਿੰਘ ਜੀ ਹਾਜ਼ਰੀਆਂ ਭਰਨਗੇ ਅਤੇ ਭਾਈ ਹਰਜੋਤ ਸਿੰਘ ਜੀ ਜ਼ਖਮੀ ਹਾਜ਼ਰੀਆਂ ਭਰਨਗੇ। ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ। ਅੰਮ੍ਰਿਤ ਦਾ ਬਾਟਾ 2 ਤਰੀਕ ਨੂੰ, 2 ਅਗਸਤ ਨੂੰ ਸਵੇਰੇ 6 ਵਜੇ ਗੁਰੂ ਘਰ ਵਿਖੇ ਤਿਆਰ ਹੋਣਾ ਹੈ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤਪਾਨ ਨਹੀਂ ਕੀਤਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਜੀ। ਗੁਰੂ ਘਰ ਦੀਆਂ ਚੱਲਦੀਆਂ ਕਾਰ ਸਵਾਵਾਂ ਸੰਗਤ ਜੀ ਆਪ ਜੀ ਦੇ ਦਸਵੰਧ ਨਾਲ ਚੱਲਦੀਆਂ ਨੇ। ਸਮੇਂ ਸਮੇਂ ਆਪਣੀ ਕਿਰਤ ਵਿਚੋਂ ਦਸਵੰਧ ਕੱਢ ਕੇ ਸਤਿਗੁਰਾਂ ਦੀਆਂ ਸੀਸਾਂ ਤੇ ਆਪਣੀ ਕਿਰਤ ਨੂੰ ਜ਼ਰੂਰ ਸਫਲ ਬਣਾਉਣ ਦਾ ਯਤਨ ਕਰਿਆ ਕਰੋ। ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਵਿਖੇ 2 ਪਾਲਕੀਆਂ, ਜਿਨ੍ਹਾਂ ਦੇ ਵਿੱਚ 1 ਤਿਆਰ ਹੋ ਚੁੱਕੀ ਹੈ, ਦੂਸਰੀ ਵੀ

0: ਹਜ਼ੂਰੀ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਹਨ। ਸੋ ਆਓ ਸੰਗਤ ਜੀ ਰਮਤਾਂ ਦੀਆਂ ਬੇਨਤੀਆਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਇੱਕ ਓਅੰਕਾਰ
2: ਸਤਨਾਮ
1: ਕਰਤਾ ਪੁਰਖ ਨਿਰਭਉ ਨਿਰਵੈਰ
2: ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ
1: ਆਦਿ ਸੱਚ
2: ਜੁਗਾਦ
1: ਸੱਚ ਹੈ ਭੀ ਸੱਚ
2: ਨਾਨਕ
1: ਹੋਸੀ ਭੀ ਸੱਚ।

0: ਸਾਧੁ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ
1: ਨਾਨਕ ਹੋਸੀ
0: ਭੀ ਸੱਚ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰ ਅਹਿਮਦ ਦਾ ਸਦਕਾ ਸਤਿਗੁਰੂ ਜੀ ਨੇ ਤਰਸ ਕਰਕੇ ਸਾਧ ਸੰਗਤ ਜੀ ਸਾਨੂੰ ਸੁਭਾਗ ਬਖਸ਼ਿਆ ਹੈ। 684 ਅੰਗ ਤੱਕ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਿਛਲੇ ਦੀਵਾਨਾਂ ਅੰਦਰ ਆਪਾਂ ਰਲ ਮਿਲ ਕਰਕੇ ਪਾਵਨ ਗੁਰਬਾਣੀ ਦੀ ਸੰਥਿਆ ਪਾਠ ਬੋਧ ਸਰਵਣ ਕੀਤੇ ਹਨ। ਸਤਿਗੁਰੂ ਜੀ ਨੇ ਮਹਾਨ ਮਹਾਨ ਮਹਾਨ ਮਹਾਨ ਤਰਸ ਕੀਤਾ ਹੈ, ਸਾਨੂੰ ਸੁਭਾਗ ਸਮਾਂ ਬਖਸ਼ਿਆ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਾਧ ਸੰਗਤ ਜੀ ਸ੍ਰੇਸ਼ਟ ਭਾਗਾਂ ਤੋਂ ਬਿਨਾਂ ਸੱਚੇ ਸਤਿਗੁਰੂ ਦੀ ਸੰਗਤ ਨਹੀਂ ਲੱਭਦੀ, ਤੇ ਸੰਗਤ ਨਾ ਕਰਨੇ ਤੋਂ ਜੀਵ ਦੇ ਹਿਰਦੇ ਵਿੱਚ ਮੈਲ ਭਰ ਜਾਂਦੀ ਹੈ। ਸੋ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਸਿੱਖ ਗੁਰ ਚਰਨੀ ਪੜਤਿਆ, ਗੁਰੂ ਕੇ ਚਰਨਾਂ 'ਚ ਪਹੁੰਚੇ ਹਾਂ ਵੱਡੇ ਭਾਗਾਂ ਵਾਲੇ ਸਮਝੀਏ ਆਪਣੇ ਆਪ ਨੂੰ। ਸਾਧ ਸੰਗਤ ਜੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਜਿੱਥੋਂ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਧਨਾਸਰੀ ਰਾਗ ਦੇ ਅੰਦਰ ਪ੍ਰਾਰੰਭ ਹੋ ਰਹੀ ਹੈ, ਉੱਥੋਂ ਸ਼ਬਦ ਅੱਜ ਦੇ ਪ੍ਰਾਰੰਭ ਹੋ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਨਾਵਾ ਕਾਹੇ ਰੇ ਬਾਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ, ਪ੍ਰੇਮ ਸਹਿਤ ਸ਼ਰਧਾ ਸਹਿਤ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਇਹ ਜੋ ਸ਼ਬਦ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਸਤਿਗੁਰੂ ਜੀ ਨੇ ਕਾਂਸ਼ੀਪੁਰੀ ਭਾਵ ਕਿ ਬਨਾਰਸ ਦੇ ਵਿੱਚ ਜਦੋਂ ਸਤਿਗੁਰੂ ਜੀ ਨੇ ਚਰਨ ਪਾਏ ਉੱਥੋਂ ਦੇ ਸਿੱਖਾਂ ਨੂੰ ਦਰਸ਼ਨ ਬਖਸ਼ੇ ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਆਓ ਜੀ ਗੁਰੂ ਕੀ ਬਾਣੀ ਪਿਆਰ ਦੇ ਸਹਿਤ ਸਰਵਣ ਕਰੀਏ ਜੀ।
1: ਕਾਹੇ ਰੇ ਬਾਨ ਖੋਜਣ ਜਾਈ।

0: ਦੇ ਨਾਲ ਹੀ ਉਚਾਰਨ ਕਰਨਾ। ਜਹਿ ਜੀ ਸੋਚ ਧਰੋ।
1: ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਾਸ ਜਿਉ ਉਧਰ ਭਰਾਓ।
0: ਗੁਰੂ ਦੀ ਮਤ ਸੁਣ ਕੇ ਅਜੇ ਵੀ ਤੈਨੂੰ ਕੋਈ ਗਿਆਨ ਨਹੀਂ ਹੋਇਆ, ਪਸ਼ੂ ਵਾਂਗਰਾਂ ਢਿੱਡ ਭਰੀ ਫਿਰਦਾ ਹੈ। ਐਸੇ ਸਾਧ ਸੰਗਤ ਜੀ ਸਖ਼ਤ ਸ਼ਬਦ ਵੀ ਗਰੀਬ ਨਿਵਾਜ ਕਦੀ ਕਦੀ ਉਚਾਰਨ ਕਰਦੇ ਹਨ। ਸੋ ਗਰੀਬ ਨਿਵਾਜ ਜੀਆਂ ਦਾ ਇਹ ਬਚਨ ਸਾਧ ਸੰਗਤ ਦੀ ਸਾਨੂੰ ਜਿੱਦਾਂ ਬਾਪ ਝਿੜਕਦਾ ਹੈ ਨਾ ਕਦੀ ਕਦੀ, ਉਦਾਂ ਸੱਚੇ ਪਾਤਸ਼ਾਹ ਮਹਾਰਾਜ ਪਿਆਰ ਦੀ ਝਿੜਕ ਰੂਪ ਵੀ, ਭਾਵੇਂ ਸਾਧ ਸੰਗਤ ਜੀ ਧਰਮ ਪਿਆਰ ਦਾ ਹੀ ਇੱਕ ਸਰੂਪ ਹੈ, ਪਰ ਪਿਓ ਤੇ ਪੁੱਤ ਵਾਲਾ ਗੁਰੂ ਤੇ ਚੇਲੇ ਦਾ ਰਿਸ਼ਤਾ ਹੁੰਦਾ ਹੈ। ਸੋ ਐਸੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਨੂੰ ਇਹ ਗਿਆਨ ਦਿੰਦੇ ਹਨ।

ਸਾਧ ਸੰਗਤ ਜੀਓ, ਇੱਥੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌ ਸ਼ਬਦ ਹੀ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ, ਚੌਥੇ ਪਾਤਸ਼ਾਹ ਜੀ ਦੇ 13 ਸ਼ਬਦ, ਅਤੇ ਸੰਪੂਰਨ ਤੌਰ 'ਤੇ 93 ਸ਼ਬਦ ਆਏ ਹਨ। ਪਿੱਛੇ 4 ਸ਼ਬਦ 9ਵੇਂ ਪਾਤਸ਼ਾਹ ਜੀ ਦੇ ਆਏ ਹਨ। ਅੱਗੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਅਚਲ ਬਟਾਲਾ ਸਾਹਿਬ ਆਏ, ਉੱਥੇ ਸਿੱਧਾਂ ਦੇ ਨਾਲ ਚਰਚਾ ਹੋਈ ਹੈ। ਆਓ ਜੀ, ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਅੱਗੇ ਸ਼ਬਦ ਉਚਾਰਨ ਕੀਤਾ ਸਤਿਗੁਰੂ ਜੀ ਨੇ।

0: ਸਰਵਰ ਮਹਿ ਹੰਸ ਹੰਸ ਮਹਿ ਸਾਗਰ।
1: ਇਸੇ ਤਰ੍ਹਾਂ ਸਾਧ ਸੰਗਤ ਜੀ ਦੋ ਵਾਰ ਹੰਸ ਜਿੱਦਾਂ ਪਾਠ ਆਇਆ ਹੈ, ਪਹਿਲੀ ਵਾਰ ਪਹਿਲੇ ਪਾਠ ਆਏ ਹੰਸ ਦੇ ਉੱਤੇ ਜਿਹੜੀ ਹੈ ਵਿਸ਼ਰਾਮ ਦੇਣਾ, ਤੇ ਦੂਸਰਾ ਜਿਹੜਾ ਹੰਸ ਪਦ ਹੈ ਉਹ ਵਿਸ਼ਰਾਮ ਤੋਂ ਬਾਅਦ ਵਿੱਚ ਆਰੰਭ ਕਰਨਾ। ਸਰਵਰ ਮਹਿ ਹੰਸ ਹੰਸ ਮਹਿ ਸਾਗਰ।
0: ਅਕਥ ਕਥਾ ਗੁਰ ਬਚਨੀ ਆਦਰ, ਸੁਣ ਮੰਡਲ ਇੱਕ ਜੋਗੀ ਬੈਸੇ।
1: ਸੁਣ ਪਾਠ ਕੱਸ ਕੇ ਕਰਨਾ, ਸੁਣ ਨੀ ਕਹਿਣਾ, ਸੁਣ ਕਵਾਂਗੇ ਨੰਨਾ ਅਣਾਣਾ ਬਣ ਜਾਵੇਗਾ ਤੇ ਅਰਥ ਵੀ ਸਪਸ਼ਟ ਨਹੀਂ ਹੋਵੇਗਾ।

0: ਲਾਗੈ
1: ਸਾਚੇ ਨਿਰਮਲ। ਇਸੇ ਤਰ੍ਹਾਂ ਉਚਾਰਨ ਕਰਨਾ ਸਾਧ ਸੰਗਤ ਜੀ, ਸੱਚ ਸਰੂਪ ਜੋ ਵਾਹਿਗੁਰੂ ਹੈ ਉਹ ਮੈਲ ਤੋਂ ਰਹਿਤ ਹੈ। ਸੱਚ ਹੈ ਨਿਰਮਲ, ਮੈਲ ਇੱਥੇ ਨਹੀਂ ਜਾ ਕੇ ਰੁਕਣਾ, ਨਿਰਮਲ ਪਦ ਤੇ ਹੀ ਵਿਸ਼ਰਾਮ ਲਾ ਦੇਣਾ, ਨਹੀਂ ਤੇ ਸਾਧ ਸੰਗਤ ਜੀ ਅਰਥ ਦਾ ਅਨਰਥ ਹੋਵੇਗਾ। ਸੱਚੇ ਨਿਰਮਲ, ਮੈਲ ਨਾ ਲਾਗੈ।
0: ਗੁਰ ਕੈ

0: ਠਾਕੁਰ ਮਹਿਦਾਸ
1: ਸਤਿਗੁਰੂ ਜੀ ਨੂੰ ਸਵਾਲ ਕੀਤਾ ਸੀ ਸਿੱਧਾਂ ਨੇ ਕਿ ਉਹ ਪਰਮਾਤਮਾ ਦੇ ਨਾਲ ਮਿਲਿਆ ਹੋਇਆ ਕੌਣ ਹੈ। ਸਤਿਗੁਰੂ ਜੀ ਬਚਨ ਕਹਿਣ ਲੱਗੇ ਕਿ ਸਹਿਜ ਮਿਲੈ ਮਿਲਿਆ ਪ੍ਰਵਾਨ। ਜੋ ਸਹਿਜ ਅਵਸਥਾ ਆਤਮਕ ਅਡੋਲਤਾ ਦੀ ਅਵਸਥਾ ਦੇ ਵਿੱਚ ਟਿਕ ਗਿਆ ਹੈ ਉਹ ਪਰਮਾਤਮਾ ਦੇ ਨਾਲ ਮਿਲਿਆ ਅਤੇ ਉਹ ਹੀ ਪ੍ਰਵਾਨ ਹੈ ਪਰਮਾਤਮਾ ਦੇ ਦਰ ਦੇ ਉੱਤੇ। ਨਾ ਉਹ ਮਰਦਾ ਹੈ ਅਤੇ ਆਉਣ ਜਾਣ ਤੋਂ ਰਹਿਤ ਭਾਵ ਕੇ ਜੰਮਣ ਮਰਨ ਤੋਂ ਰਹਿਤ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ। ਹਾਂਜੀ
0: ਠਾਕੁਰ ਮਹਿਦਾਸ ਦਾਸ ਮਹਿ ਸੋਇ ਜਹ ਦੇਖਾ ਤਹ ਅਵਰ ਨਾ ਕੋਇ ਗੁਰਮੁਖ ਭਗਤ।

0: ਇਹ ਨਿਖੇੜ ਕੇ ਇਸੇ ਤਰ੍ਹਾਂ ਉਚਾਰਨ ਕਰਨਾ, ਬਨਵਾਸਾ ਨਹੀਂ ਕਹਿਣਾ, ਇਕੱਠਾ ਨਹੀਂ, ਜਿਵੇਂ ਉਚਾਰਨ ਕੀਤਾ ਗਿਆ ਥੋੜਾ ਜਿਹਾ ਸਾਧ ਸੰਗਤ ਜੀ ਨਿਖੇੜ ਕੇ, ਪੂਜ ਸਿਲਾ ਤੀਰਥ ਬਨਵਾਸਾ।
1: ਮਨ ਮੈਲੈ ਸੂਚਾ ਕਿਉਂ ਹੋਏ,
0: ਮੈਲੈ ਪਾਠ ਧਿਆਨ ਦੇ ਨਾਲ ਲੱਲੇ ਦੇ ਦੁਲਾਵਾਂ ਦੇ ਨਾਲ ਕਰਨਾ, ਮੰਮੇ ਨੂੰ ਵੀ ਦੁਲਾਵਾਂ ਹਨ ਤੇ ਲੱਲੇ ਨੂੰ ਵੀ।

0: ਸਹਿਜ ਭਾਇ ਗੁਣ ਗਾਇ ਧਨਾਸਰੀ ਮਹੱਲਾ ਪੰਜਵਾ ਘਰ ਸੇਵਾ ਅਸਟ ਪਦੀ
1: ਇੱਕ ਛੇਵਾਂ ਹੀ ਉਚਾਰਨ ਛੇਵਾਂ ਹੀ ਉਚਾਰਨ ਕਰਨਾ ਸਾਧ ਸੰਗਤ ਜੀ ਛੇ ਨਹੀਂ ਕਹਿਣਾ ਤੇ ਅਸ਼ਟਪਦੀ ਇੱਥੇ ਅਸ਼ਟਪਦੀਆ ਐੜੇ ਨੂੰ ਕੰਨਾ ਨਹੀਂ ਹੈ ਅਸ਼ਟਪਦੀ ਹੀ ਉਚਾਰਨ ਕਰਨਾ ਜੀ।

ਕੀ ਸਰੂਪਾਂ ਦੇ ਵਿੱਚ ਵੀ ਅਲੱਗ ਅਲੱਗ ਛਾਪਿਆ ਗਿਆ ਹੈ, ਪਰ ਸੰਪਰਦਾ ਦੇ ਵਿੱਚ ਇਹ ਇਕੱਠਾ ਹੀ ਲੜੀਵਾਰ ਸਰੂਪਾਂ ਤੋਂ ਜਦੋਂ ਪੜ੍ਹਦੇ ਹਾਂ ਤਾਕੀ ਹੈ ਓਟ ਸਾਧ ਰੱਖ ਦੇ ਹਾਥ, ਇੱਥੇ ਵਿਸ਼ਰਾਮ ਲਾਉਣਾ, ਸਾਧ ਪਦ ਤੇ ਜਮਕ ਲਾਉਣੀ, ਸਾਧ ਵੀ ਥੋੜਾ ਜਿਹਾ ਕੱਸ ਕੇ ਕਹਿਣਾ, ਤਾਕੀ ਹੈ ਓਟ ਸਾਧ ਰੱਖ ਦੇ ਹਾਥ ਕਰ ਕਿਰਪਾ ਮਿਲ ਹੋ ਹਰ ਰਾਇਆ।

0: ਗੇਤਰ ਲਾ ਕੇ ਥੋੜਾ ਜਿਹਾ ਚੱਚੇ ਤੇ ਜ਼ੋਰ ਦੇ ਕੇ ਬਚੇਤ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ, ਬਚਤ ਨਹੀਂ ਕਹਿ ਦੇਣਾ ਸਿੱਧਾ ਹੀ, ਬਚੇਤ ਚੱਚੇ ਦੀ ਸਿਹਾਰੀ ਦੀ ਆਵਾਜ਼ ਤੇ ਚੱਚੇ ਤੇ ਥੋੜਾ ਜਿਹਾ ਜ਼ੋਰ ਦੇ ਕੇ ਬੱਬੇ ਨੂੰ ਅਗੇਤਰ ਲਾਉਣਾ, ਬਚੇਤ ਧਰਾਓ।
1: ਕੋਈ ਐਸੋ

ਤੇਰੇ ਤੀਰਥ ਨਹਾਏ ਨਹਾਏ ਪਾਠ ਭਾਰਾ ਕਰਨਾ ਤੇ ਜੇਤੇ ਪਾਠ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਕਰਨਾ ਜੇਤੇ ਰੇ ਲਮਕਾ ਕੇ ਕਰਨਾ ਜੇਤੇ ਰੇ ਤੀਰਥ ਨਹਾਏ ਅਹੰ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮੰਨੈ।

0: ਸਫਲ ਸਫਲ ਭਈ, ਇੱਥੇ ਹੀ ਵਿਸ਼ਰਾਮ ਧਿਆਨ ਦੇ ਨਾਲ ਯਾਦ ਰੱਖਣਾ, ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਸਾਧਾ ਪਾਠ ਪੂਲਾ ਕਰਨਾ, ਸਾਧਾ ਨਹੀਂ ਕਹਿਣਾ, ਰਹਾਉ ਦੂਜਾ,
1: ਰਹਾਉ ਦੂਜਾ। ਧਨਾਸਰੀ ਮਹੱਲਾ ਪਹਿਲਾ ਛੰਦ ਇੱਕ, ਓਅੰਕਾਰ ਸਤਿਗੁਰ ਪ੍ਰਸਾਦ।
2: ਸਤ ਸੰਗਤ ਜੀਓ, ਇਹ ਜੋ ਸ਼ਬਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਨਕਾਣਾ ਸਾਹਿਬ ਵਿਖੇ ਉਚਾਰਨ ਕੀਤਾ, ਸਤਿਗੁਰੂ ਜੀ ਲੰਮੇ ਸਮੇਂ ਤੋਂ ਬਾਅਦ ਨਨਕਾਣਾ ਸਾਹਿਬ ਵਿਖੇ ਆਏ। ਸਖੇ ਸੰਬੰਧੀ ਪਰਿਵਾਰਕ ਜੀ ਅਤੇ ਹੋਰ ਬਹੁਤ ਜ਼ਿਆਦਾ ਸਾਧ ਸੰਗਤ ਸਤਿਗੁਰੂ ਜੀ ਨੂੰ ਮਿਲੇ ਅਤੇ ਉਸ ਸਮੇਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਦਿਆਂ ਹੋਇਆਂ ਉਪਦੇਸ਼ ਬਖਸ਼ਿਆ ਹੈ। ਹਾਂਜੀ,
1: ਧਨਾਸਰੀ ਮਹੱਲਾ ਪਹਿਲਾ ਛੰਤ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ

0: ਦਸਾਹਰਾ ਪਾਠ ਸਾਧ ਸੰਗਤ ਜੀ ਦਸਾਹਰਾ ਹੀ ਉਚਾਰਨ ਕਰਨਾ ਕਿਤੇ ਦੁਸ਼ਹਿਰਾ ਨਾ ਕਹਿ ਦਿੱਤਾ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਸਾਧ ਸੰਗਤ ਜੀ ਕਈ ਗੁਰਮੁਖ ਕਥਾ ਇਧਰੋਂ ਉਧਰੋਂ ਸੁਣ ਕੇ ਸਿੱਖ ਲੈਂਦੇ ਨੇ ਤੇ ਫਿਰ ਸਾਧ ਸੰਗਤ ਜੀ ਗੁਰੂ ਅਸਥਾਨਾਂ ਤੇ ਤਰਕ ਕਰਨ ਲੱਗ ਜਾਂਦੇ ਇਹਨਾਂ ਪੰਕਤੀਆਂ ਦਾ ਆਸਰਾ ਲੈ ਕੇ। ਕਹਿੰਦੇ ਨੇ ਕਿ ਗੁਰਬਾਣੀ 'ਚ ਇਹ ਗੱਲ ਲਿਖੀ ਹੈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਵੀ ਤੀਰਥ ਤੇ ਨਾਮ ਹੀ ਹੈ। ਹਾਂ ਸਾਧ ਸੰਗਤ ਜੀ, ਤੀਰਥਾਂ ਤੇ ਜਾਣਾ ਤੇ ਪਰਮੇਸ਼ਰ ਦਾ ਨਾਮ ਜਪਣਾ ਉਹਦੇ ਤੋਂ ਵੱਡਾ ਹੈ, ਪਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਬੇਅੰਤ ਬਚਨ ਐਸੇ ਕਰਦੀ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੀ। ਗੁਰ ਅਸਥਾਨਾਂ ਤੇ ਜਾ ਕੇ ਜਿੱਥੇ ਗੁਰੂ ਕੀ ਚਰਨ ਛੋਹ ਪ੍ਰਾਪਤ ਹੋਵੇ ਉੱਥੇ ਨਤਮਸਤਕ ਹੋਣਾ ਇਹ ਸਿੱਖ ਦਾ ਕਰਮ ਹੈ। ਸੋ ਸਾਧ ਸੰਗਤ ਜੀ, ਇਹ ਨਹੀਂ ਇੱਕ ਤੀਰਥ ਤੇ ਨਹਾਉਣ ਦੇ ਨਾਲ ਇਹ ਸੋਚ ਲੈਣਾ ਕਿ ਜੀ ਇਸ ਤੀਰਥ ਵਿਸ਼ੇਸ਼ ਅਠਾਠਾਂ ਤੀਰਥਾਂ ਤੇ ਜਾ ਕੇ ਪਰਮੇਸ਼ਰ ਦੇ ਨਾਮ ਤੋਂ ਟੁੱਟ ਜਾਣਾ, ਉਹ ਸਾਧ ਸੰਗਤ ਦੀ ਅਯੋਗਤਾ ਹੈ। ਗਰੀਬ ਨਵਾਜ ਜੀਆਂ ਨੇ ਵੀ ਜਦੋਂ ਤੀਰਥਾਂ ਤੇ ਜਾ ਕੇ ਸਿੱਖ ਜਿਹੜੇ ਸਾਧ ਸੰਗਤ ਜੀ ਲੋਕ ਸਾਧੂ ਬੈਠੇ ਸਨ ਉਹਨਾਂ ਨੂੰ ਤੀਰਥਾਂ ਦਾ ਭ੍ਰਮਣ ਕਰਨ ਤੋਂ ਰੋਕਣ ਦੀ ਬਜਾਏ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦਿੱਤਾ ਵੀ ਤੀਰਥਾਂ ਤੇ ਜਾਣਾ ਜਾਓ। ਇਹ ਨਹੀਂ ਮਹਾਰਾਜ ਕਹਿੰਦੇ ਵੀ ਤੀਰਥਾਂ ਨੂੰ ਛੱਡ ਹੀ ਦਿਓ। ਜੇ ਤੀਰਥਾਂ ਨੂੰ ਛੱਡਣ ਦੀ ਗੱਲ ਹੈ ਤੇ ਤੀਸਰੇ ਪਾਤਸ਼ਾਹ ਮਹਾਰਾਜ ਤੀਰਥਾਂ ਤੇ ਜਾਣ ਵਾਲੇ ਲੋਕਾਂ ਨੂੰ ਜਿਹੜਾ ਲੱਗਾ ਹੋਇਆ ਟੈਕਸੀ ਉਹ ਸਰਕਾਰ ਨੂੰ ਕਹਿ ਕੇ ਮਾਫ਼ ਕਿਉਂ ਕਰਵਾਇਆ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀਆਂ ਨੇ ਜਿਹੜਾ ਹਿੰਦੂ ਧਰਮ ਦੇ ਤੀਰਥਾਂ ਤੇ ਜਦੋਂ ਲੋਕ ਜਾਂਦੇ ਉਹਨਾਂ ਨੂੰ ਟੈਕਸ ਅਦਾ ਕਰਨਾ ਪੈਂਦਾ ਸੀ। ਤੀਸਰੇ ਪਾਤਸ਼ਾਹ ਮਹਾਰਾਜ ਦੀ ਜਦੋਂ ਸਾਧ ਸੰਗਤ ਜੀ ਤੀਰਥ ਰਟਨ ਕਰਨ ਵਾਸਤੇ ਗਏ ਤੇ ਮਹਾਰਾਜ ਜੀਆਂ ਦੇ ਨਾਲ ਲੱਖਾਂ ਦਾ ਇਕੱਠ ਸੀ। ਕਿਉਂ? ਕਿਉਂਕਿ ਮੌਕੇ ਦੀ ਹਕੂਮਤ ਨੇ ਸਤਿਗੁਰੂ ਜੀ ਨੂੰ ਇਹ ਕਿਹਾ ਸੀ ਕਿ ਜੇ ਤੁਸੀਂ ਤੀਰਥਾਂ ਤੇ ਜਾਂਦੇ ਤੁਹਾਡੇ ਨਾਲ ਜਾਣ ਵਾਲੇ ਨੂੰ ਕਿਸੇ ਨੂੰ ਟੈਕਸ ਨਹੀਂ ਦੇਣਾ ਪਵੇਗਾ। ਤੇ ਲੋਕਾਂ ਨੇ ਇਹ ਵੀ ਲਾਲਚ ਕੀਤਾ ਕਿ ਗੁਰੂ ਅਮਰਦਾਸ ਮਹਾਰਾਜ ਚੱਲੇ ਨਾਲ ਤੀਰਥਾਂ ਦੀ ਯਾਤਰਾ ਫ੍ਰੀ ਹੋਵੇਗੀ। ਤੇ ਸਾਧ ਸੰਗਤ ਜੀ ਫਿਰ ਮਹਾਰਾਜ ਜੀਆਂ ਨੇ ਯਾਤਰਾ ਤੋਂ ਆਣ ਕੇ ਉਹਨਾਂ ਨੂੰ ਇਹ ਗੱਲ ਕਹੀ ਕਿ ਭਾਈ ਇਹ ਤੀਰਥਾਂ ਤੇ ਜਾਣ ਦਾ ਟੈਕਸ ਜਿਹੜਾ ਇਹ ਬੰਦ ਕਰ ਦਿਓ, ਤੇ ਸਰਕਾਰ ਨੇ ਬੰਦ ਵੀ ਕੀਤਾ। ਸੋ ਸਾਧ ਸੰਗਤ ਜੀ, ਮੇਰਾ ਇੱਥੇ ਕਹਿਣ ਦਾ ਮਤਲਬ ਇਹ ਨਹੀਂ ਵੀ ਸਾਨੂੰ ਤੀਰਥਾਂ ਤੇ ਜਾਣਾ ਚਾਹੀਦਾ ਜਾਂ ਗੁਰੂ ਸਾਹਿਬ ਨੇ ਪ੍ਰੇਰਿਆ, ਨਹੀਂ। ਸਾਧ ਸੰਗਤ ਜੀ, ਗੁਰ ਅਸਥਾਨਾਂ ਨੂੰ ਤੀਰਥਾਂ ਦਾ ਨਾਂ ਦੇ ਕੇ ਗੁਰ ਅਸਥਾਨਾਂ ਤੋਂ ਸੰਗਤ ਨੂੰ ਤੋੜਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗੀ ਪਵਿੱਤਰ ਅਸਥਾਨ, ਗੋਇੰਦਵਾਲ ਸਾਹਿਬ ਵਰਗੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਉਹ ਸਾਧ ਸੰਗਤ ਜੀ ਧਰਮ ਦੇ ਤੀਰਥ ਜੋ ਸਾਡੇ ਹਨ ਉਹਨਾਂ ਦੀ ਨਿੰਦਿਆ ਕਰਨੀ ਉਹ ਮਹਾਂ ਪਾਪ ਹੈ। ਸੋ ਐਸੇ ਪਾਪ ਨੂੰ ਸੁਣਨ ਤੋਂ ਤੇ ਬੋਲਣ ਤੋਂ ਆਪਣੇ ਆਪ ਨੂੰ ਬਚਾਉਣਾ। ਹਾਂ, ਸਤਿਗੁਰੂ ਜੀ ਦਾ ਨਾਮ ਸਾਰਿਆਂ ਤੋਂ ਸ਼੍ਰੋਮਣੀ ਹੈ, ਪਰ ਜਿੱਥੇ ਸਤਿਗੁਰੂ ਜੀ ਬੈਠ ਜਾਣ ਉਹ ਥਾਂ ਸ਼ੋਭਨੀਕ ਹੈ। ਉਸ ਅਸਥਾਨ ਤੇ ਜਾ ਕੇ ਜੋ ਸਿੱਖ ਨੂੰ ਸਕੂਨ ਮਿਲਣਾ ਚਾਹੀਦਾ ਹੈ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਤੇ ਜਾ ਕੇ ਜੋ ਸਿੱਖ ਨੂੰ ਸਕੂਨ ਮਿਲਣਾ ਉਹ ਹੋਰ ਕਿਤੇ ਮਿਲ ਸਕਦਾ? ਰੂਹ ਸਾਧ ਸੰਗਤ ਜੀ ਤਪਦੀ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਕਿ ਜਿਵੇਂ ਸੁੱਕਾ ਹੋਇਆ ਸਾਧ ਸੰਗਤ ਜੀ ਮਨ ਹੋਵੇ ਜਿਹਦੇ ਚ ਬਿਲਕੁਲ ਜਾਨ ਨਾ ਹੋਵੇ, ਮਰ ਹੀ ਜਾਵੇ, ਉਹ ਸੱਚਖੰਡ ਦੀ ਪਰਮਕਰਮਾ ਚ ਜਾ ਕੇ ਹਰਿਮੰਦਰ ਸਾਹਿਬ ਦੀ ਚ ਬਹਿ ਜਾਵੇ, ਉਹ ਮਰਿਆ ਹੋਇਆ ਮਨ, ਸੁੱਕਾ ਹੋਇਆ ਮਨ ਵੀ ਹਰਿਆ ਹੋ ਜਾਂਦਾ। ਸੋ ਸਾਧ ਸੰਗਤ ਜੀ, ਭਾਵਨਾ ਵਾਲੇ ਗੁਰਸਿੱਖਾਂ ਨੂੰ ਪੜ੍ਹੀਏ, ਉਹਨਾਂ ਦੇ ਜੀਵਨ ਨੂੰ ਜਾਂਚੀਏ। ਹਾਂਜੀ।

ਇਹ ਅਜਾਣ ਸਮਝਾ ਸਾਖੀ ਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਹਤ ਮਾਨ ਮਾਨਿਆ ਮੇਰਾ ਕੂਜ ਕਰਹ ਆਵਹਿ ਬਿਖ ਲਾਦੇ ਸ਼ਬਦ ਸੱਚੈ ਗੁਰ ਮੇਰਾ ਆਖਣ ਤੋੜ ਨਾ

ਆਖਣ ਤੋਟ ਨਾ ਇੱਥੇ ਜਮਕ ਜ਼ਰੂਰ ਲਾਉਣੀ। ਜੇ ਆਪਾਂ ਕਹਿ ਦਿੱਤਾ ਆਖਣ ਤੋਟ ਨਾ ਭਗਤ ਭੰਡਾਰੀ, ਫਿਰ ਅਨਰਥ ਹੋਵੇਗਾ। ਨਾ ਪਦ ਤੇ ਜਮਕ ਲਾ ਕੇ ਆਖਣ ਤੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ, ਨਾਨਕ ਸਾਚ ਕਹਿ ਬੇਨੰਤੀ, ਮਨ ਮੰਜੈ ਸੱਚ ਸੋਈ।

0: ਬਾਲਾ ਬਾਲਾ ਪਾਠ ਵੀ ਕੱਸ ਕੇ ਕਰਨਾ, ਬਾਲਾ ਨੀ ਕਹਿਣਾ, ਬਾਲਾ। ਤੇਸ ਬਿਨ ਰਾਵੇ ਰੰਗ ਰਾਤੀ।
1: ਗੁਰ ਸ਼ਬਦ ਵਿਗਾਸੀ ਸਹੁ ਰਾ ਵਾਸੀ, ਫਲ ਪਾਇਆ ਗੁਣਕਾਰੀ।
0: ਸਹੁ ਰਾ ਵਾਸੀ, ਇਹ ਸਹੁਰਾ ਪਾਠ ਸਾਧ ਸੰਗਤ ਦੀ ਬੋਲ ਕੇ ਸੱਸਾ ਹਾਹੇ ਨੂੰ ਔਂਕੜ ਤੇ ਰਾਰੇ ਨੂੰ ਕੰਨਾ। ਸਹੁਰਾ ਵਾਸੀ, ਏਦਾਂ ਨਹੀਂ ਬੋਲਣਾ, ਸਹੁ ਰਾ ਵਾਸੀ, ਰਾਰੇ ਨੂੰ ਕੰਨਾ, ਵਾਵੇ ਨੂੰ ਕੰਨਾ, ਸੱਸੇ ਨੂੰ ਬਿਹਾਰੀ। ਕਈ ਸਹੁਰਾ ਵਾਸੀ ਪਾਠ ਇੱਥੇ ਉਚਾਰਨ ਕਰ ਦਿੰਦੇ, ਉਹ ਅਸ਼ੁੱਧ ਉਚਾਰਨ ਹੈ। ਗੁਰ ਸ਼ਬਦ ਵਿਗਾਸੀ ਸਹੁ ਰਾ ਵਾਸੀ, ਫਲ ਪਾਇਆ ਗੁਣਕਾਰੀ।
1: ਨਾਨਕ ਸਾਚ ਮਿਲਿਆ ਵਡਿਆਈ, ਪੇਰ ਘਰ ਸੂਹ ਨਾਰੀ।

0: ਆਰਾਧੂ ਜਨਮ ਮਰਨ ਦੁੱਖ ਨਾਸਏ ਤੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਫਾਸਏ।
1: ਕੱਟੀ ਕੱਕੇ ਤੇ ਅਦਕ ਲਾ ਕੇ ਕੱਟੀ ਜਮ ਕੀ ਫਾਸਏ, ਕੱਟੀ ਨੀ ਕਹਿਣਾ, ਫਾਸਏ ਤੇ ਨਾਸਏ ਦੋਵੇਂ ਪਾਠ ਕੱਸ ਕੇ ਕਰਨੇ।
0: ਪੈ ਭਰਮ ਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ, ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ। ਨਿਧਰਿਆ ਧਰ ਏਕ ਨਾਮ ਨਿਰੰਜਨੋ ਜੀਓ।
1: ਨਿਧਰਿਆ ਨੰਨੇ ਦੀ ਸਿਹਾਰੀ ਦੇ ਸਹਿਤ ਪਾਠ ਨੂੰ ਅਗੇਤਰ ਲਾ ਕੇ ਨਿਧਰਿਆ ਨਿਧਰਿਆ ਇਕੱਠਾ ਹੀ ਹੈ ਪਾਠ, ਪਰ ਨਿਧਰਿਆ ਪਾਠ ਨਹੀਂ ਕਰਨਾ। ਨਿਧਰਿਆ ਧਰ ਏਕ ਨਾਮ ਨਿਰੰਜਨੋ ਜੀਓ।
0: ਤੂੰ ਦਾਤਾ ਦਾਤਾਰ ਸਰਬ ਦੁੱਖ ਭੰਜਨੋ ਜੀਓ, ਦੁੱਖ ਹਰਤ ਕਰਤਾ।

0: ਆਨ ਦਿਨ ਜਾਗਿਆ ਸਦ ਸਦਾ ਸਿਮਰਤਾਭਯ ਸਵਾਮੀ ਸਾਸ ਸਾਸ ਗੁਣ ਬੋਲਈ।
1: ਸਿਮਰਤਾਭਯ ਇਸੇ ਤਰ੍ਹਾਂ ਉਚਾਰਨ ਕਰਨਾ, ਸੱਸੇ ਨੂੰ ਸਿਹਾਰੀ ਉੱਪਰ ਟਿੱਪੀ, ਮੰਮੇ ਦੇ ਚਰਨਾਂ ਚ ਜਿਹੜਾ ਰਾਰਾ ਹੈ ਉਹ ਉਸੇ ਤਰ੍ਹਾਂ ਹੀ, ਤੇ ਤੱਤੇ ਨੂੰ ਸਿਹਾਰੀ, ਤੱਤੇ ਨੂੰ ਅਧਕ ਲਾ ਕੇ ਬੱਬੇ ਨੂੰ ਸਿਹਾਰੀ ਤੇ ਐੜਾ ਸਿਮਰਤਾਭਯ ਏਦਾਂ ਤੱਬਿਆ ਨੀ ਕਹਿ ਜਾਣਾ, ਸਿਮਰਤਾਭਯ ਇਹਦੇ ਚ ਸਾਧ ਸੰਗਤ ਜੀ ਤੱਤੇ ਨੂੰ ਸਿਹਾਰੀ, ਤੱਤੇ ਨੂੰ ਅਧਿਕ ਬੱਬੇ ਨੂੰ ਸਿਹਾਰੀ ਤੇ ਇਸ਼ਾਰਾ ਐੜੇ ਦਾ ਸਿਮਰਤਾਭਯ ਸਦਾ ਸਦਾ ਸਿਮਰਤਾਭਯ ਸਵਾਮੀ ਸਾਸ ਸਾਸ ਗੁਣ ਬੋਲਈ।

0: ਜੋ ਜਨ ਭਾਉ ਭਗਤ ਕਛ ਜਾਣੈ ਤਾ ਕਉ ਅਚਰਜ ਕਾਹੋ। ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤਉ ਮਤ ਕਾ ਭੋਰਾ ਜੋ ਤਨ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ਰਹਾਓ।
1: ਹਾਂਜੀ, ਪਿਛਲਾ ਪਾਠ ਸਾਧ ਸੰਗਤ ਜੀ ਜਿਵੇਂ ਉਚਾਰਨ ਕੀਤਾ ਹੈ, ਜੋ ਜਨ ਭਾਉ ਭਗਤ ਕਛ ਜਾਣੈ ਤਾ ਕਉ ਅਚਰਜ ਕਾਹੋ। ਕਾਹੋ ਪਾਠ ਵੱਖਰਾ ਵੱਖਰਾ ਕਰਨਾ, ਸਰੂਪਾਂ ਦੇ ਵਿੱਚ ਕਾਹੋ ਪਾਠ ਇਕੱਠਾ ਛਾਪਿਆ ਗਿਆ ਹੈ। ਕਾਹੋ ਕਾਹੋ ਨਹੀਂ ਕਹਿਣਾ, ਜਿਉ ਜਲ ਜਲ ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜੋ ਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੂਰਾ।
0: ਜੋ ਤਨ ਕਾਸੀ ਤਜੈ ਕਬੀਰਾ ਰਮਈਐ ਕਹਾ ਨਿਹੋਰਾ ਰਹਾਉ।
1: ਰਮਈਐ ਰਾਰੇ ਨੂੰ ਅਗੇਤਰ ਲਾ ਕੇ ਰਮਈਐ ਕਹਿਣਾ, ਰਮੀਐ ਨਹੀਂ ਕਹਿਣਾ, ਰਮਈਐ ਕਹਾ ਨਿਹੋਰਾ ਰਹਾਉ।

0: ਵਡਿਆਈ।
1: ਹਾਂਜੀ, ਬਿਬੈ ਬਿਬੈ ਪਾਠ ਸਾਧ ਸੰਗਤ ਜੀ, ਬਿਬੈ ਪਾਠ ਕਰਨਾ, ਬਿਬੈ ਬੇਭੈ ਨਾ ਕੀਤਾ ਜਾਵੇ। ਜੇ ਬੇਭੈ ਦਾ ਅਰਥ ਹੁੰਦਾ ਡਰ ਤੋਂ ਰਹਿਤ, ਤੇ ਬਿਬੈ ਦਾ ਅਰਥ ਹੈ ਬੇਭੂਤੀ ਧਨ ਦੌਲਤ, ਤੇ ਅੱਗੇ ਸੋਭਾ ਰਾਜ ਬਿਪੈ ਵਡਿਆਈ ਬਿਬੈ, ਬਾਬਾ ਭੱਬਾ ਸਾਂਝਾ ਉਚਾਰਨ ਕਰਨਾ, ਬੇਭੂਤੀ ਬੇਭੂਤੀ ਤੋਂ ਅਰਥ ਹੋਵੇਗਾ ਧਨ ਦੌਲਤ ਜਾਇਦਾਦ, ਜੇ ਬੇਭੈ ਕਰ ਦਿੱਤਾ ਉਹਦਾ ਹੋਵੇਗਾ ਡਰ ਤੋਂ ਰਹਿਤ। ਸੋ ਬਿਬੈ ਪਾਠ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਸੋਭਾ ਰਾਜ ਬਿਬੈ ਵਡਿਆਈ

0: ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ ਰਹਾਉ। ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ, ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ।
1: ਅਵਧ ਪਾਠ ਪੂਲਾ ਹੀ ਕਰਨਾ, ਇਨ ਮੈਂ ਇੱਥੇ ਜਮਕ ਲਾ ਕੇ ਜਿਵੇਂ ਉਤਾ ਉਚਾਰਨ ਕੀਤਾ ਹੈ, ਇਨ ਮੈਂ ਕਛ ਨਾਹੇ ਤੇਰੋ ਇੱਥੇ ਵਿਸ਼ਰਾਮ, ਕਾਲ ਅਵਧ ਆਈ।
0: ਅਜਾ ਮਲ ਗਜ ਗਨਕਾ ਪਤਿਤ ਕਰਮ ਕੀਨੇ, ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ।
1: ਕਈ ਕਹਿੰਦੇ ਹਨ ਕਿ 84 ਲੱਖ ਜੂਨਾਂ ਦਾ ਗੇੜ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀਆਂ ਦੀ ਪਾਵਨ ਬਾਣੀ ਵਿੱਚ ਭਗਤ ਰਸਨਾ ਜੀ ਤੋਂ ਆਪ ਜੀ ਬਚਨ ਜਿਹੜਾ ਸੁਣ ਰਹੇ ਹੋ, ਕਿੱਡਾ ਸਪਸ਼ਟ ਹੀ ਬਚਨ ਹੈ। ਸੂਕਰ ਕੂਕਰ ਜੋਨ ਭਰਮੇ, ਸੂਕਰ ਨਾਮ ਸੂਰ, ਕੂਕਰ ਨਾਮ ਕੁੱਤਾ, ਸੂਰ ਕੁੱਤਿਆਂ ਵਰਗੀਆਂ ਜੋਨਾਂ ਚੋਂ ਘੁੰਮ ਕੇ ਤਉ ਲਾਜ ਨਾ ਆਈ, ਫਿਰ ਵੀ ਸ਼ਰਮ ਨਹੀਂ ਆਈ, ਫਿਰ ਵੀ ਰੱਬ ਦੇ ਨਾਮ ਨੂੰ ਨਹੀਂ ਜਪਦਾ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬੇਖ ਖਾਈ, ਰੱਬ ਦਾ ਨਾਮ ਅੰਮ੍ਰਿਤ ਰੂਪੀ ਛੱਡ ਕੇ ਕਾਹਦੇ ਤੋਂ ਯਹਿ ਰੂਪੀ ਮਾਇਆ ਨੂੰ ਖਾਈ ਜਾਂਦਾ ਹੈ।
0: ਤਾਜ ਭਰਮ ਕਰਮ ਬਿਧ ਨਿਖੇਧ, ਰਾਮ ਨਾਮ ਲੇਹੀ ਗੁਰਪ੍ਰਸਾਦ।

0: ਪਾਠ ਬੱਬੇ ਦੀ ਔਂਕੜ ਨਹੀਂ ਲਾਉਣੀ, ਜ਼ਿਆਦਾਤਰ ਇੱਥੇ ਪਾਠੀ ਹੁਕਮਨਾਮਾ ਸਾਹਿਬ ਲੈਂਦੇ, ਬੁਲਾਏ ਪਾਠ ਕਰ ਜਾਂਦੇ। ਬੁਲਾਏ ਦਾ ਅਰਥ ਹੁੰਦਾ ਬੋਲਣਾ, ਤੇ ਬੁਲਾਏ ਦਾ ਅਰਥ ਹੁੰਦਾ ਸਾਧ ਸੰਗਤ ਜੀ ਜੇ ਬਾਲ ਦੇਣਾ। ਸੋ ਇਸ ਕਰਕੇ ਬੁਲਾਏ ਹੀ ਪਾਠ ਕਰਨਾ, ਜੈਨ ਤ੍ਰਿਣ ਧਾਰ ਮੂੰਡ ਬੁਲਾਏ।
1: ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹਹੁ।

0: ਗਿਰਜ ਨਾ ਖਾਈ।
1: ਇਹ ਪਾਠ ਗਿਰਜਨ ਪਾਠ ਸਰੂਪਾਂ ਦੇ ਵਿੱਚ ਹੁਣ ਛਪਿਆ ਆਉਣ ਲੱਗ ਪਿਆ ਹੈ, ਪਰ ਸੰਪਰਦਾਇ ਪਾਠ ਦੇਹੀ ਗਿਰਜ ਨਾ ਖਾਈ, ਉਹ ਵੀ ਪਾਠ ਠੀਕ ਹੈ ਵੀ ਦੇਹੀ ਗਿਰਜਾ ਨੇ ਖਾਧੀ। ਪਰ ਸਾਧ ਸੰਗਤ ਜੀ, ਜਦੋਂ ਅਸੀਂ ਸ਼ਾਸਤਰ ਨੂੰ ਪੜ੍ਹਦੇ ਹਾਂ, ਸ਼ਾਸਤਰਾਂ ਦੇ ਮੁਤਾਬਕ ਐਸਾ ਸਮਾਂ ਆ ਗਿਆ ਸੀ ਕਿ ਜਿਹੜਾ ਦੁਰਯੋਧਨ ਸੀ ਸਾਧ ਸੰਗਤ ਜੀ, ਉਹਦੇ ਕੋਲ 12 ਯੋਜਨ ਤੱਕ ਸਾਧ ਸੰਗਤ ਜੀ, ਭਾਵ 48 ਚਾਰ ਕੋਹ ਦਾ ਇੱਕ ਹੁੰਦਾ, 48 ਕੋਹ ਤੱਕ ਸਾਧ ਸੰਗਤ ਜੀ, ਉਹਦਾ ਰਾਜ ਭਾਗ ਜਾਂ ਉਹਦੇ ਕੋਲ ਫੌਜਾਂ ਸਨ। ਇੰਨਾ ਵੱਡਾ ਸਮਾਂ ਉਹਦੇ ਤੇ ਆ ਗਿਆ, ਜਦੋਂ ਜੰਗ ਲੱਗੀ, ਲੱਗੀ ਹੋਈ ਜੰਗ ਦੇ ਵਿੱਚ ਉਹਦੀ ਸਾਰੀ ਫੌਜ ਮਾਰੀ ਗਈ, ਤੇ ਸਾਧ ਸੰਗਤ ਜੀ ਜਿਹੜੇ ਗਿਰਜ ਮਾਸ ਖਾਣ ਵਾਲੇ ਜਾਨਵਰ ਸਨ, ਉਹ ਮਾਸ ਖਾ ਖਾ ਕੇ ਰੱਜ ਗਏ। ਉਸ ਦੀ ਅਖੀਰ ਤੇ ਜਦੋਂ ਜੰਗ ਹੋਈ, ਉਹਦੀ ਉਹ ਅਖੀਰ ਤੇ ਜੰਗ ਹੋਣ ਤੇ ਗਿਰਜਾਂ ਵੀ ਇੰਨੀਆਂ ਰੱਜ ਗਈਆਂ ਕਿ ਉਸ ਦੀ ਗਿਰਜਾਂ ਨੇ ਵੀ ਦੇਹੀ ਨਾ ਖਾਧੀ, ਦੇਹੀ ਗਿਰਜ ਨਾ ਖਾਈ, ਭਾਵ ਦੇਹਾਂ ਕੋਲੋਂ ਵੀ ਨਾ ਖਾਧੀ ਗਈ, ਉੱਥੇ ਬਦਬੂ ਮਾਰ ਗਈ, ਗਲ ਗਈ, ਸੜ ਗਈ। ਸੋ ਦੂਸਰਾ ਅਰਥ ਵਿਦਵਾਨ ਗੁਰਮੁਖ ਵਿਦਵਾਨ ਸੰਪਰਦਾ ਦੇ ਵਿੱਚ ਇਹ ਵੀ ਪੜਾਇਆ ਜਾਂਦਾ ਹੈ ਕਿ ਜਿਹੜਾ ਦੁਰਯੋਧਨ ਸੀ ਸਾਧ ਸੰਗਤ ਜੀ, ਜਦੋਂ ਉਹਨੂੰ ਪਤਾ ਲੱਗ ਗਿਆ ਕਿ ਭੀਮ ਦੀ ਗੁਰਜ ਐਸੀ ਹੈ ਜਿਹਦੇ ਵੱਜ ਜਾਂਦੀ ਹੈ ਉਹ ਬਚਦਾ ਨਹੀਂ, ਤਬਾਹ ਕਰ ਦਿੰਦਾ, ਉਹਨੇ ਕੋਈ ਸੋਚਿਆ, ਉਹਨੇ ਯਤਨ ਕੀਤਾ ਕਿ ਮੈਂ ਐਸਾ ਕੋਈ ਯਤਨ ਕਰਾਂ ਤੇ ਜਿਸ ਦੇ ਨਾਲ ਮੇਰਾ ਸਰੀਰ ਜਿਹੜਾ ਪੱਥਰ ਦਾ ਬਣ ਜਾਵੇ। ਉਹਨੇ ਸਲਾਹ ਕੀਤੀ ਕ੍ਰਿਸ਼ਨ ਜੀ ਹੋਣਾ ਨਾਲ, ਸਾਰਿਆਂ ਨੇ ਦੱਸਿਆ ਵੀ ਇਹ ਤੇਰੀ ਜਿਹੜੀ ਮਾਂ ਹੈ ਉਹ ਗੰਧਾਰੀ, ਉਹਨੇ ਤੇਰੇ ਪਿਤਾ ਦੇ ਸਮੇਂ ਪ੍ਰਣ ਲਿਆ ਸੀ, ਪਿਤਾ ਤੇਰਾ ਅੰਨਾ ਸੀ, ਉਹਨੇ ਅੱਖਾਂ ਤੇ ਪੱਟੀ ਬੰਨ ਲਈ, ਉਹ ਸਤੀ ਧਰਮ ਦੇ ਵਿੱਚ ਪ੍ਰਪੱਖ, ਆਪਣੇ ਪਤੀਵਤਾ ਧਰਮ ਨੂੰ ਉਹਨੇ ਪ੍ਰਪੱਖ ਰੱਖਿਆ, ਇਸ ਕਰਕੇ ਜੇ ਤੂੰ ਆਪਣੀ ਮਾਂ ਦੇ ਸਾਹਮਣਿਓਂ ਲੰਘ ਜਾਵੇਂ ਤੇ ਤੇਰਾ ਸਰੀਰ ਇੰਨਾ ਕਠੋਰ ਬਣ ਸਕਦਾ ਹੈ। ਉਹਦੀ ਮਾਂ ਨੇ ਸਾਧ ਸੰਗਤ ਜੀ ਏਦਾਂ ਉਹਨੇ ਤਰਲਾ ਮਾਂ ਦਾ ਕੀਤਾ, ਮਾਂ ਉਹਦੀ ਮੰਨ ਗਈ। ਅੰਤ ਨੂੰ ਫਿਰ ਜਵਾਨ ਸੀ, ਵੱਡਾ ਸੀ, ਨਿਰਵਸਤਰ ਹੋ ਕੇ ਜਦੋਂ ਮਾਂ ਦੇ ਸਾਹਮਣੇ ਜਾਣ ਲੱਗਾ ਤਾਂ ਫਿਰ ਉਹਨੂੰ ਸਮਝਾਇਆ ਵੀ ਮਾਂ ਛੋਟੇ ਬੱਚੇ ਦੀ ਤੇ ਜੰਗਲ ਕਿਰਿਆ ਵੀ ਸਾਫ ਸੂਫ ਕਰ ਦਿੰਦੀ ਹੈ, ਪਰ ਵੱਡੇ ਹੋ ਕੇ ਇਹ ਕੰਮ ਕਰਨਾ ਮਾੜਾ ਹੈ, ਮਾਂ ਦੇ ਸਾਹਮਣੇ ਲੰਘਣਾ, ਤੂੰ ਏਦਾਂ ਕਰ, ਇੱਥੇ ਜਿਹੜਾ ਜਿੱਥੋਂ ਤੇਰੇ ਅੰਗ ਪ੍ਰਤੰਗ ਨੇ ਇੱਥੇ ਫੁੱਲ ਟੰਗ ਲਾ। ਉਹਨੇ ਫੁੱਲ ਟੰਗ ਲਿਆ, ਬਾਕੀ ਸਾਧ ਸੰਗਤ ਜੀ ਸਾਰਾ ਸਰੀਰ ਨੰਗਾ, ਜਦੋਂ ਮਾਂ ਦੇ ਸਾਹਮਣੇ ਨੰਗਿਆ, ਸਰੀਰ ਕਠੋਰ ਪੱਥਰ ਵਰਗਾ ਹੋ ਗਿਆ, ਕੇਵਲ ਨਲਾਂ ਲਾਗੋਂ ਸਾਰਾ ਸਰੀਰ ਜਿਹੜਾ ਉਹ ਕੋਮਲ ਰਹਿ ਗਿਆ। ਜਦੋਂ ਜੰਗ ਹੋਈ, ਭਾਰੀ ਜੰਗ ਦੇ ਵਿੱਚ ਦੋਵਾਂ ਫੌਜਾਂ ਦੀ ਬੜੀ ਵੱਡੀ ਟੱਕਰ ਹੋਈ ਤੇ ਸਾਧ ਸੰਗਤ ਜੀ ਫਿਰ ਕੀ ਹੋਇਆ ਕਿ ਭੀਮ ਜਿਹੜਾ ਆਪਣੀ ਜਦੋਂ ਗਦਾ ਗੁਰਜ ਮਾਰਦਾ, ਦੁਰਯੋਧਨ ਤੇ ਕੋਈ ਅਸਰ ਨਹੀਂ ਹੁੰਦਾ, ਫਿਰ ਪੱਟਾਂ ਦੇ ਹੱਥ ਮਾਰ ਮਾਰ ਕੇ ਕ੍ਰਿਸ਼ਨ ਹੋਣਾ ਸਾਰਿਆਂ ਨੇ ਕਿਹਾ ਵੀ ਹੋਰ ਮਾਰ, ਹੋਰ ਮਾਰ, ਤੇ ਨਾਲ ਇਸ਼ਾਰੇ ਕੀਤੇ। ਫਿਰ ਸਾਧ ਸੰਗਤ ਜੀ ਉਹਦੀ ਜਿਹੜੀ ਕੋਮਲ ਜਗ੍ਹਾ ਸੀ, ਉੱਥੇ ਕੋਮਲ ਸਰੀਰ ਸੀ, ਉੱਥੇ ਸਾਧ ਸੰਗਤ ਜੀ ਉਹਨੂੰ ਮਾਰਨਾ ਕੀਤਾ। ਜਦੋਂ ਉਹਦੇ ਕੋਮਲ ਸਰੀਰ ਜਿੱਥੇ ਨਲਾਂ ਦੇ ਕੋਲ ਸੀ ਉੱਥੇ ਵੱਜ ਗਿਆ, ਉਹਦੀ ਮੌਤ ਹੋ ਗਈ। ਦੇਹੀ ਤਾਂ ਪਹਿਲਾਂ ਉਹਦੀ ਪੱਥਰ ਵਰਗੀ ਹੋ ਚੁੱਕੀ ਸੀ, ਤਾਂ ਕਰਕੇ ਉਹਦੀ ਦੇਹੀ ਖਿਰਜਾਂ ਕੋਲੋਂ ਵੀ ਨਾ ਖਾਧੀ ਗਈ। ਸੋ ਇਸ ਪ੍ਰਕਾਰ ਸੰਪਰਦਾ ਦੇ ਵਿੱਚ ਦੇਹੀ ਗਿਰਜ ਨਾ ਖਾਈ ਪਾਠ ਜਿਹੜਾ ਹੈ ਉਹ ਸੰਪਰਦਾ ਦੇ ਵਿੱਚ ਪੜਾਇਆ ਜਾਂਦਾ ਹੈ। ਦੋ ਇਹਦੇ ਅਰਥ ਇਸ ਪ੍ਰਕਾਰ ਹੁੰਦੇ ਹਨ, 12 ਯੋਜਨ ਛੱਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ, ਗਿਰਜਨ ਪਾਠ ਵੀ ਸਾਧ ਸੰਗਤ ਜੀ ਪੜਾਇਆ ਜਾਂਦਾ ਹੈ ਨਵੀਨ ਵਿਦਵਾਨਾਂ ਵੱਲੋਂ, ਪਰ ਸੰਪਰਦਾ ਦੇ ਵਿੱਚ ਦੇਹੀ ਗਿਰਜ ਨਾ ਖਾਈ ਸ਼ੁੱਧ ਪਾਠ ਹੈ।
0: ਸਰਬ ਸਵੈਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ।

0: ਬਿਖ ਕਉ ਮਾਰ ਕਢਾਵੋ।
1: ਸਤਰ ਪਾਠ ਪੋਲਾ ਹੀ ਕਰਨਾ, ਸਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕਉ ਮਾਰ ਅੰਮ੍ਰਿਤਸਰ ਪਾਠ ਇਕੱਠਾ ਹੀ ਕਰਨਾ ਤੇ ਸਤਰ ਪਾਠ ਪੋਲਾ ਹੀ ਕਰਨਾ।
0: ਸਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕਉ ਮਾਰ ਕਢਾਵੋ।
1: ਸਤਰ ਦੋਏ ਤੋਂ ਭਾਵ ਕੱਸ ਕੇ ਵੀ ਸਾਧ ਸੰਗਤ ਜੀ ਪਾਠ ਕੀਤਾ ਜਾਂਦਾ ਹੈ, ਪਰ ਮੁੱਖ ਸਤਰ ਪਾਠ ਪੋਲਾ ਹੀ ਹੈ। ਸੱਤਰ ਦੋਏ ਤੋਂ ਭਾਵ ਜਿਹੜਾ ਦੂਸਰਾ ਪਾਠ ਹੈ, ਸੱਤਰ ਤੇ ਦੋ ਬਹੱਤਰ, ਬਹੱਤਰ ਨਾੜੀਆਂ ਸਾਡੇ ਸਰੀਰ ਦੀਆਂ ਮੁੱਖ ਹਨ, ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਅਸੀਂ ਬਿਖ ਭਰੀ ਹੋਈ ਹੈ ਵਾਹਿਗੁਰੂ ਦੇ ਨਾਮ ਦੇ ਨਾਲ, ਅੰਮ੍ਰਿਤ ਇਹਨਾਂ ਚੋਂ ਪੈਦਾ ਕਰਨਾ। ਸੋ ਸਾਧ ਸੰਗਤ ਜੀ ਇਸ ਪ੍ਰਕਾਰ ਵੀ ਵਿਦਵਾਨ ਅਰਥ ਕਰਦੇ ਹਨ, ਪਰ ਸੰਪਰਦਾ ਦੇ ਵਿੱਚ ਮੁੱਖ ਪਾਠ ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕੌ ਮਾਰ ਕਢਾਵੋ।

0: ਪਾਵੋ,
1: ਮਿੰਨਤ ਪਾਠ ਕਸ ਕੇ ਕਰਨਾ ਹੈ।
0: ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ।
1: ਡਰ ਪਾਵੋ ਨਿਖੇੜ ਕੇ ਪਾਠ ਹੈ, ਡਰ ਪਾਵੋ ਪਾਠ ਪੋਥੀਆਂ ਛਾਪਿਆ ਗਿਆ, ਪਰ ਡਰ ਪਾਵੋ ਨਿਖੇੜ ਕੇ ਉਚਾਰਨ ਕਰਨਾ, ਲਿਖਤੀ ਰੂਪ ਵੀ ਅਲੱਗ ਅਲੱਗ ਹੈ।
0: ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ, ਮਾਇਆ

0: ਵੀ ਬਾਲ ਬੋਲ ਕੇ ਹਾ ਇਕੱਠਾ ਹੀ ਬਾਲ ਹਾ ਤੇ ਕਰਹਲਾ ਕਰਹਲਾ ਪਾਠ ਵੀ ਪੋਲਾ ਪਿੱਛੇ ਦੱਸਿਆ ਸੀ ਜਿਵੇਂ ਊਠਾਂ ਦਾ ਅਰਥ ਉਸੇ ਤਰ੍ਹਾਂ ਸਾਧ ਸੰਗਤ ਜੀ ਕਰਹਲਾ ਕਰ ਹੱਲਾ ਨਹੀਂ ਕਹਿਣਾ
1: ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ ਰਾਮਈਆ ਰਹਾਓ ਜਿਉਂ ਧਰਣੀ ਕਉ ਇੰਦਰ ਬਾਲ ਹਾ।

0: ਪਹਿਲ ਹਾਹੇ ਦੀ ਸਿਹਾਰੀ ਦੇ ਸਹਿਤ ਹੀ ਉਚਾਰਨ ਕਰਨਾ ਪਹਿਲ ਪੁਰੀਏ ਇੱਥੇ ਵਿਸ਼ਰਾਮ ਪੁੰਡਰਕ ਵਨਾ ਵਨਾ ਪਾਠ ਪੂਲਾ ਪੁੰਡਰਕ ਪਾਠ ਥੋੜਾ ਜਿਹਾ ਕੱਸ ਕੇ ਤਾਚੇ ਹੰਸਾ ਤਾਚੇ ਪਾਠ ਇਕੱਠਾ ਨਹੀਂ ਕਰਨਾ ਤਾਚੇ ਲਮਕਾ ਕੇ ਥੋੜਾ ਜਿਹਾ ਤਾਚੇ ਹੰਸਾ ਸਗਲੇ ਜਨਾ
1: ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ
0: ਕ੍ਰਿਸ਼ਨਾ ਪਾਠ ਸਾਧ ਸੰਗਤ ਜੀ ਕ੍ਰਿਸ਼ਨਾ ਹੀ ਕਰਨਾ ਕਿਰਸ਼ਨਾ ਜਾਂ ਨੰਨੇ ਦਾ ਉਚਾਰਨ ਬਦਲਣਾ ਨਹੀਂ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ
1: ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ
0: ਪੁਰਸਾ ਬਿਰਾ ਪਾਠ ਵੀ ਸਾਧ ਸੰਗਤ ਜੀ ਪਹਿਲ ਪੁਰਸਾ ਬਿਰਾ ਪੁਰਸਾ ਪਦ ਤੇ ਵਿਸ਼ਰਾਮ ਲਾਉਣਾ ਤੇ ਪੋਥੀਆਂ ਦੇ ਵਿੱਚ ਉਹਦਾ ਪੁਰਸਾ ਬਿਰਾ ਪਾਠ ਇਕੱਠਾ ਛਾਪ ਦਿੱਤਾ ਗਿਆ ਹੈ ਪਰ ਪੁਰਸਾ ਅੱਡ ਹੈ ਤੇ ਬਿਰਾ ਅੱਡ ਹੈ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਪੁਰਸਾ ਦਮਰਾ ਵੀ ਪਾਠ ਲਿਖਤ ਦੇ ਵਿੱਚ ਇਕੱਠਾ ਛਾਪਿਆ ਪਰ ਪੁਰਸਾ ਪਾਠ ਤੇ ਇੱਥੇ ਵੀ ਵਿਸ਼ਰਾਮ ਹੈ ਅਥੋਨ ਪੁਰਸਾ ਦਮਰਾ
1: ਅਸਗਾ ਅਸ ਉਸਗਾ

0: ਨਈਆ ਪਾਠ ਵੀ ਪੋਲਾ ਕਰਨਾ ਤੇ ਬੈਰੇ ਪਾਠ ਵੀ, ਬਹਿਰੇ ਨੀ ਕਹਿ ਜਾਣਾ, ਨਈਆ ਤੇ ਬੈਰੇ ਕੰਨਾ।
1: ਤਰਕ ਨਾ ਚਾ ਭਰਾਮੀਆ ਚਾ,
0: ਤਰਕ ਨਾ ਚਾ, ਤਰਕ ਪਾਠ ਤੇ ਵਿਸ਼ਰਾਮ ਲਾਉਣਾ, ਤਰਕ ਨਾ ਚਾ, ਨਾ ਚਾ, ਨਚਾ ਨਚਾ ਪਾਠ ਇਕੱਠਾ ਨੀ ਕਰ ਜਾਣਾ, ਨਾ ਚਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਭਰਮੀਆ ਚਾ, ਭਰਮੀਆ ਤੇ ਵਿਸ਼ਰਾਮ ਲਾ ਕੇ ਚਾ ਅਲੱਗ ਕਰਨਾ।
1: ਕੇਸਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ, ਪਿੰਧੀ ਉਬਕਲੇ ਸੰਸਾਰਾ।
0: ਉਬਕਲੇ ਪਾਠ ਪੋਲਾ ਹੀ ਕਰਨਾ, ਉਬਕਲੇ ਨਹੀਂ ਕਹਿਣਾ, ਪਿੰਧੀ ਉਬਕਲੇ ਸੰਸਾਰਾ।

0: ਦਰਸਨ ਦੇਖੇ ਚਿਤ ਸਿਮਰਨ ਕਰੋ ਨੈਣ ਅਵਿਲੋਕਨੋ ਸ਼੍ਰਵਣ ਬਾਣੀ ਸੁਜਸ ਪੂਰ ਰਾਖੋ ਮਨ ਸੋ ਮਧ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ।
1: ਹਾਂਜੀ, ਮਨ ਸੋ ਮਧ ਕਰ ਪਾਠ ਸਾਧ ਸੰਗਤ ਜੀ ਇਕੱਠਾ ਹੀ ਪਾਠ ਹੈ। ਸੋ ਮਧ ਏਦਾਂ ਨਖੇੜਨਾ ਨਹੀਂ ਜ਼ਿਆਦਾ, ਮਧ ਕਰ ਸੋ ਮਧ ਕਰ ਪਰ ਭਾਵ ਪਾ ਅੱਖਰ ਸਾਰੇ ਸ਼ੁੱਧ ਉਚਾਰਨ ਕਰਨੇ। ਮਨ ਸੋ ਮਧ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ।
0: ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤਉ ਮੋਲ ਮਹਿਗੀ ਲਈ ਜੀ ਸਟੈ ਰਹਾਉ ਸਾਧ ਸੰਗਤ ਬਿਨਾ।
1: ਪਾਠ ਕਸ ਕੇ ਕਰਨਾ, ਸਟੈ ਨਹੀਂ ਕਹਿਣਾ ਜਿਵੇਂ ਗਿਆਨੀ ਜੀ ਨੇ ਪਿਛਲਾ ਪਾਠ ਘਟੈ ਪੋਲਾ ਸਟੈ ਸੱਸੇ ਤੇ ਅਧਿਕ ਦਾ ਪ੍ਰਭਾਵ ਦੇ ਕੇ।
0: ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨ।

0: ਚਵਰ ਟੋਲਾਰੇ ਦਸ ਅਠਾ ਅਠ ਸਠੇ ਚਾਰੇ ਖਾਣੀ ਇਹ ਵਰਤਣ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ
1: ਧਨਾਸਰੀ ਬਾਣੀ ਭਗਤਾ ਕੀ ਤ੍ਰਿਲੋਚਨ

0: ਲੱਲੇ ਨੂੰ ਸਿਹਾਰੀ, ਊੜਾ ਖੁੱਲੇ ਮੂੰਹ ਵਾਲਾ, ਊੜਾ ਖੁੱਲੇ ਮੂੰਹ ਵਾਲਾ ਮਿਲਿਓ, ਜਿਵੇਂ ਉਚਾਰਨ ਕੀਤਾ ਗਿਆ। ਹਾਂਜੀ,
1: ਕਰਮ ਕਾਰ ਕਲੰਕ ਮਫੀਦ ਸਰੀ ਬਿਸਵਕਾ ਦੀ।

0: ਸ੍ਰੀ ਅੰਮ੍ਰਿਤ ਸਸੀ ਤਿਹਨ ਲਕਸ਼ਮੀ ਕਲਪਤਾਰ ਸਿਖਰ ਸੁਨਾਗਰ ਨਦੀ ਚੇ ਨਾਥ।
1: ਕਲਪ ਤਰ ਪਾਠ ਕਰਨਾ, ਕਲਪੱਤਰ ਨਹੀਂ ਕਰਨਾ, ਕਲਪ ਬੋਲ ਕੇ ਤਰ ਤੇ ਪੋਲਾ ਉਚਾਰਨ ਕਰਨਾ। ਅੰਮ੍ਰਿਤ ਸਸੀ ਧੇਨ ਲੱਛਮੀ ਕਲਪ ਤਰ ਸਿਖਰ ਸੁਨਾਗਰ ਨਦੀ ਚੇ ਨਾਥ। ਨਦੀ ਚੇ ਇਹ ਸੰਬੰਧਕ ਰੂਪ ਦੇ ਵਿੱਚ ਪਾਠ ਕਰਨਾ ਲੰਮੀ ਆਵਾਜ਼ ਕਰਕੇ ਨਦੀ ਚੇ ਨਾਥੰ।

0: ਵਿਸਲ ਸੱਸੇ ਤੇ ਅਦਕ ਦਾ ਪ੍ਰਭਾਵ, ਵਿਸਲ ਤੇ ਵੀ ਸੱਸੇ ਦੇ ਅਦਕ ਦਾ ਪ੍ਰਭਾਵ ਦੇ ਕੇ ਸਲ ਵਿਸਲ ਆਣ ਤੋਖੀ ਲੇ ਹਰੀ। ਤੋਖੀ ਲੇ ਪਾਠ, ਜਿਵੇਂ ਦਾਦੀ ਲੇ ਉਵੇਂ ਤੋਖੀ ਲੇ, ਪਾਠ ਇਕੱਠੇ ਹਨ, ਲੇ ਨੂੰ ਲਮਕਾ ਕੇ ਥੋੜਾ ਜਿਹਾ।
1: ਕਰਮ

0: ਨਾਰਾਇਣ ਅਣਾਣੇ ਨਾਲ ਪਾਠ ਸ਼ੁੱਧ ਹੈ। ਕਈਆਂ ਸਰੂਪਾਂ ਦੇ ਵਿੱਚ ਸੈਨ ਨੰਨੇ ਦੀ ਔਂਕੜ ਦੇ ਨਾਲ ਪਾਠ ਛਾਪਿਆ ਗਿਆ ਹੈ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਸੈਨ ਭਣੈ ਭਜ ਪਰਮਾਨੰਦ, ਅਣਾਣੇ ਨਾਲ ਪਾਠ ਸ਼ੁੱਧ ਹੈ। ਭਗਤ ਪੀਪਾ ਜੀ ਦੀ ਸਾਧ ਸੰਗਤ ਜੀ ਅੱਗੇ ਬਾਣੀ ਪ੍ਰਾਰੰਭ ਹੋ ਰਹੀ ਹੈ। ਭਗਤ ਪੀਪਾ ਜੀ ਸਾਧ ਸੰਗਤ ਜੀ ਗਗਨੌਰ ਗੜ੍ਹ ਦਾ ਰਾਜਾ ਸੀ ਤੇ ਜੋ ਰਾਮਾਨੰਦ ਜੀ ਦੇ ਰਾਹੀਂ ਭਗਤੀ ਵਿੱਚ ਲੱਗੇ ਸਨ ਭਗਤ ਪੀਪਾ ਜੀ। ਸੋ ਸਾਧ ਸੰਗਤ ਜੀ ਉਹਨਾਂ ਦੀ ਪਾਵਨ ਬਾਣੀ ਪਰਮੇਸ਼ਵਰ ਦੇ ਧਿਆਨ ਨੂੰ ਧਾਰਨ ਦੀ ਆਰੰਭ ਹੋ ਰਹੀ ਹੈ।
1: ਕਾਇਓ ਦੇਵਾ ਕਾਇਓ ਦੇਵਲ,
0: ਪੀਪਾ ਦਾ ਅਰਥ ਭਗਤ ਹੈ, ਪੀਪਾ ਭਗਤ ਪੀਪਾ ਜੀ। ਸੋ ਸਾਧ ਸੰਗਤ ਜੀ ਇਹ ਛੰਦ ਦਾ ਨਾਮ ਨਹੀਂ ਭਗਤ ਜੀ ਦਾ ਨਾਮ ਹੈ। ਹਾਂਜੀ।
1: ਕਾਇਓ ਜੰਗਮ ਜਾਤੀ,
0: ਕਾਇਓ ਕੱਕੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਊੜੇ ਨੂੰ ਔਂਕੜ ਜਿਵੇਂ ਉਚਾਰਨ ਕੀਤਾ ਗਿਆ ਹੈ। ਕੱਕਾ ਕੱਕੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਐੜਾ ਊੜੇ ਨੂੰ ਔਂਕੜ। ਕਾਇਓ ਦੇਵਾ ਅਗਲਾ ਪਾਠ ਉੱਥੇ ਹੀ ਆ ਗਿਆ, ਪਹਿਲਾ ਜਾਈਏ ਨਾਲ, ਦੂਸਰਾ ਲਿਖਤੀ ਰੂਪ ਵੀ ਉਹੀ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ।

ਭਗਤ ਧੰਨਾ ਜੀ ਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ ਅਤੇ ਭਗਤ ਧੰਨਾ ਜੀ ਨੇ ਬੇਅੰਤ ਬੇਨਤੀਆਂ ਕੀਤੀਆਂ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਹਾ ਕਿ ਭਗਤ ਧੰਨਿਆ, ਜਿਵੇਂ ਦੂਜੇ ਭਗਤਾਂ ਨੇ ਸਾਡੀ ਆਰਤੀ ਕੀਤੀ ਹੈ ਇਸੇ ਹੀ ਤਰ੍ਹਾਂ ਤੂੰ ਵੀ ਆਰਤੀ ਕਰਨਾ ਕਰ। ਭਗਤ ਧੰਨਾ ਜੀ ਨੇ ਬੇਨਤੀ ਕੀਤੀ ਕਿ ਇਹ ਪਰਮਾਤਮਾ ਵਾਹਿਗੁਰੂ ਜੀਓ, ਮੈਨੂੰ ਕੁਝ ਗਿਆਨ ਨਹੀਂ ਹੈ, ਅੱਖਰਾਂ ਦੀ ਕੋਈ ਸੋਝੀ ਨਹੀਂ ਹੈ, ਮੈਂ ਤਾਂ ਸਿੱਧਾ ਸਾਦਾ ਭੋਲਾ ਭਾਲਾ ਆਪ ਜੀ ਦਾ ਭਗਤ ਹਾਂ। ਤਾਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਮਿਹਰ ਦੀ ਨਿਗਾਹ ਕਰਕੇ ਗਿਆਨ ਕਰਵਾਇਆ। ਤਾਂ ਭਗਤ ਧੰਨਾ ਜੀ ਨੇ ਇਹ ਬੇਨਤੀ ਕੀਤੀ ਕਿ ਦੂਜੇ ਭਗਤਾਂ ਨੇ ਆਰਤੀ ਕੀਤੀ ਹੈ, ਮੇਰਾ ਸੁਭਾਅ ਜਟਕਾ ਹੈ, ਇਸ ਕਰਕੇ

0: ਪਨੀਆ ਪਾਠ ਭਾਰਾ ਕਰਨਾ ਪਨੀਆ ਨਹੀਂ ਕਹਿਣਾ, ਨੰਨੇ ਦੇ ਥੱਲੇ ਹਲੰਤ ਲੱਗੀ ਹੈ, ਪਨੀਆ ਦਾ ਅਰਥ ਹੁੰਦਾ ਜੁੱਤੀ, ਪਨੀਆ ਛਾਦਨ, ਛਾਦਨ ਪਾਠ ਵੀ ਕੱਸ ਕੇ ਕਰਨਾ, ਪਨੀਆ ਛਾਦਨ ਨੀਕਾ ਅਨਾਜ ਮੰਗਾ ਸਤ ਸੀਕਾ,
1: ਅਨਾਜ ਮੰਗੋ ਸੱਤ ਸੀਕਾ,
0: ਸੀਕਾ ਪਾਠ ਵੀ ਇਕੱਠਾ ਕਰਨਾ, ਪੋਥੀਆਂ ਦੇ ਵਿੱਚ ਸੀਕਾ ਅਲੱਗ ਅਲੱਗ ਛਪਿਆ, ਸੱਤ ਪਾਠ ਵੀ ਕੱਸ ਕੇ ਸੀਕਾ ਪਾਠ ਵੀ ਕੱਸ ਕੇ ਤੇ ਇਕੱਠਾ ਹੀ ਕਰਨਾ, ਸੀਕਾ ਅਲੱਗ ਅਲੱਗ ਨਹੀਂ ਕਰਨਾ।
1: ਗਊ ਭੈਸ ਮੱਗਾ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ,
0: ਤਾਜਨ ਪਾਠ ਵੀ ਸਾਧ ਸੰਗਤ ਜੀ ਕੱਸ ਕੇ ਕਰਨਾ, ਇੱਕ ਤਾਜਨ ਤੁਰੀ ਚੰਗੇਰੀ।

ਨੀਨ ਧੁਰ ਪਾਏ ਜਿਨ ਸਤਿਗੁਰ ਦਰਸ ਨਾ ਪਾਏ ਬਾ ਤੇ ਦੂਜਾ ਭਾਏ ਪਵੈ ਗ੍ਰਹਿ ਬਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹ ਬਿਮਲ ਮਤ ਗੁਰ ਸਾਧ ਪਗ ਸੇਵ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸ

ਮੰਤਨ ਪ੍ਰੀਤ ਲਗਾਈ ਸਤਗੁਰ ਹਰ ਮਿਲਿਓ ਲਾਇ ਚ ਭੀੜਾ ਰਹਾਉ ਸਾਗਤ ਬੰਧ ਭਏ ਹੈ ਮਾਇਆ ਬਿਖ ਸੰਚਹ ਲਾਇ ਦਕੀੜਾ ਹਰ ਕੈ ਅਰਥ ਕਰਤ ਨਹਿ ਸਾਕਹਿ ਜਮਕਾਲ ਸਹਿ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾ

ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰਹੁ ਅਗਮ ਅਪਾਰਾ ਜਿਸ ਸਿਮਰਤ ਦੁੱਖ

ਸੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਘੂਮਰ ਪਾਵਹੁ ਮਿਲ ਸਤ ਸੰਗ ਉਮਾਹਾ ਰਾਮ ਆਓ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮਿਲਹੁ ਗੁਰ ਮਿਲਿਐ ਹਰ ਓਮਾਹਾ ਰਾਮ ਕਰ ਕੀਰਤ ਜਸ ਅਗਮ ਅਥਾਹਾ

ਸੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਭੀਨਾ ਲੈ ਲਾਹਾ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤਿ ਭਗਤ ਓ ਮਾਹਾ ਰਾਮ ਹਰਿ ਹਰਿ ਗੁਣ ਗੋਬਿੰਦ ਜਪਾਹਾ ਮਨ ਤਨ ਜੀਤ ਸਬਦ ਲੈ ਲਾਹਾ ਗੁਰਮਤਿ ਪੰਚ ਦੂਰ

0: ਸੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਧਨੀ ਭੂਮਨ ਚਤੁਰਾਂਗਾ।
1: ਹਸਤ ਰਥ ਇੱਥੇ ਜਮਕ ਲਾ ਕੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ, ਅਸਵ ਐੜਾ ਸੱਸੇ ਨੂੰ ਔਂਕੜ ਐੜਾ, ਅਸਵ ਤੇਜ਼ੀ ਦੇ ਨਾਲ ਉਚਾਰਨ ਹੋਵੇਗਾ ਤਿੰਨੇ ਅੱਖਰ, ਕਿਉਂਕਿ ਚਰਨਾਂ ਚ ਵਾਵਾ ਹੈ, ਵਾਵੇ ਦਾ ਉਚਾਰਨ ਸੱਸੇ ਦੀ ਔਂਕੜ ਤੇ ਐੜੇ ਦੇ ਨਾਲ ਹੋਵੇਗਾ, ਤਿੰਨੇ ਹੀ ਫਿਰ ਸਾਧ ਸੰਗਤ ਦੀ ਲਘੂ ਹੋ ਜਾਣੇ ਤੇ ਤੇਜ਼ੀ ਨਾਲ ਪਾਠ ਉਚਾਰਨ ਕਰਕੇ ਹਸਤ ਰਥ ਅਸਵ ਪਵਨ ਤੇਜ, ਪਵਨ ਤੇਜ ਸੰਬੰਧਕ ਜਿਹਾ ਉਚਾਰਨ ਕਰਨਾ, ਪਵਨ ਤੇਜ ਤੇ ਇੱਥੇ ਵਿਸ਼ਰਾਮ ਲਾਉਣਾ, ਧਨੀ ਭੂਮਨ ਚਤੁਰਾਂਗਾ।
0: ਸੰਗ ਨਾ ਚਾਲਿਓ ਇਨ ਮਹਿ ਕਛੂਐ ਊਟ ਸਿਧਾਇਓ ਨਾਂਗਾ, ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ, ਨਾਨਕ ਇਹਾ ਸੁਖ ਆਗੈ ਮੁਖ ਉਜਲ।

0: ਬਿਸਮ ਭਈ ਮੈਂ ਬਹੁ ਬਿਧ ਸੁਨ ਤੇ ਕਹੋ ਸੁਹਾਗਨ ਸਹੀ ਆਓ ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀ ਆਓ ਵਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀ ਆਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪ ਹੀ ਆਓ
1: ਆਲ ਬੋਲ ਕੇ ਪਹੀਓ ਬੋਲਣਾ ਜਿਦਾਂ ਉਚਾਰਨ ਕੀਤਾ ਅਲਪ ਹੀ ਓ ਪਾਠ ਨਹੀਂ ਕਰਨਾ ਅਲਪ ਹੀ ਓ
0: ਨਾਨਕ ਕਹਿਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀ ਆਓ ਜੈਤ ਸਰੀ ਮਹੱਲਾ ਪੰਜਵਾ
1: ਬਸਹੀਆ ਵੀ ਬੱਬਾ ਸੱਸੇ ਨੂੰ ਸੱਸਾ ਹਾਹੇ ਨੂੰ ਬਿਹਾਰੀ ਇੱਥੇ ਬੱਬੇ ਨੂੰ ਥੋੜਾ ਜਿਹਾ ਅਗੇਤਰ ਲਾ ਕੇ ਬਸਹੀਆ
0: ਜੈਤ

0: ਆਬ ਮੈਂ ਸੁਖ ਪਾਇਓ ਗੁਰ ਆਗਿਆ ਤਜੀ ਸਿਆਣਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗਿਆ।
1: ਤਿਆਗਿਆ ਜਿਵੇਂ ਆਗਿਆ ਇਹ ਪਿੱਛੇ ਅੱਧਾ ਯਗੀ ਦਾ ਚਿੰਨ ਥੱਲੇ ਲੱਗਾ ਹੈ, ਐੜੇ ਦਾ ਰੂਪ ਬਣੇਗਾ ਤੇ ਗੱਗਿਆਂ ਨੂੰ ਸਿਹਾਰੀਆਂ ਪਹਿਲਾਂ ਹਨ। ਆਗਿਆ ਤਾਗਿਆ ਹਾਂਜੀ।
0: ਜਾਉ ਦੇਖੋ ਤਉ ਸਗਲ ਮੋਹੇ ਮੋਹੀ ਆਓ ਤਉ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਕੋ ਜਉ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿੱਤ ਲਾਗ ਜੈਤ ਸਰੀ ਮਹੱਲਾ ਪੰਜਵਾ ਮਨ ਮਹਿ ਸਤਿਗੁਰ ਧਿਆਨ।

ਅਜਰ ਜਰਾ ਜੈਤ ਸਰੀ ਕਹੋ ਨਾਨਕ ਅਜਰ ਜਰਾ ਜੈਤ ਸਰੀ ਮਹੱਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕਉ ਵਿਆਧ ਨ ਕਾਈ ਰਹਾਉ ਦੀਸਹਿ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ।

0: ਚੜਾਵਾ ਪਾਠ ਭਾਰਾ ਕਰਨਾ, ਅਨਕ ਬਾਰ ਕਰੋ ਤੇ ਬੰਧਨ, ਬੰਧਨ ਦੱਦੇ ਨਾਲ ਉਚਾਰਨ ਕਰਨਾ, ਮਨ ਹੈ ਚੜਾਵਾ ਧੂਪ।
1: ਹਾਰ ਭਰਿਓ ਤੁਮਰੈ ਪ੍ਰਭ ਦੁਆਰੈ, ਦ੍ਰਿੜ ਕਰ ਗਹੀ ਤੁਮਾਰੀ ਲੂਕ, ਕਾਠ ਲੇ ਹੋ ਨਾਨਕ ਆਪ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।

मन बेचैन है, चिंतातुर है, दुखी है, चेहरा दसदा है, अखां दसदा है। मन खुश है, प्रसन्न है, आनंदित है, चेहरा दसदा है। पर तन नु चोट लग गई है, कोई जख्म, कोई पीड़ा मन महसूस करदा है। तन दा प्रभाव मन ते पैंदा है, मन दा प्रभाव तन ते पैंदा है। पर मैं फिर अर्ज करा, तन भोजन है, मन भोजन नहीं है। मन तू जोत स्वरूप है, अपना मूल पछाण। तन नु भोजन चाहिदा ही चाहिदा, और ये भी मैं अर्ज करा, चूंकि हवा तो बिना जीवना एक सेकंड भी औखा है, इस वास्ते प्रभु ने आम बनाई है। कोई मनुख हवा कमाण वास्ते एक शहर तो दूजे शहर नहीं जाता, अपने घर तो बाहर नहीं जाता, एक मुल्क तो दूजे मुल्क नहीं जाता। तो प्रभु ने पानी की भी बारिश की हुई है, दरिया भी चलाए हुए ने, पर रोटियां दे दरिया नहीं चलते, रोटियां की बारिश नहीं आती। ये भी मैज करते हैं, एक कमानी पैंदी है, पकानी पैंदी है, इहदे दरिया नहीं चलते, इहदी बारिश नहीं आती। तन भोजन का पुतला है, हवा की तरह, पानी की तरह। यह भोजन आम कव ने बनाया प्रभु ने, इस वास्ते मनुख दे राही कुछ विकास होवे, ये भोजन इस तो कुछ करवावे। रेलां, मोटरां, गड्डियां बनिया ने, सड़कां बनिया ने, बिल्डिंगां बनिया ने, दो रोटियां बनवा रही ने, और कौन बनवा रहे है? इन्नी जिहड़ी हलचल है, कौन करा रहे है? भोजन करा रहे है, रोटी करा रही है। जी किधरे रोटियां दी भी बारिश आउंदी, रोटियां दे भी दरिया चलदे, ते दरियावां दे कंडे मनुख पिया रहना सी, एवें ही सुता ही रहना सी, 24 घंटे कख नहीं करना सी। इतना जो विकास होया है मनुख तो, ये भोजन ने कराया। सब भोजन का विकास है, कोई इंजीनियर है, कोई डॉक्टर है, कोई लॉयर है, कोई बहुत वड्डा व्यापारी है, यकीन जानो सब भोजन का विकास है, और कुछ भी नहीं है। भजन ने भी बड़ा विकास कराया है, कोई फकीर है, कोई संत है, कोई ब्रह्म ज्ञानी है, कोई दार्शनिक है, कोई चिंतक है, कोई भगत है, कोई जोगी है, कोई सन्यासी है, कोई उदासी है। इतना लंबा चौड़ा पसारा भजन ने कराया, मन की भुख ने कराया। मन विच भजन की भुख ना आउंदी ते कौन जोगी, कौन संत, कौन भगत, कौन सन्यासी, कौन उदासी, कौन सन्यासी बनना सी, किसने बनना सी, किसने फकीर बनना सी। भजन दी भुख ने संत पैदा कीते, भगत पैदा कीते, जोगी पैदा कीते, सन्यासी पैदा कीते। भोजन दी भुख ने इंजीनियर पैदा कीते, डॉक्टर पैदा कीते, लॉयर पैदा कीते, व्यापारी पैदा कीते, कारोबारी पैदा कीते। बड़ा विकास होया, बहुत विकास होया, गहराई न लेना जरा। हुण दूसरा नुक्ता मैं पेश करन लगा, अगर भोजन की किसी नूं भुख ना लगे और ढंग दी ना लगे, आयुर्वेद आचार्य कहिंदे ने इहदा तन रोगी है, रोगी है, रोगी नूं भुख नहीं लगदी। मैं इसका जाती तजर्बा, पिछले साल मैनूं हो गया, किधरे मैनूं लू लग गई, पिछले साल दी गल है। ऊपर अलवर दे कोल एक पहाड़ है, ते 3-4 साल तो राजस्थान विच बारिश नहीं पै रही। प्यासे मोर हजारां दी तादाद दे जंगलां च मर गए, हिरन मर गए, सांबर मर गए। अठ दस वड्डे मंदिर ने अलवर विच, उन्हां दियां सोसाइटियां ने बहुत वड्डे वड्डे टप उपर पहाड़ा ते रखे, ते ट्रैक्टरां दे राही, टैंकरां दे राही पानी पहुंचाया। मेरे कोल भी आए, कहने के कोई उद्यम करो तुसी वे,
ਉਹਨਾਂ ਦਿਨਾਂ 'ਚ ਇਹ ਖੱਖਰੀਆਂ ਹੋਰ ਹਰਿਆਵਲ ਬੜੀ ਸਸਤੀ ਮਿਲ ਰਹੀ ਸੀ। ਤਾਂ ਆਪਾਂ ਜੀਪ ਦੇ ਤੋਂ ਸਾਜ਼ੋ ਸਮਾਨ ਲੱਦ ਕੇ ਉੱਪਰ ਲੈ ਜਾਈਏ। ਜੀਪ ਨੂੰ ਦੇਖ ਕੇ ਹਿਰਨ ਦੌੜਦੇ ਹੋਏ ਹਨ, ਭੁੱਖੇ ਪਿਆਸੇ ਵਿਚਾਰੇ। ਪਰ ਲੂਹ ਬੜੀ ਚੱਲਦੀ ਪਈ ਸੀ, ਉਹਦੇ 'ਚ ਘੰਟਾ ਦੋ ਘੰਟੇ ਮੈਂ ਬੈਠਾ ਰਹਿੰਦਾ ਸੀ। ਚੌਥੇ ਦਿਨ ਲੂਹ ਲੱਗ ਗਈ, ਬੜੀ ਗਰਮ ਹਵਾ ਸੀ। ਫਿਰ 15 ਦਿਨ ਮੇਰੀ ਹਾਲਤ ਰਹੀ, ਅੱਗੋਂ ਰੋਟੀ ਰੱਖਣ ਭੁੱਖ ਨਾ ਲੱਗੇ, ਇੱਕ ਬੁਰਕੀ ਵੀ ਖਾਣ ਨੂੰ ਜੀ ਨਾ ਕਰੇ। ਡਾਕਟਰ ਬੜਾ ਗੁਰਮੁਖ ਸੀ, ਕਹਿੰਦੇ ਗੈਨੀ ਜੀ ਇਹ ਹਾਲਤ ਹੋ ਜਾਂਦੀ ਹੈ, ਲੂ ਲੱਗ ਜਾਏ ਫਿਰ ਭੁੱਖ ਨਹੀਂ ਲੱਗਦੀ, ਪਰ ਤੁਸੀਂ ਖਾਓ ਨਹੀਂ ਤਾਂ ਕਮਜ਼ੋਰੀ ਆਏਗੀ। ਮੈਂ ਕਿਹਾ ਖਾਈਏ ਕਿਵੇਂ, ਇੱਕ ਤਾਂ ਚੰਗੀ ਨਹੀਂ ਲੱਗਦੀ, ਇੱਕ ਭੁੱਖ ਕੋਈ ਨਹੀਂ। ਵਾਕਈ 10-12 ਦਿਨ ਤੱਕ ਰੋਟੀ ਕੀ ਆਉਂਦੀ ਹੈ, ਭੁੱਖ ਕੀ ਆਉਂਦੀ ਹੈ, ਇਹਦਾ ਮੈਨੂੰ ਕੱਖ ਨਹੀਂ ਪਤਾ ਚੱਲਿਆ। ਭਾਵੇਂ ਮੈਂ ਲੈ ਲੈਂਦਾ ਰਿਹਾ, ਪਰ ਭੁੱਖ ਨਹੀਂ ਸੀ। ਭੁੱਖ ਦਾ ਨਾ ਲੱਗਣਾ ਇਸ ਗੱਲ ਦਾ ਸਬੂਤ ਹੈ ਤਨ ਰੋਗੀ ਹੈ। ਭੋਜਨ ਦੀ ਭੁੱਖ ਨਹੀਂ ਹੈ, ਤਨ ਰੋਗੀ ਹੈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜਿਹਦੇ ਅੰਦਰ ਭੋਜਨ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ। ਰੋਗੀ ਹੈ ਉਹਦਾ ਮਨ, ਰੋਗੀ ਹੈ ਜਿਹਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ, ਸਤਸੰਗ ਕਰਨ ਦੀ ਤੜਪ ਨਹੀਂ ਹੈ, ਉਸ ਮਨੁੱਖ ਨੂੰ ਅੱਜ ਇੱਥੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ। ਠੀਕ ਨਹੀਂ, ਤਨ ਨੂੰ ਜਿਹੜੇ ਤਾਪ ਚੜ੍ਹਦੇ ਨੇ ਉਹਨਾਂ ਦੇ ਨਾਮ ਨੇ, ਬਈ ਲੂ ਲੱਗ ਗਈ ਹੈ, ਟਾਈਫਾਇਡ ਹੈ, ਤਪੇ ਦਿੱਕ ਹੈ, ਨਮੋਨੀ ਹੈ, ਇਹ ਨਵੀਆਂ ਬਿਮਾਰੀਆਂ ਨੇ ਜਨਮ ਲਿਆ, ਉਹਨਾਂ ਦੇ ਨਾਮ ਨੇ। ਤਨ ਦੇ ਰੋਗਾਂ ਦੇ ਨਾਮ ਨੇ। ਮਨ ਵੀ ਰੋਗੀ ਹੋ ਜਾਂਦਾ ਜੇ ਸੀਮਾ ਤੋਂ ਹੰਕਾਰ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਲੋਭ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਵੱਧ ਕਾਮ ਵੱਧ ਜਾਏ, ਕ੍ਰੋਧ ਵੱਧ ਜਾਏ, ਮੋਹ ਵੱਧ ਜਾਏ, ਈਰਖਾ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ। ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ, ਹੈ ਹੀ ਕੋਈ। ਗੁਸਤਾਖੀ ਮਾਫ, ਹਰ ਉਸ ਮਨੁੱਖ ਨੂੰ ਮਾਨਸਿਕ ਤਲ 'ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਹੈ, ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ, ਭਜਨ ਦੀ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ, ਤੈਨੂੰ ਕੌਣ ਦੱਸੇ ਭੁੱਖ ਹੀ ਕੋਈ ਨਹੀਂ, ਤੈਨੂੰ ਰਸ ਕਿੱਥੋਂ ਆਵੇ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਭੁੱਖ ਦਾ ਤੇ ਸਵਾਦ ਦਾ ਆਪਸ ਦੇ ਚ ਮੇਲ ਹੈ, ਤਾਲਮੇਲ ਬੈਠਦਾ ਹੈ ਭੁੱਖ ਦਾ ਤੇ ਸਵਾਦ ਦਾ। ਭੁੱਖੇ ਖਾਵਤ ਲਾਜ ਨਾ ਆਵੇ, ਬਹੁਤ ਭੁੱਖ ਲੱਗੀ ਹੈ, ਬਹੁਤ ਭੁੱਖ ਲੱਗੀ ਹੈ, ਫਿਰ ਮਨੁੱਖ ਸ਼ਰਮ ਨਹੀਂ ਕਰਦਾ, ਲੋਕੀ ਕੀ ਆਖਣਗੇ। ਇੱਕ ਚੱਕਰਵਰਤੀ ਸੰਤ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਜ਼ਰ ਗਿਆ, ਬਾਬਾ ਲਛਮਣ ਸਿੰਘ। ਪੰਗਤ 'ਚ ਬੈਠੇ ਸੀ ਪਟਨਾ ਸਾਹਿਬ, ਅਸੀਂ 10-15 ਸਰੀਰ ਉਹ ਵੀ ਨਾਲ, ਸਾਰਿਆਂ ਨੇ ਭੋਜਨ ਛੱਕ ਲਿਆ, ਹੁਣ ਉੱਠਣਾ ਸੀ ਅਤੇ ਮੈਂ ਕਿਹਾ ਚੱਕਰਵਰਤੀ ਵੀ ਛੱਕ ਲੈਣਾ, ਪਰ ਉਹਨਾਂ ਨੇ ਬੜਾ ਟਾਈਮ ਲਾ ਲਿਆ। ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਕਹਿ ਦਿੱਤਾ, ਬਾਬਾ ਲਛਮਣ ਸਿੰਘ ਜੀ ਕਦੋਂ ਉੱਠਣਾ ਹੈ? ਕਹਿੰਦਾ ਤੁਸੀਂ ਜਾਓ, 4 ਮਿੰਟ ਦੀ ਬੇਸ਼ਰਮੀ, ਸਾਰੇ ਦਿਨ ਦਾ ਸੁੱਖ। ਕਹਿੰਦਾ ਮੈਂ ਸਾਰੇ ਦਿਨ ਭੁੱਖਾ ਨਹੀਂ ਰਹਿ ਸਕਦਾ, ਮੈਂ 4 ਦਿਨ ਦਾ ਭੁੱਖਾ, ਮੈਨੂੰ ਖਾ ਲੈਣ ਦਿਓ, ਜਾਓ ਤੁਸੀਂ ਜਾਣਾ। ਕੋਈ ਕੀ ਆਖਦਾ, ਇਹਦੀ ਪਰਵਾਹ ਨਹੀਂ, ਭੁੱਖੇ ਖਾਵਤ ਲਾਜ ਨਾ ਆਵੇ। ਬਹੁਤੀ ਭੁੱਖ ਲੱਗੀ ਕੋਈ ਕੀ ਆਖਦਾ, ਇਹਦਾ ਮਤਲਬ ਹੀ ਨਹੀਂ। ਜਿਸ ਦਿਨ ਸਾਚੇ ਨਾਮ ਕੀ ਲਾ ਗਏ ਭੁੱਖ, ਇਹ ਭੁੱਖ ਲੱਗ ਗਈ ਨਾ,
ਲੋਕੀ ਕੀ ਆਖਦੇ ਨੇ, ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਮਨੁੱਖ ਉਸਦੀ ਪਰਵਾਹ ਨਹੀਂ ਕਰੇਗਾ। ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਨੇ, ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ ਲੋਕੀ ਕੀ ਆਖਣਗੇ। ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ ਲੋਕ ਇਲਾਜ ਵੀ ਤੰਗ ਕਰੇਗੀ, ਲੋਕੀ ਕੀ ਆਖਣਗੇ। ਇੰਨੀ ਉੱਚੀ ਉੱਚੀ ਜਪਦਾ ਪਿਆ, ਲੋਕੀ ਕੀ ਆਖਣਗੇ, ਪਾਗਲ ਹੋ ਗਏ, ਲੋਕੀ ਕੀ ਆਖਣਗੇ, ਅਕਲ ਹੀ ਕੋਈ ਨਹੀਂ। ਹਮੇਸ਼ਾ ਪਾਗਲਾਂ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖਿਆ। ਇਹ ਵੀ ਮੈਂ ਅਰਜ਼ ਕਰਾਂ, ਸਭ ਤੋਂ ਸਿਆਣਾ ਹੋਇਆ ਜਿਹਦੇ ਅੰਦਰ ਇਹ ਭੁੱਖ ਪੈਦਾ ਹੋ ਗਈ, ਤੰਦਰੁਸਤ ਹੋ ਗਏ, ਮਾਨਸਿਕ ਤੌਰ 'ਤੇ ਠੀਕ ਹੋ ਗਿਆ। ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁ ਰਾਣਾ, ਇਹ ਤਾਂ ਪਾਗਲ ਹੋ ਗਿਆ। ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ ਦੀਵਾਨਾ ਕਹਿ ਦਿੱਤਾ, ਬੂਤਨਾ ਬੇਤਾਲਾ ਕਹਿ ਦਿੱਤਾ, ਸਤਿਗੁਰ ਦਾ ਸ਼ਬਦ ਹੈ, ਕੋਈ ਕਹੇ ਬੂਤਨਾ ਕੋ ਕਹੇ ਬੇਤਾਲਾ, ਹੈਰਾਨਗੀ ਦੀ ਗੱਲ। ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ, ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤਾਂ ਬੰਦਾ ਜਿਹੜਾ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲ ਹੈ। ਇੱਕੋ ਹੀ ਬੰਦਾ ਜਿਹੜਾ ਤੰਦਰੁਸਤ ਹੋ ਗਿਆ, ਮਾਨਸਿਕ ਤੌਰ 'ਤੇ ਠੀਕ ਹੋ ਗਿਆ, ਬਾਕੀ ਤਾਂ ਸਭ ਮਾਨਸਿਕ ਰੋਗੀ ਨੇ, ਗੁਸਤਾਖੀ ਮਾਫ। ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ, ਇਹ ਭੁੱਖ ਨਹੀਂ ਹੈ। ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਸਰੀਰਕ ਤਲ 'ਤੇ ਮੈਂ ਰੋਗੀ ਹਾਂ, ਭੁੱਖ ਨਹੀਂ ਲੱਗਦੀ ਪਈ, ਰੋਗੀ ਹੈ। ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ, ਦੂਜਿਆਂ ਨੂੰ ਦੱਸਦਾ ਵੀ ਹੈ, ਮੈਨੂੰ ਇਹ ਰੋਗ ਹੋ ਗਿਆ, ਇਹ ਤਕਲੀਫ ਹੈ, ਦੂਜੇ ਨੂੰ ਦੱਸਦਾ ਵੀ ਹੈ, ਕਈ ਦਫ਼ਾ ਵਧਾ ਚੜਾ ਕੇ ਦੱਸਦਾ। ਮਾਨਸਿਕ ਰੋਗ ਮਨੁੱਖ ਛੁਪਾਉਂਦਾ ਹੈ, ਮੈਂ ਬੇਈਮਾਨ ਹਾਂ, ਮੈਂ ਝੂਠਾ ਹਾਂ, ਮੈਂ ਈਰਸ਼ਾਲੂ ਹਾਂ, ਮੈਂ ਮਹਾਂ ਹੰਕਾਰੀ ਹਾਂ, ਮੈਂ ਮਹਾਂ ਲੋਭੀ ਹਾਂ, ਛੁਪਾਉਂਦਾ ਹੈ, ਇਸ ਰੋਗ ਨੂੰ ਛੁਪਾਉਂਦਾ ਹੈ। ਸਰੀਰਕ ਰੋਗ ਤਾਂ ਆਪ ਦੱਸਦਾ ਹੈ, ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ, ਗੁਰਬਾਣੀ ਦੱਸਦੀ ਹੈ, ਪੈਗੰਬਰਾਂ ਨੂੰ ਦੱਸਣਾ ਪੈਂਦਾ, ਅਵਤਾਰਾਂ ਨੂੰ ਦੱਸਣਾ ਪੈਂਦਾ। ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ, ਮੈਨੂੰ ਇਹ ਤਕਲੀਫ ਹੈ, ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ, ਤੁਸੀਂ ਦੇਖੋ ਇਹ ਕੀ ਹੈ। ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ, ਇਤਨਾ ਪ੍ਰਬਲ ਲੋਭ ਕਿਉਂ ਹੈ ਮੇਰੇ ਅੰਦਰ, ਇਤਨੀ ਈਰਸ਼ਾ ਕਿਉਂ ਹੈ, ਇਤਨਾ ਪ੍ਰਬਲ ਹੰਕਾਰ ਕਿਉਂ ਹੈ। ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਜਿਤਨਾ ਤਾਕਤਵਰ ਮਨੁੱਖ ਹੋਵੇਗਾ, ਜਿਤਨਾ ਚੋਟੀ ਦਾ ਧਨਾਢ ਹੋਵੇਗਾ, ਹੰਕਾਰੀ ਨਾ ਹੋਵੇ। ਕਵੀ ਤੁਲਸੀ ਕਹਿੰਦੇ ਨੇ, ਕਰਾਮਾਤ ਹੈ ਐਸੋ ਕੋ ਜਨਮੇ ਉਹ ਜਗਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮਿਆ, ਪ੍ਰਭਤਾ ਕੋਲ ਹੋਵੇ, ਤਾਕਤ ਕੋਲ ਹੋਵੇ, ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ। ਐਸੋ ਕੋ ਜਨਮੇ ਉਹ ਜਗਮਾਈ, ਕਵੀ ਤੁਲਸੀ, ਐਸਾ ਕਿਹੜਾ ਮਾਈ ਦਾ ਲਾਲ ਹੈ, ਐਸੋ ਕੋ ਜਨਮੇ ਉਹ ਜਗਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਪਰ ਹੰਕਾਰੀ ਤੋਂ ਹੰਕਾਰੀ ਮਨੁੱਖ ਵੀ ਨਹੀਂ ਕਬੂਲ ਕਰੇਗਾ, ਮੈਂ ਹੰਕਾਰੀ ਹਾਂ, ਮੈਂ ਦੁਰਾਚਾਰੀ ਹਾਂ, ਮੈਂ ਲੋਭੀ ਹਾਂ, ਬੇਈਮਾਨ ਹਾਂ। ਇਹ ਗੁਰੂ ਨੂੰ ਦੱਸਣਾ ਪੈਂਦਾ, ਇਹ ਪੈਗੰਬਰਾਂ ਨੂੰ ਦੱਸਣਾ ਪੈਂਦਾ, ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ, ਤੇਰਾ ਮਨ ਰੋਗੀ ਹੈ। ਭੁੱਖ ਦਾ ਨਾ ਲੱਗਣਾ ਰੋਗ ਦੀ ਅਲਾਮਤ ਹੈ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖੇ ਨੂੰ ਸਵਾਦ ਬੜਾ ਆਉਂਦਾ, ਰੁੱਖੀ ਬੁਰਕੀ 'ਚ ਵੀ ਸਵਾਦ ਆ ਜਾਏਗਾ।

ਸਮਝ ਲੈਂਦਾ ਹੈ, ਕੋਈ ਸੁਰਤਾਲ ਨੂੰ ਰਸ ਸਮਝ ਲੈਂਦਾ ਹੈ, ਸ਼ਬਦ ਨੂੰ ਰਸ ਕੋਈ ਵਿਰਲਾ ਹੀ ਸਮਝਦਾ ਹੈ ਗੁਰੂ ਸਿੱਖ ਆਸ਼ਿਕ ਸ਼ਬਦ ਦੇ। ਜਿਸ ਦਿਨ ਸ਼ਬਦ ਰਸ ਬਣ ਜਾਂਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ। ਜਿੰਨੇ ਚਿਰ ਤੱਕ ਸੁਰਤਾਲ ਆਵਾਜ਼ ਰਸ ਬਣਿਆ ਹੋਇਆ ਹੈ, ਇਹ ਰਸ ਵੀ ਬਣੇਗਾ ਬੇਰਸ ਵੀ ਹੋ ਜਾਏਗਾ। ਇੱਕੋ ਹੀ ਤਰ੍ਹਾਂ ਦਾ ਸੁਰਤਾਲ ਜੇ ਦੋ ਤਿੰਨ ਦਫ਼ਾ ਚਾਰ ਦਫ਼ਾ ਸੁਣਨ ਦਾ ਮੌਕਾ ਮਿਲ ਜਾਏ ਤਾਂ ਉਹੀ ਸਰੋਤਾ ਕਹਿ ਦੇਗਾ ਨਹੀਂ ਇਹ ਰਾਗੀ ਕੁਛ ਵੀ ਨਹੀਂ ਹੈ, ਉਹੀ ਸੁਰ ਉਹੀ ਤਾਲ। ਜੇ ਕਿਤੇ ਸ਼ਬਦ ਨਾਲ ਜੁੜ ਜਾਂਦਾ ਤਾਂ ਭਾਵੇਂ ਸ਼ਬਦ ਉਹੀ ਹੈ ਨਵੇਂ ਤੋਂ ਨਵਾਂ ਰਸ ਬਣੇਗਾ। ਸਾਹਿਬ ਮੇਰਾ ਨੀਤ ਨਵਾਂ, ਸ਼ਬਦ ਕਦੀ ਪੁਰਾਣਾ ਨਹੀਂ ਆਉਂਦਾ। ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ, ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ। ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ, ਕੰਠ ਨੂੰ ਸੁਣਦਾ ਰਿਹਾ, ਸ਼ਬਦ ਨੂੰ ਤੇ ਸੁਣਿਆ ਹੀ। ਇਸ ਵਾਸਤੇ ਸੁਰ ਤਾਲ ਤੇ ਪੁਰਾਣੇ ਹੋ ਜਾਂਦੇ ਨੇ, ਧੁਨਾਂ ਤੇ ਪੁਰਾਣੀਆਂ ਹੋ ਜਾਂਦੀਆਂ ਨੇ, ਕੰਠ ਤੇ ਪੁਰਾਣੇ ਹੋ ਜਾਂਦੇ ਨੇ। ਮੈਂ ਫਿਰ ਅਰਜ਼ ਕਰਾਂ, ਸਵਾਦ ਨਹੀਂ ਆ ਰਿਹਾ ਸ਼ਬਦ ਦਾ, ਅਜੇ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ, ਅਜੇ ਭੁੱਖ ਨਹੀਂ ਪੈਦਾ ਹੋਈ। ਇਹ ਭੁੱਖ ਪੈਦਾ ਹੋਵੇ, ਮਨ ਤੰਦਰੁਸਤ ਹੋਵੇ। ਸ੍ਰੇਸ਼ਟ ਧਰਮ ਕਿਹੜਾ ਹੈ, ਨਿਰਮਲ ਕਰਮ ਕਿਹੜਾ ਹੈ? ਸਾਹਿਬ ਕਹਿੰਦੇ ਹਰ ਕੋ ਨਾਮ ਜਪ, ਇਹੀ ਸ੍ਰੇਸ਼ਟ ਧਰਮ ਹੈ। ਹਰ ਕੋ ਨਾਮ ਜਪ, ਇਹੀ ਨਿਰਮਲ ਕਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਜਪ ਦੀਆਂ ਕੁਛ ਸਟੇਜਾਂ ਨੇ, ਵਿਦਵਾਨਾਂ ਨੇ ਬਿਆਨ ਕੀਤੀਆਂ ਨੇ, ਕੁਛ ਬੁੱਧੀ ਅਨੁਸਾਰ ਮੈਂ ਕੱਲ੍ਹ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਫਿਰ ਪਰਸੋਂ ਤੋਂ ਇੱਕ ਲੜੀਵਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ। ਇਹ ਜੋ ਪ੍ਰਕਰਨ ਰੱਖਿਆ ਹੈ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਮੈਂ ਕੱਲ੍ਹ ਇਸ ਨੂੰ ਸੰਪੂਰਨ ਕਰਦੇ ਹਾਂ ਇਹਦੀਆਂ ਸਟੇਜਾਂ, ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ। ਇੱਕ ਨੁਕਤਾ ਹੋਰ ਵੀ ਸੁਣਨਾ, ਸੁਣਦੇ ਹਾਂ। ਇੱਕ ਮਨੁੱਖ ਕਹਿੰਦਾ ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ। ਕੋਈ ਐਸਾ ਵੀ ਕਹਿੰਦਾ ਪਕਾਉਂਦਿਆਂ ਪਕਾਉਂਦਿਆਂ ਥੱਕ ਗਏ। ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ। ਖਾਣ ਨਾਲ ਥਕੇਵਾ ਲੈ ਜਾਂਦਾ, ਭੁੱਖ ਮਿਟ ਜਾਂਦੀ ਹੈ, ਰਜੇਵਾ ਨਸੀਬ ਹੋ ਜਾਂਦਾ। ਪਕਾਉਣ ਦਾ ਥਕੇਵਾ, ਕਮਾਉਣ ਦਾ ਥਕੇਵਾ ਲੈ ਜਾਂਦਾ, ਸਫੁਰਤੀ ਮਿਲ ਜਾਂਦੀ, ਸਫੁਰਤੀ ਮਿਲ ਜਾਂਦੀ। ਕਮਾਉਣਾ ਔਖਾ ਹੈ, ਪਕਾਉਣਾ ਵੀ ਔਖਾ ਹੈ, ਖਾਣਾ ਸੌਖਾ ਹੈ। ਹੁਣ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ, ਇੱਥੇ ਖਾਣਾ ਹੀ ਔਖਾ ਹੈ। ਜੇ ਕੋ ਖਾਵੇ ਜੇ ਕੋ ਪਹੁੰਚੇ, ਕੋਈ ਖਾਵੇ ਤੇ ਸਹੀ, ਤੇ ਮਨ ਕਿਵੇਂ ਖਾਏਗਾ? ਵਾਹਿਗੁਰੂ ਵਾਹਿਗੁਰੂ ਇਹ ਖੁਰਾਕ ਮਨ ਦੀ ਕਿਵੇਂ ਬਣੇਗੀ? ਮਨ ਸੁਣੇ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ, ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਹੋਣ ਮਿੰਜ ਮਾਸ ਬਣੇਗਾ, ਤਨ ਦਾ ਹਿੱਸਾ ਬਣੇਗਾ। ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀਂ ਮਨ ਵਿੱਚ ਜਾਏਗਾ, ਮਨ ਵਿੱਚ ਅਧਿਆਤਮਕ ਬਲ ਪੈਦਾ ਹੋਵੇਗਾ, ਅਧਿਆਤਮਕ ਸ਼ਕਤੀ ਪੈਦਾ ਹੋਏਗੀ, ਰਸ ਪੈਦਾ ਹੋਏਗਾ, ਆਨੰਦ ਪੈਦਾ ਹੋਏਗਾ। ਭੋਜਨ ਹੱਥਾਂ ਨਾਲ ਬਣਾਉਣਾ ਪੈਂਦਾ, ਅਕਸਰ ਹੱਥਾਂ ਨਾਲ ਕਮਾਉਣਾ ਪੈਂਦਾ। ਭਜਨ ਤੇ ਮੂੰਹ ਨਾਲ ਹੀ ਕਰਨਾ, ਮੂੰਹ ਨਾਲ ਹੀ ਬਣਾਉਣਾ। ਰਸਨਾ ਨਾਮ ਜਪੋ ਤਬ ਮਥੀਏ ਇਨ ਬਿਧ ਅੰਮ੍ਰਿਤ ਪਾਓ। ਇਸ ਵਾਸਤੇ ਸਿੱਖ ਜਗਤ ਦੇ ਤਾਲੀ ਵਜਾਉਣਾ ਕੀਰਤਨ ਵਿੱਚ ਮਨਾਈ ਹੈ। ਦਾਸ ਨੂੰ ਬੇਸ਼ਤਰ ਭਾਰਤ ਵਿੱਚ ਮੰਦਰਾਂ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ ਬੁਲੰਦ ਹੈ। ਹੁਣੇ ਹੀ ਰਾਮਨੌਮੀ 'ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ, ਰਜੌਰੀ ਗਾਰਡਨ ਦਿੱਲੀ। ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ, ਉਹ ਸੀਸਗੰਜ ਮੇਰੇ ਕੋਲ ਆਏ। ਹੁਣੇ ਥੋੜ੍ਹੇ

0: ਨਹੀਂ ਹੋਏ। ਰਾਮ ਨੌਮੀ ਲੰਘੀ ਹੈ, ਪਰ ਉਹ 2 ਮਹੀਨੇ ਪਹਿਲੇ ਮੈਨੂੰ ਮਿਲਣਾ ਹੈ, ਬੈਠਾ ਮੈਂ ਸਾਨੂੰ ਦੇ। ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮੈਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧਕ ਮਿਲੇ। ਅਨੁਭਵ ਮੇਰਾ ਪੁਰਾਣਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਹਨਾਂ ਕੋਲ ਜਾ ਰਿਹਾ ਬੁਲੰਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ। ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ। ਕਈ ਗੀਤਾ ਭਵਨਾਂ ਵਿੱਚ ਦਾਸ ਨੇ ਹਾਜ਼ਰੀ ਭਰੀ ਹੈ। ਇੰਦੌਰ ਦੇ ਗੀਤਾ ਭਵਨ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ, ਗ੍ਰੰਥੀ ਸਿੰਘ ਵੀ ਰੱਖ ਦਿੱਤਾ ਸੀ। ਕਹਿੰਦੇ ਨੇ ਅਸੀਂ ਸੁਣਨੇ ਇਹ ਬਾਣੀ, ਅਸੀਂ ਸੁਣਨੇ। ਪਰ ਮੈਂ ਦੇਖਾਂ ਹਜ਼ਾਰਾਂ ਦਾ ਇਕੱਠ ਸੀ, ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾ ਜ਼ੋਰ ਜ਼ੋਰ। ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਤਰੀਕਾ ਹੈ। ਖੁਸ਼ੀ ਪ੍ਰਗਟ ਕਰਨ ਦਾ, ਆਨੰਦ ਪ੍ਰਗਟ ਕਰਨ ਦਾ ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ। ਗੁਰੂ ਘਰ ਵਿੱਚ ਜੈਕਾਰਾ ਗਜਾ ਕੇ ਇਜ਼ਹਾਰ ਕੀਤਾ ਜਾਂਦਾ ਨਹੀਂ। ਮੂੰਹ ਨਾਲ ਭੋਜਨ ਬਣਾਉਣਾ, ਜ਼ਬਾਨ ਨੇ ਭੋਜਨ ਬਣਾਇਆ, ਜ਼ਬਾਨ ਇਜ਼ਹਾਰ ਕਰੇ, ਹੱਥਾਂ ਨੇ ਭੋਜਨ ਕਮਾਇਆ, ਹੱਥਾਂ ਨੇ ਭੋਜਨ ਬਣਾਇਆ, ਚਲੋ ਉਹਦੇ ਸਵਾਦ ਦੇ ਤਾੜੀਆਂ ਵਜਾਈ ਜਾਣ, ਉਹ ਗੱਲ ਵੱਖਰੀ ਹੈ। ਪਰ ਭਜਨ ਦੇ ਮਸਲੇ 'ਚ ਪਰ ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਢੰਗ ਹੈ। ਇਸ ਤਰ੍ਹਾਂ ਕਰਦੇ ਨੇ, ਸਾਰੇ ਦੇਸ਼ ਦੇ 'ਚ ਕਰਦੇ ਨੇ, ਸਭ ਜਗ੍ਹਾ ਕਰਦੇ ਨੇ। ਮੈਂ ਜਿਸ ਜਿਸ ਮੰਦਰ ਦੇ 'ਚ ਵੀ ਗਿਆ, ਖੁਸ਼ ਹੋ ਜਾਣ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ, ਤਾੜੀਆਂ ਵਜਾਉਂਦੇ। ਆਪਦੀ ਗੈਥਲੀ ਅਰਜ਼ ਕਰਾਂ, ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦਾ ਹੈ, ਮੂੰਹ ਖਾਂਦਾ। ਭਜਨ ਮੂੰਹ ਨੇ ਬਣਾਉਣਾ ਪਏਗਾ, ਕੰਨਾਂ ਨੇ ਖਾਣਾ। ਜੇ ਕੋ ਖਾਵੇ ਜੇ ਕੋ ਪੁੰਛੇ ਤਿਸਕਾ ਹੋਇਓ ਉਧਾਰੋ। ਭੋਜਨ ਕਮਾਉਣਾ ਬੜਾ ਔਖਾ ਹੈ, ਪਕਾਉਣਾ ਬੜਾ ਔਖਾ ਹੈ, ਖਾਣਾ ਬੜਾ ਸੌਖਾ ਹੈ, ਭਜਨ ਬਣਾਉਣਾ ਤੇ ਬੜਾ ਸੌਖਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਣ ਗਿਆ। ਛਕਣਾ ਬੜਾ ਔਖਾ ਹੈ, ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ। ਕੌਣ ਸੁਣੇ, ਕੌਣ ਖਾਂਦਾ? ਕੋਈ ਨਹੀਂ ਖਾਂਦਾ, ਕੋਈ ਨਹੀਂ ਛਕਦਾ। ਇਸ ਨੁਕਤੇ ਨੂੰ ਧਿਆਨ ਨਾਲ ਅੱਜ ਲੈ ਜਾਣਾ। ਕਮਾਉਂਦਿਆਂ ਪਕਾਉਂਦਿਆਂ ਭੋਜਨ ਦੀ ਭੁੱਖ ਨਹੀਂ ਮਿਟੇਗੀ, ਥਕੇਵਾਂ ਤੇ ਹੋ ਜਾਏਗਾ, ਭੁੱਖ ਤੇ ਖਾਂਦਿਆਂ ਮਿਟੇਗੀ। ਕਮਾਉਂਦਿਆਂ ਤੇ ਥੱਕ ਜਾਏਗਾ, ਪਕਾਉਂਦਿਆਂ ਤੇ ਥੱਕ ਜਾਏਗਾ, ਖਾਣ ਨਾਲ ਹੀ ਭੁੱਖ ਮਿਟੇਗੀ ਨਾ। ਤੋ ਮੈਂ ਅਰਜ਼ ਕਰਾਂ, ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ, ਕਿੰਨੀ ਦੇਰ ਕਰੇਗਾ, ਥੱਕ ਜਾਏਗਾ। ਇਹ ਵੀ ਮਹਿਰਜ਼ ਕਰਦੇ ਹਾਂ। ਪਰ ਜੇ ਕਿਧਰੇ ਛਕਣ ਲੱਗ ਪਵੇ, ਸੁਣਨ ਲੱਗ ਪਵੇ, ਜਨਮਾਂ ਜਨਮਾਂਤਰਾਂ ਦਾ ਥਕੇਵਾਂ ਲੈ ਜਾਏਗਾ, ਨਵੀਂ ਜ਼ਿੰਦਗੀ ਮਿਲੇਗੀ, ਨਵਾਂ ਰਸ ਮਿਲੇਗਾ। ਔਰ ਐਸਾ ਮਨੁੱਖ ਕਦੀ ਥੱਕੇਗਾ ਨਹੀਂ, 24 ਘੰਟੇ ਵੀ ਨਾਮ ਜਪੇ ਥੱਕੇਗਾ ਨਹੀਂ, ਸਵਾਸ ਜਪਦਿਆਂ ਵੀ ਨਹੀਂ ਥੱਕੇਗਾ। ਕਿਉਂ? ਭਜਨ ਦਾ ਇੱਕ ਕੰਮ ਹੈ, ਥਕੇਵਾਂ ਲਾ ਦੇਣ, ਐਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ 'ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਹੁੰਦੀ। ਪਰ ਖੇਡ 'ਤੇ ਹੁਣ ਭਰੋਸਾ ਕਰੇ, ਵਿਸ਼ਵਾਸ ਕਰੇ। ਇਹਦੀਆਂ ਜਿਹੜੀਆਂ ਸਟੇਜਾਂ ਨੇ, ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਰਹਿਮਤ ਕਰਨ, ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ, ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ। ਸਾਚੇ ਨਾਮ ਕੀ ਲਾਗੇ ਭੂਖ, ਉਦ ਭੁੱਖੇ ਖਾਏ ਚਲੀਏ ਦੁੱਖ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਬਾਕੀ ਕੱਲ੍ਹ। ਇਸ ਦੀਆਂ ਕੁਛ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ, ਕੱਲ੍ਹ ਤੁਹਾਡੇ ਸਾਹਮਣੇ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
2: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ 'ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ 'ਚ ਇੱਕੋ ਖਿਆਲ ਐਂ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ ਹੈ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਜਿੱਥਾ ਚਲਤੇ ਪੁੱਛੇ ਬਾਹਮਣ ਆਖੋਂ ਆਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਯਾਦ ਰੱਖਿਓ। ਉਹ ਬੰਦੇ ਨੇ ਕਿਹਾ ਵੀ ਧੰਨਿਆ, ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ 'ਚ ਪੜ੍ਹਨਾ ਹੋਵੇ ਜਾਂ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ 'ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਂਦੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ PhD ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। A4 Apple ਦਾ ਮਤਲਬ ਇਹ ਨੇ ਕਿ ਐਪਲ ਹੀ ਕੇਵਲ A ਤੋਂ ਬਣਦਾ, A ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ A ਦੀ ਸਮਝ ਪੈ ਜਾਏ। ਅਧਿਆਤਮਿਕਤਾ 'ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਨੀ। ਦੇਖੋ ਉਹਨੇ ਕਿਹਾ ਵੀ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਇਹ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ। ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਹਿ ਖੇੜੇ ਪੈ ਗਏ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ। ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ? ਯਕੀਨ ਬੜੀ ਵੱਡੀ ਚੀਜ਼ ਹੈ।
3: You're listening to KRPI 1550 Radio, Ferndale, Washington.
4: Family Care Pharmacy.
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: Radio station 1550 AM Gurwani segment ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇਨਕ੍ਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-51

ਇਹ ਪੱਖ ਵਿੱਚ ਖੜੀ ਹੋਵੇਗੀ। ਅਰਜਨ ਆਇਆ ਚਰਨਾਂ ਤੇ ਮੱਥਾ ਟੇਕਿਆ, ਸ੍ਰੀ ਕ੍ਰਿਸ਼ਨ ਕਹਿੰਦੇ ਨੇ ਤੂੰ ਦੇਰੀ ਨਾਲ ਆਇਆ। ਦੁਰਯੋਧਨ ਨੇ ਮੰਗ ਕੀਤੀ ਸੀ ਤੇ ਮੈਂ ਕਹਿ ਦਿੱਤਾ ਸੀ ਜਾਂ ਮੇਰੀ ਫੌਜ ਲੈ ਲੈ ਜਾਂ ਮੈਨੂੰ। ਫੌਜ ਤੇ ਉਸਨੇ ਮੰਗ ਲਈ ਹੈ, ਸਿਪਾਹੀ ਤੇ ਉਸਨੇ ਮੰਗ, ਸੈਨਾ ਤੇ ਉਸਨੇ ਮੰਗ ਲਈ ਹੈ, ਹੁਣ ਤੇ ਮੈਂ ਹੀ ਹਾਂ ਇਕੱਲਾ। ਅਰਜਨ ਹੱਥ ਜੋੜ ਕੇ ਕਹਿੰਦਾ ਭਗਵਾਨ ਜੇ ਇਹ ਅਵਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ ਤੇ ਮੈਂ ਉਦੋਂ ਵੀ ਤੁਹਾਨੂੰ ਹੀ ਮੰਗਣਾ ਸੀ, ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ। ਤੁਸੀਂ ਮੇਰੇ ਪਕਸ਼ ਦੇ ਚ ਖੜੇ ਹੋ ਗਏ ਤੇ ਫਿਰ ਹਾਰ ਵੀ ਤੁਹਾਡੀ ਜਿੱਤ ਵੀ ਤੁਹਾਡੀ, ਆਪਣਾ ਤੇ ਕੁਛ ਵੀ ਨਹੀਂ ਨਿਸ਼ਚਿੰਤ, ਅਸੀਂ ਤੇ ਬੇਫਿਕਰ ਹੋ ਜਾਵਾਂਗੇ। ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਦਫਾ ਹੋਇਆ ਕਿ ਕ੍ਰਿਸ਼ਨ ਜੀ ਦੀ ਸੈਨਾ ਦੁਰਯੋਧਨ ਦੇ ਪੱਖ ਚ ਖੜੀ ਹੈ, ਸਵੈਮ ਕ੍ਰਿਸ਼ਨ ਪਾਂਡੂਆਂ ਦੇ ਪੱਖ ਅਰਜਨ ਦੇ ਪੱਖ ਚ ਖੜੇ ਹਨ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ, ਜੋ ਨਿਰਪੱਖ ਹੈ, ਜਿਹਨੂੰ ਲਗ ਲਪੇਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ ਚ ਔਰੰਗਜ਼ੇਬ ਦੇ ਕੁਛ ਗੁਣ ਵੀ ਲਿਖੇ ਨੇ, ਹੈਰਾਨਗੀ ਹੈ ਮੈਨੂੰ, ਜਿਹਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਕੀਤੇ ਗਏ, ਜਿਹਦੇ ਰਾਜਪਾਠ ਦੇ ਚ ਦੋ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਿਣਿਆ ਗਿਆ, ਦੋ ਲੜਾਈ ਵਿੱਚ ਸ਼ਹੀਦ ਹੋਏ, ਘਰ ਘਾਟ ਤਬਾਹ ਹੋਏ, ਜ਼ਿੰਦਗੀ ਸਾਰੀ ਸੰਘਰਸ਼ ਦੇ ਚ ਬਤੀਤ ਹੋਈ। ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜ਼ਫਰਨਾਮਾ ਪੜੋਗੇ ਤੇ ਦੰਗ ਰਹਿ ਜਾਓਗੇ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਨਾਮਾ ਕਹਿੰਦੇ ਚਿੱਠੀ ਨੂੰ, ਜ਼ਫਰ ਜਿੱਤ ਨੂੰ, ਜਿੱਤ ਦੀ ਚਿੱਠੀ, ਜਿੱਤ ਦੀਆਂ ਚਿੱਠੀਆਂ। ਹੈਰਾਨਗੀ ਦੀ ਗੱਲ, ਜਿੱਤ ਦੀ ਚਿੱਠੀ, ਪਿਤਾ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਘਰ ਘਾਟ ਤਬਾਹ ਹੋ ਗਏ, ਫਿਰ ਵੀ ਸਤਿਗੁਰੂ ਕਹਿੰਦੇ ਨਾ ਔਰੰਗਜ਼ੇਬ ਮੇਰੀ ਜਿੱਤ ਹੋਈ, ਤੇਰੀ ਹਾਰ ਹੋਈ। ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ, ਇਹ ਪਹੁੰਚਾਈਆਂ ਗਈਆਂ ਅਹਿਮਦਨਗਰ, ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ। ਮੁਖਤਸਰ ਮੈਂ ਅਰਜ਼ ਕਰੇ ਇਸ ਗੱਲ ਨੂੰ, ਮੈਂ ਬਹੁਤਾ ਲਮਕਾਵਾਂ ਨਾ, ਸਤਿਗੁਰ ਨੇ ਖੂਬੀਆਂ ਲਿਖੀਆਂ ਨੇ, ਗੁਣ ਲਿਖੇ ਨੇ। ਔਰੰਗਜ਼ੇਬ ਤੂੰ ਅਲਲ ਸੁਭਾਅ ਉੱਠਦਾ, ਅੰਮ੍ਰਿਤ ਵੇਲੇ ਉੱਠਦਾ, ਇਹ ਤੇਰੀ ਬਹੁਤ ਵੱਡੀ ਖੂਬੀ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਆਉਂਦਾ, ਸਾਧਨਾ ਨਵਾਂ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ, ਇਹ ਰੁੱਤ ਇਹ ਸਮਾਂ ਬਹੁਤ ਵੱਡਾ ਸਹਾਇਕ ਹੈ, ਮਦਦਗਾਰ ਹੈ। ਮਹਾਰਾਜ ਦੀ ਬਾਣੀ ਚੌਥੇ ਪਹਿਰੇ ਸੁਭਾ ਕੇ, ਸੁਰਤਿਆਂ ਉਪਜੇ ਚਾਹੋ ਤਿੰਨ ਤਿੰਨ ਦਰਿਆਵਾਂ ਸਿਉ ਦੋਸਤੀ, ਮਨਮੁਖ ਸੱਚਾ ਨਾਮ, ਮਨ ਦੇ ਚ ਮੁਖ ਦੇ ਚ ਉਸ ਸਮੇਂ ਸੱਚਾ ਨਾਮ ਹੈ, ਜੋ ਰਾਤ ਦਾ ਚੌਥਾ ਪਹਿਰੇ, ਚੌਥੇ ਪਹਿਰੇ ਅੰਮ੍ਰਿਤ ਵੇਲਾ ਤੂੰ ਅਲਲ ਸੁਭਾ ਉੱਠਦਾ। ਅੰਮ੍ਰਿਤ ਵੇਲੇ ਨੂੰ ਇਸਲਾਮ ਵਿੱਚ ਕਹਿੰਦੇ ਨੇ ਅੱਲਾ ਦੀ ਸੁਭਾ, ਸਨਾਤਨ ਮਤ ਵਿੱਚ ਕਹਿੰਦੇ ਨੇ ਬ੍ਰਹਮ ਮਹੂਰਤ, ਬ੍ਰਹਮ ਦਾ ਮਹੂਰਤ ਹੈ, ਬ੍ਰਹਮ ਦਾ ਚਿੰਤਨ ਕਰਨਾ, ਉਹ ਕੰਮ ਉਹ ਸਮਾਂ ਬ੍ਰਹਮ ਦੀ ਯਾਦ ਵਾਸਤੇ, ਪ੍ਰਭੂ ਦੀ ਯਾਦ ਵਾਸਤੇ। ਗੁਰਮਤ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਹਾਂ, ਜਿਹਦੀ ਸੁਰਤ ਪੱਕ ਗਈ ਹੈ ਉਹ ਤੇ ਕਿਸੇ ਵਕਤ ਵੀ ਜਪ ਸਕਦਾ, ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ। ਪਰ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤਮਈ ਨਹੀਂ ਹੋਈ, ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ, ਲੈਣੀ ਪਏਗੀ, ਉਸ ਤੋਂ ਬਿਨਾਂ ਗੱਲ ਨਹੀਂ ਬਣੇਗੀ।

ऐ औरंगजेब तो अलल सुबह उठदा है, दूसरा तू पंज वक्त दा पक्का नमाजी है, तू फजर दी नमाज भी पढ़दा है, तू असर दी नमाज भी पढ़दा है, तू जोहर दी नमाज भी पढ़दा है, तू मगरब दी नमाज भी पढ़दा है, और तू रात दे वक्त इशा दी नमाज भी पढ़दा है, शाम दे वक्त तू पंजे नमाजा पढ़दा, तू दो वक्त कुरान दी तलावत भी करदा है, ए भी तेरी खूबी है, पाठ भी करदा है, तू सवेरे भी पाठ करदा है, शामे भी करदा है। औरंगजेब तेरी एक होर भी खूबी है, तू हाथ दे तस्बीह रखदा है माला, और मणका फेरदा ही रहना है, अल्लाह हो अल्लाह हो, जब वेला बैठा हो तो करी जाना है, ये भी तेरी खूबी है। जुम्मा रात नो भाव वीरवार दी रात नो जुम्मा रात कहंदे ने, तू जकात भी देना है, ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਏ। ਤੇ ਰਮਜ਼ਾਨ ਦੇ ਮਹੀਨੇ ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ, ਕੁਛ ਨਹੀਂ ਖਾਂਦਾ, ਤੂੰ ਰੋਜ਼ੇ ਵੀ ਰੱਖਦਾ। ਇਹ ਖੂਬੀਆਂ ਬਿਆਨ ਕਰਕੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਤਨੇ ਗੁਣਾਂ ਦੇ ਹੁੰਦਿਆਂ ਹੋਇਆ, ਇਤਨੀਆਂ ਖੂਬੀਆਂ ਦੇ ਹੁੰਦਿਆਂ ਹੋਇਆ, ਔਰੰਗਜ਼ੇਬ ਫਿਰ ਵੀ ਤੂੰ ਸ਼ੈਤਾਨ ਹੈ, ਫਰਿਸ਼ਤਾ ਨਹੀਂ ਹੈ। ਫੁੱਲ ਨੂੰ ਫੁੱਲ ਕਹਿ ਦਿੱਤਾ, ਕੰਡੇ ਨੂੰ ਕੰਡਾ, ਹੁਣ ਕੰਡੇ ਨੂੰ ਕੰਡਾ ਕਹਿਣਾ, ਫੁੱਲ ਨੂੰ ਫੁੱਲ ਕਹਿਣਾ, ਇਹ ਸੱਚਾਈ ਹੈ। ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ, ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਾ ਹੈ, ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ, ਗੱਲ ਵਧਾ ਕੇ ਬਿਆਨ ਕਰਨੀ ਖੁਸ਼ਾਮਦ ਹੈ। ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ, ਇਹ ਸੱਚ ਹੈ। ਅਕਸਰ ਮਨੁੱਖ ਅਧੂਰਾ ਸੱਚ ਬੋਲਦਾ ਹੈ, ਜੋ ਝੂਠ ਨਾਲੋਂ ਵੀ ਪੈੜਾ ਹੁੰਦਾ ਹੈ। ਅਧੂਰਾ ਗਿਆਨ ਨਿਯਮ ਹਕੀਮ, ਇਹ ਜਾਨ ਨੂੰ ਖਤਰਾ ਹੁੰਦਾ ਹੈ। ਅਧੂਰਾ ਸੱਚ ਕੀ, ਫੁੱਲ ਨੂੰ ਤੇ ਫੁੱਲ ਆਖ ਦਿੱਤਾ ਹੈ, ਹੁਣ ਕੰਡੇ ਨੂੰ ਕੰਡਾ ਕਹਿਣਾ ਔਖਾ ਹੈ। ਜੇ ਕੰਡੇ ਨੂੰ ਕੰਡਾ ਆਖੇ ਤੇ ਚੁੱਭੇਗਾ, ਸਾਡੇ ਕੱਪੜੇ ਫਾੜੇਗਾ, ਸਾਡਾ ਹੀ ਦਾਮਨ ਚੀਰੇਗਾ, ਚਲੋ ਕੀ ਲੈਣਾ ਅਸੀਂ। ਕਦੇ ਕਦਾਈ ਕੋਈ ਅਵਤਾਰੀ ਪੁਰਸ਼ ਰੂਹੇ ਜ਼ਮੀਨ ਤੇ ਪ੍ਰਗਟ ਆਉਂਦੇ ਨੇ, ਜੋ ਐਲਾਨੀਆ ਫੁੱਲ ਨੂੰ ਫੁੱਲ ਕਹਿ ਦਿੰਦੇ ਨੇ, ਕੰਡੇ ਨੂੰ ਕੰਡਾ ਕਹਿ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੀ ਬਾਣੀ ਦੇ ਰਾਹੀਂ ਕਹਿੰਦੇ ਨੇ, ਇਤਨੀ ਖੂਬੀਆਂ ਦੇ ਹੁੰਦਿਆਂ ਹੋਇਆ, ਇਤਨੇ ਗੁਣਾਂ ਦੇ ਹੁੰਦਿਆਂ ਹੋਇਆ, ਔਰੰਗਜ਼ੇਬ ਤੂੰ ਸ਼ੈਤਾਨ ਹੈ, ਫਰਿਸ਼ਤਾ ਨਹੀਂ ਹੈ। ਤੂੰ ਰਾਮਨ ਨਦਾਨਮ ਕੇ ਯਜ਼ਦਾਂ ਸ਼ਨਾਸ, ਬਰਾਮਦ ਜ਼ਤੋ ਕਾ ਰਹਾ ਦਿਲ ਖਰਾਸ਼। ਮੈਂ ਤੈਨੂੰ ਖੁਦਾ ਸ਼ਨਾਸ ਨਹੀਂ ਮੰਨਦਾ, ਤੈਨੂੰ ਖੁਦਾ ਦੀ ਕੱਖ ਸਮਝ ਨਹੀਂ ਹੈ। ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚੀ ਹੈ। ਰੱਬ ਨਾਲ ਜੁੜਿਆ ਹੋਇਆ ਮਨੁੱਖ ਕਦਮ ਕਦਮ ਤੇ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੈ, ਜੋੜਦਾ ਹੈ। ਜ਼ਫਰਨਾਮੇ ਵਿੱਚ ਇੱਕ ਪ੍ਰਾਚੀਨ ਕਹਾਣੀ ਨੂੰ ਵੀ ਸਤਿਗੁਰ ਨੇ ਅੱਗੇ ਕੀਤਾ ਹੈ। ਉਹਦਾ ਇੱਕ ਛੋਟਾ ਜਿਹਾ ਭਾਗ ਮੈਂ ਤੁਹਾਡੇ ਸਾਹਮਣੇ ਰੱਖ ਹੀ ਦਿਆਂ। ਮਿਡਲ ਈਸਟ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨਾ, ਪੁਰਾਣਾ ਸਭ ਤੋਂ ਯਹੂਦੀ ਹੈ, ਫਿਰ ਈਸਾਈ ਹੋਏ, ਫਿਰ ਜਰਦਰਸਤੀ ਤੇ ਫਿਰ ਇਸਲਾਮ। ਜਿਸ ਤਰ੍ਹਾਂ ਭਾਰਤ ਦੇ ਸਨਾਤਨ ਮਤ ਸਭ ਤੋਂ ਪੁਰਾਣਾ ਹੈ, ਫਿਰ ਜੈਨ ਮਤ, ਬੌਧ ਮਤ, ਫਿਰ ਨਵਾਂ ਧਰਮ ਸਿੱਖ ਮਤ। ਚਾਰ ਹੀ ਧਰਮ ਭਾਰਤ ਵਿੱਚ ਪੈਦਾ ਹੋਏ, ਚਾਰ ਹੀ ਧਰਮ ਮੱਧ ਪੂਰਬ ਜੋ ਹੈ ਮਿਡਲ ਈਸਟ ਦੇ ਵਿੱਚ ਪੈਦਾ ਹੋਏ, ਬਾਕੀਆਂ ਸਾਰੀਆਂ ਇਹਨਾਂ ਅੱਠਾਂ ਦੀਆਂ ਸ਼ਾਖਾਂ ਹੀ ਨੇ ਦੁਨੀਆ ਵਿੱਚ। ਮੂਲ ਰੂਪ ਦੇ ਚ ਇਹ ਅੱਠ ਹੀ ਨੇ। ਯਹੂਦੀਆਂ ਦਾ ਰੈਬਰੀ ਪੁਰਸ਼ ਜੋ 3,500 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ, ਕੋਹ ਤੂਰ, ਕੋਹ ਕਹਿੰਦੇ ਨੇ ਪਹਾੜ ਨੂੰ, ਤੇ ਪਹਾੜ ਦਾ ਨਾਂ ਸੀ ਤੂਰ, ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ, ਬੰਦਗੀ ਕਰਦਾ ਸੀ।
ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ, ਗਾਰ ਅਜੇ ਵੀ ਬਣੀ ਹੋਈ ਹੈ। ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗੌਰਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਹੈ, ਟਨਲ ਬਣਾ ਦਿੱਤੀ ਹੈ, ਸੁਰੰਗ ਬਣਾ ਦਿੱਤੀ ਹੈ। 8-10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ, ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ, ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ, ਅੱਲਾਹ ਦਾ ਜਪ ਕਰਦੇ ਸਨ। ਪਹਾੜ ਹੈ, ਮੈਂ ਹੈਰਾਨ ਹਾਂ, ਪਿਛੋਕੜ ਜੀਵਨ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹੇਮਕੁੰਡ ਨੂੰ ਚੁਣਿਆ। ਪਹਾੜ ਭਾਰਤ ਦੇ ਚੋਟੀ ਦੇ ਰਿਸ਼ੀ ਮੁਨੀ 90% ਪਹਾੜਾਂ ਤੇ ਜਪ ਤਪ ਕਰਦੇ ਰਹੇ, ਜ਼ਮੀਨ ਤੋਂ ਥੋੜਾ ਜਿਹਾ ਬੁਲੰਦ ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ। ਖੈਰ, ਇਸ ਦੀ ਲਮਕਾਈ ਤੇ ਮੈਂ ਨਾ ਜਾਵਾਂ। ਕੋਹਤੂਰ ਤੇ ਜਾਂਦਾ ਸੀ, ਇੱਕ ਦਿਨ ਇੱਕ ਅਯਾਲੀ ਜਿਹਦੇ ਕੋਲ 100-150 ਭੇਡਾਂ ਸਨ, ਜੰਗਲ ਚ ਰਹਿੰਦਾ ਸੀ, ਜੰਗਲ ਚ ਰਹਿੰਦਾ ਸੀ, ਭੇਡਾਂ ਦਾ ਦੁੱਧ ਵੇਚ ਕੇ ਉਨ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਰਾਤ ਨੂੰ ਵੀ ਜੰਗਲ ਚ ਹੀ ਰਹਿ ਜਾਣਾ ਹੈ, ਬਸ ਕੰਡਿਆਂ ਦੀ ਕਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ, ਜਿਹਦੇ ਚ ਭੇੜਾਂ ਨੂੰ ਵਾਲ ਲੈਂਦਾ ਸੀ ਔਰ ਉੱਥੇ ਹੀ ਬਾਹਰ ਸੌ ਜਾਂਦਾ ਸੀ। ਇੱਕ ਦਿਨ ਖਿਆਲ ਆਇਆ, ਸ਼ਹਿਰ ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ। ਬਹੁਤ ਵੱਧ ਗਿਆ, ਵੱਡਾ ਹੋ ਗਿਆ, ਪਰ ਭੇਡਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ, ਤੂੰ ਭੇਡਾਂ ਨੂੰ ਵੀ ਨਾਲ ਲੈ ਗਿਆ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤ ਗਾਹ ਪੈਂਦੀ ਸੀ, ਉੱਥੇ ਇੱਕ ਵਾਇਜ਼ ਭਾਵ ਕਥਾ ਕਰਨ ਵਾਲਾ, ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ, ਖੁਦਾ ਜਿਹੜਾ ਹੈ ਲਾ ਮਕਾਨ ਹੈ, ਲਾ ਸ਼ਰੀਕ ਹੈ, ਲਾ ਮਹਿਦੂਦ ਹੈ। ਇਹ ਖੜਾ ਹੋ ਕੇ ਸੁਣਨ ਲੱਗ ਪਿਆ, ਲਾ ਮਕਾਨ, ਉਹਦਾ ਕੋਈ ਨਿਸ਼ਚਿਤ ਥਾਂ ਟਿਕਾਣਾ ਨਹੀਂ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ ਅਠਾਮ ਹੈ, ਤੂੰ ਸਰਵਦੇਸੀ ਹੈ, ਵਿਆਪਕ ਹੈ, ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ। ਇੱਕ ਟਿਕਾਣਾ ਉਸਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ। ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ, ਤੂੰ ਅਨਾਮ ਹੈ। ਹਰ ਚੀਜ਼ ਅਨਾਮ ਪੈਦਾ ਹੁੰਦੀ ਹੈ, ਅਸੀਂ ਵੀ ਅਨਾਮ ਪੈਦਾ ਹੋਇਆ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ। ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ, ਉਂਝ ਕੋਈ ਚੀਜ਼ ਨਾਮ ਲੈ ਕੇ ਜੰਮਦੀ ਨਹੀਂ, ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ ਅਠਾਮ ਹੈ। ਜਾਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ, ਔਰ ਮੇਰੇ ਖਿਆਲ ਸਿਰਫ ਜਾਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ, ਪੂਰੀ ਸਮਝ ਪੈ ਜਾਏ। ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅਨਾਮ ਹੈ ਅਠਾਮ ਹੈ, ਹੇ ਪ੍ਰਭੂ ਤੇਰਾ ਨਿਸ਼ਚਿਤ ਕੋਈ ਥਾਂ ਟਿਕਾਣਾ ਨਹੀਂ, ਤੇਰਾ ਕੋਈ ਨਾਮ ਨਹੀਂ। ਮਨੁੱਖ ਨੇ ਤੇਰੇ ਜਿਹੜੇ ਗੁਣ ਦੇਖੇ ਤੇ ਜਿਨ੍ਹਾਂ ਜਿਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋਏ, ਨਾਮ ਦਿੰਦੇ ਗਏ, ਨਾਮ ਦਿੰਦੇ ਗਏ। ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਫਿਰ ਭਾਸ਼ਾ ਲੋਕਾਂ ਦੀ ਅਲੱਗ ਅਲੱਗ, ਤੋ ਭਾਸ਼ਾ ਨੂੰ ਆਧਾਰ ਬਣਾ ਕੇ, ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪਰਮਾਤਮਾ ਦੇ ਹੋ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਹਾਂ ਜਿਤਨੇ ਵੀ ਤੇਰੇ ਨਾਮ ਹੈ ਗੁਰੂ ਨਾਨਕ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮੈਂ ਹੈਰਾਨ ਹਾਂ, ਸੂਰਜ ਦੇ ਕਈ ਨਾਮ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਰਵੀ ਕਹਿੰਦੇ ਨੇ, ਬਾਨ ਕਹਿੰਦੇ ਨੇ, ਫਿਰ ਪਰਸ਼ੀਅਨ ਵਿੱਚ ਖੁਰਸ਼ੀਦ ਕਹਿੰਦੇ ਨੇ, ਆਫਤਾਬ ਕਹਿੰਦੇ ਨੇ, ਸਨ ਕਹਿੰਦੇ ਨੇ, ਇਸੇ ਇੱਕ ਸੂਰਜ ਨੂੰ। ਕੋਈ ਝਗੜਾ ਨਹੀਂ ਕਰਦਾ, ਆਫਤਾਬ ਆਖੋ, ਖੁਰਸ਼ੀਦ ਕਿਉਂ ਕਹਿੰਦੇ ਆ,
ਖੁਰਸ਼ੀਦ ਆਖੋ ਆਫਤਾਬ ਕਿਉਂ ਕਹਿੰਦੇ ਹੋ? ਸੂਰਜ ਆਖੋ ਰਵੀ ਕਿਉਂ ਕਹਿੰਦੇ ਹੋ? ਜਾਂ ਰਵੀ ਆਖੋ ਭਾਨ ਕਿਉਂ ਕਹਿੰਦੇ ਹੋ? ਪਰ ਜਿਹੜਾ ਮਹਾਸੂਰਜ ਹੈ ਨਾ, ਉਹ ਪ੍ਰਮਾਤਮਾ, ਇਸ ਤੇ ਬੜੇ ਝਗੜੇ ਨੇ। ਰਾਮ ਕਿਉਂ ਕਹਿੰਦੇ ਹੋ? ਅੱਲਾਹ ਆਖੋ। ਅੱਲਾਹ ਕਿਉਂ ਕਹਿੰਦੇ ਹੋ? ਰਾਮ ਆਖੋ। ਪਰਮਾਤਮਾ ਦੇ ਨਾਮ ਤੇ ਅੱਜ ਤੱਕ ਪਤਾ ਨਹੀਂ ਕਿਤਨੇ ਝਗੜੇ ਹੋ ਚੁੱਕੇ ਨੇ ਔਰ ਹੋ ਰਹੇ ਨੇ, ਔਰ ਪਤਾ ਨਾ ਕਿਤਨਾ ਖੂਨ ਖਰਾਬ ਹੈ। ਰਾਜਨੀਤੀ ਕਰਕੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿਤਨਾ ਧਰਮ ਦੇ ਨਾਂ ਤੇ ਹੋਇਆ। ਖੈਰ, ਮੁਖਤਸਰ ਮੈਂ ਅਰਜ਼ ਕਰਾਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੇ ਪ੍ਰਭੂ ਤੇਰਾ ਕੋਈ ਨਾਮ ਨਹੀਂ। ਅਕਾਲ ਉਸਤਤ ਦੇ ਇੱਥੇ ਤੱਕ ਕਹਿੰਦੇ ਨੇ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਹੇ ਪ੍ਰਭੂ, ਮੈਨੂੰ ਕੁਛ ਨਹੀਂ ਪਤਾ ਤੇਰਾ ਕੀ ਨਾਮ ਹੈ, ਮੈਨੂੰ ਕੁਛ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਨਾਮ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਕਿਉਂਕਿ ਹਰ ਨਾਮ ਤੇਰੇ ਤੇ ਪੂਰਾ ਉਤਰ ਜਾਂਦਾ ਹੈ। ਮੈਂ ਕਿਸ ਤਰ੍ਹਾਂ ਕਹਿੰਦੇ ਆ, ਇਹ ਨਾਮ ਹੈ ਤੇ ਨਹੀਂ, ਇਹ ਹੈ ਤੇ ਉਹ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਹੀ ਸਪਸ਼ਟ ਕਰਦੇ ਨੇ, ਬਲਹਾਰੀ ਜਾ ਜੇ ਤੇਰੇ ਨਾਮ ਹੈ, ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ, ਜਿਸ ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ। ਕੁਝ ਇਸ ਅਯਾਲੀ ਨੇ ਸੁਣਿਆ, ਪਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ। ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ, ਲਾ ਮਕਾਨ, ਲਾ ਸ਼ਰੀਕ, ਉਹਦਾ ਕੋਈ ਸ਼ਰੀਕ ਨਹੀਂ ਹੈ। ਹੱਸ ਪਿਆ ਇਹ ਅਯਾਲੀ, ਪੇਡਾਂ ਨੂੰ ਵਾਪਸ ਲਿਆ ਉੱਥੇ। ਕਹਿੰਦਾ, ਲੈ ਖੁਦਾ, ਗੱਲ ਤੇ ਤੇਰੀ ਬੜੀ ਸੁਣਦੇ ਆਉਂਦੇ ਸੀ, ਪਰ ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੇ ਵਰਗਾ ਹੀ ਹੈ। ਸਾਡਾ ਵੀ ਕੋਈ ਘਰ ਗਾਰਡ ਕੋਈ ਨਹੀਂ, ਤੇਰਾ ਵੀ ਕੋਈ ਨਹੀਂ, ਸਾਡਾ ਵੀ ਕੋਈ ਸ਼ਰੀਕ ਕੋਈ ਨਹੀਂ, ਨਾ ਮਾਂ ਹੈ, ਨਾ ਪਿਓ ਹੈ, ਨਾ ਭਰਾ ਹੈ, ਨਾ ਭੈਣ, ਕੋਈ ਵੀ ਨਹੀਂ ਹੈ, ਤੇਰਾ ਵੀ ਕੋਈ ਨਹੀਂ। ਚਲੋ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ, ਕਿਉਂ? ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ। ਕਿੱਥੋਂ ਇਸਨੇ ਫਰਿਆਦ ਕੀਤੀ, ਹੇ ਪ੍ਰਭੂ, ਹੇ ਖੁਦਾ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ, ਆਪਣਾ ਤੇ ਕੋਈ ਨਹੀਂ। ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਮਾਤਾ, ਨਾ ਪਿਤਾ, ਕੋਈ ਸੰਤਾਨ ਨਹੀਂ, ਕੋਈ ਪਤਨੀ ਨਹੀਂ, ਕੋਈ ਮਾਂ ਬਾਪ ਨਹੀਂ, ਕੁਛ ਵੀ ਨਹੀਂ, ਇਕੱਲੇ। ਅੱਜ ਪਤਾ ਚੱਲਿਆ ਤੂੰ ਵੀ ਇਕੱਲਾ, ਤੂੰ ਵੀ ਇਕੱਲਾ, ਲਾ ਸ਼ਰੀਕ ਹੈ। ਇਹ ਕਹਿੰਦਾ, ਮੇਰਾ ਮਨ ਬਹੁਤ ਖੁਸ਼ ਹੋਇਆ, ਇਹ ਖੁਦਾ ਬਹੁਤ ਖੁਸ਼ ਹੋਇਆ, ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੀ ਦਾ ਮੇਰੀ ਤਰ੍ਹਾਂ। ਪਤਾ ਹੈ ਵਾਪਸ ਆ ਕੇ ਇਸਨੇ ਕੀ ਕੀਤਾ? ਸੰਧਿਆ ਹੋ ਚੁੱਕੀ ਸੀ, ਪੇੜਾਂ ਦਾ ਦੁੱਧ ਚੋਇਆ, ਗਰਮ ਕੀਤਾ, ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ। ਕਹਿੰਦਾ, ਖੁਦਾ, ਸਾਡੇ ਕੋਲ ਤੇ 150 ਦੇ ਕਰੀਬ ਪੇੜਾਂ ਵੀ ਹਨ, ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ। ਇਹ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ, ਦੁੱਧ ਮੈਂ ਗਰਮ ਕੀਤਾ, ਤੂੰ ਪੀ, ਤੂੰ ਰੱਜ ਜਾਏਗਾ, ਫਿਰ ਮੈਂ ਬਾਅਦ ਵਿੱਚ ਪੀਵਾਂਗਾ। ਖੁਦਾ, ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ, ਪਰ ਤੂੰ ਮੇਰੇ ਗੁਣ ਸੁਣ ਲੈ। ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਰਹੀ, ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ। ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ, ਕਹਿੰਦਾ, ਖੁਦਾ, ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ, ਪਰ ਮੇਰੀਆਂ ਖੂਬੀਆਂ ਸੁਣ ਲੈ। ਤੈਨੂੰ ਕਦੀ ਤਾਪ ਚੜੇ ਨਾ, ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ, ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ। ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦਿਆਂਗਾ, ਤੇਰਾ ਤਾਪ ਲੈ ਜਾਏਗਾ। ਹੇ ਖੁਦਾ, ਇੱਕ ਹੋਰ ਵੀ ਖੂਬੀ ਹੈ ਮੈਨੂੰ,
मेरे को तेरे कपड़े पाट जान ना, मेरे को सुई धागा भी है, मैं रखे हुए तेरे कपड़े सी देंगा। फिर होर भी सुन ले खुदा, किधरे तेरी जुत्ती पाट जाए ना, मेनू वो भी गंढण दी जात आउंदी है। तू आ ते सही, मैं तेरिया जुतियां गंढांगा, मैं तेरे पाटे हुए कपड़े सियांगा। ए खुदा तू आ ते सही, जे किधरे तेनू थकेवा होवे ते मेनू मुट्ठी चापी करण दी भी बड़ी वधिया जा चाहुंदी है, मैं तेरा थकेवा ला देंगा। ते किधरे तेनू ताप चढ़ जाए ते मैं तेरा ताप भी छेती ला देंगा। हजरत मूसा लंघिया जा रहा सी, उन्हें ये बोल सुने, पहली दफा सुने भी कोई मनुख खुदा दे सामने अपने गुणा नू रख रहा है, और वो जो फरियाद कर रहा सी, तरले ले रहा सी, इनू ईरान दे एक महान संत मौलाना रोम ने मसनवी विच दर्ज किया है। तू कुजाई ताशमम मम चाकरत, ये खुदा तू कित्थे है, मैं तेरी चाकरी करनी है, तेरी नौकरी करनी है, तेरी गुलामी करनी है, जो कुछ मैनू आउंदा मैं तेनू दस दिता है, जिहड़े जिहड़े गुण मेरे कोल ने मैं तेनू दस दिते ने, हुण तेरे गुणा दा मैनू पता कोई नहीं। ओ वाइज कह रहा सी तू ला शरीक है, तो आपां भी ला शरीक है, साडा कोई शरीक नहीं। ओ वाइज कह रहा सी तू ला मकान है, तेरा कोई थां टिकाणा नहीं, तो अपना भी कोई नहीं। तो इस हिसाब नाल मैं तेरे नाल सांझ बनाई है, तू मेरिया खूबियां सुन ले, बाकी मैनू कुछ नहीं पता। तू कुजाई ताशवम मम चाकरत, मौलाना रोम ने लिखे इस तरह की, जब उसने उच्ची फरियाद की थी, तू कुजाई तू कित्थे है, तू को जाई ताशवम मम चाकरद, मैं तेरी चाकरी करनी है, मैं तेरा गुलाम बनना है, मैं तेरी सेवा करनी है। कहिंदे ने हजरत मूसा नु क्रोध चढ़िया, उन्हें दो थप्पड़ खिंच के उसने मारे। खुदा नु ताप चढ़दा, तू दवाई घोट के पिलाएगा, ओदे कपड़े पाट देने तू सी देगा, उदी जुत्ती पाट दी है। मूर्ख तेन इतनी भी समझ नहीं खुदा की है, उते व्यापक सता एक महान शक्ति है, तेन कख नहीं समझ, फिर ये शब्द ना बोली चला गया कहो दूर थे। रोन लग पिया आया ले, कहिंदा सारे जहान विच इक तू ही ते सी, ओ वाइज कहिंदा सी मेरे वर्गा है। पता है संबंध किथे जुड़दा है, या दूजे नू अपने वर्गा बनाओ या खुद दूजे वर्गे बनो, उंज नहीं जुड़ेगा संबंध। या कोई गुरु वर्गा बने या गुरु नू अपने वर्गा बनाए, गुरु साडे वर्गा नहीं बनेगा। अगर साडे वर्गा बन जाए तो गुरु गुरु ही नहीं है। प्रभु साडे वर्गा नहीं हो सकता, अगर साडे वर्गा हो गया तो प्रभु प्रभु ही नहीं है। सानू प्रभु वर्गा होना पेगा, परमात्मा वर्गा। हर जन ऐसा चाहिए जैसा हरि होए, मनुख नू वसीला दिता है उस परमात्मा ने परमात्मा होण दा। हर जन ऐसा चाहिए जैसा हरि ही होए, हरि दा जन हरि दा भगत हरि जैसा चाहिदा है, स्वभाव करके स्वभाव करके। फरियाद पिया करदा है रो के, एक तू ही ते सी मेरे वर्गा, पर ए रैबर कहिंदा है, ए पैगंबर कहिंदा है, तू मेरे वर्गा नहीं है। जारो जार रोन लग पिया, दो रोटियां बनाईया, दरिया दी दरिया रह गईया, दुध भी धरे दा धरा रह गया, उसने पीता नहीं, इतनी उदे दिल नू चोट लगी। को तौर ते बैठदिया ही मूसा हमेशा जुड़ जांदा सी, इक्को ही दफा नाम दोहरांदा सी ते जुड़ जांदा सी, अज नहीं जुड़ रहा। रात नू लंघण नू आ गई, तारे टुटदे टुटदे खिसकण लग पैणा,
प्रभावित हो गई, लेकिन मूसा दा मन नहीं जुड़िया। फरियाद की थी मूसा ने, ए खुदा मेरे कुल की गलती हुई है, मेरे कुल ऐसी की भूल हो गई है। जुड़ना परमात्मा दी बख्शिश है, मनुख दी अपनी मेहनत नहीं। जप करना मनुख दी मेहनत है। जप समाधि बन जाए, रस बन जाए, आनंद बन जाए, ये उदी रहमत है, मनुख दी मेहनत नहीं है। इस चक्कर च ना पैना, रोटी कमाना, रोटी पकाना, रोटी खान तक ही मनुख सीमत है। खून ते परमात्मा ने बनाना है, कोई ऐसी थोड़ी बनाना है, वो साडे हाथ च रखिया ही नहीं। उसने खादे भोजन दा खून ना बने तो फिर असी हो सकते हैं। गुरुद्वारे आना, सत्संग करना, बाणी जपना, वाहेगुरु मंत्र जपना, इबादत करना, अमृत वेले उठना है ते मनुख ने करना है। पर कोई समाधि लीन हो जाए तो उदी बख्शिश है, ते उदी रहमत है, मनुख दे वास दी गल नहीं है, है ही नहीं। इस चक्कर च ना पैना, ये उदी रहमत है। मूसा कहिंदा सी, ऐ खुदा तेरी रहमत मेरे ते हमेशा बरसदी सी, अज की है? अज मेरा मन क्यों नहीं जुड़िया तेरे च? अलहाम होया, नहीं जुड़ सकेगा, क्यों? तू अज एक जुड़े हुए नु तोड़ के आया, एक जुड़े हुए नु तोड़ के आया। वो जड़ा अलहाम होया, उन्हों मौलाना रोम ने अपनी मसनवी च इंज लिखे है, तू बराए वसल करदन आमदी, ने बराए फसल करदन आमदी। तू इस दुनिया दे जोड़न लई आया, तोड़न लई नहीं, तू ते तोड़ के रख दिता है। भावे ओ ना समझ सी, पर उन्हें मेरे नाल संबंध जोड़ लिया सी। वो जिहड़े अपने गुण मेरे सामने रखदा पिया सी, मैनू बड़े प्यारे लगे, बहुत प्यारे लगे। एक गल होर भी अर्ज करदे आ, अगर मनुख चतर ते चलाक नहीं है ते संसार विच कामयाब नहीं हो सकेगा। पर मनुख भोला नहीं है, धर्म दी दुनिया च कामयाब नहीं हो सकेगा। चलाक बंदे दी धर्म दुनिया च नहीं चलती, भोला वा संसार विच नहीं चलता। कबीर कहिंदे ने, चतराई ना चतर भुज पाईए, रे जन मन माधो सिउ लाईए। गुरु नानक देव जी महाराज कहिंदे ने, सह सियाणपां लख होवे तां इक ना चले ना, चतराईयां सियाणपां आवे किते ना का। कितनी चतराई कठी कर ले, कितना पार दा ज्ञान इकट्ठा कर ले, कितनी सियाणप कठी कर ले, कितना तू चलाक हो जाए, हाजर जवाब हो जाए, परमात्मा दी दुनिया च नहीं चलती। उत्थे ते भोला भा चलदा है, मासूमियत चलती है, उत्थे ते श्रद्धा कम आउंदी है, उत्थे ते अंदरों बाहरों एक हो जाना ए कम आउंदा है। अलहाम होया, तू बराए वसल करदन आमदी, ने बराए फसल करदन आमदी। तेनू मैं भेजिया सी जगत विच लोगां दे दिल जोड़न वास्ते, पर तू ते जुड़े नू तोड़ के आ गया। वो जिहड़े गुण अपने दसदा पिया सी, मैनू बड़े प्यारे लगे, बहुत प्यारे लगे, तू ते तोड़ के रख दिता। जा हुण तू मेरे नाल तां जुड़ सकेगा, पहले उनू जोड़ के आ, उनू जाके कह खुदा तेरे वर गई। इतिहास है, मूसा वापस आया, ओदे पैरी पे उस कोल माफी मंगी है, पता की आखे, ऐ आयाली खुदा कहिंदा खुदा तेरे वर गई है, तेरे वर गई है। साडे गुणा ते भी नहीं रीझिया, साडे ज्ञान ते भी नहीं रीझिया, तेरे भोले बा ते रीझ गए। इनू भाई साहब भाई गुरुदास जी कहिंदे ने, कहां को करे कछ होत ना कहूं के किए, जा की प्रभ मान ले सर्व सुख ताहे जीव, जिदी मन लवे। और उन भोले चंगे लगदे ने, भगत भोले हुंदे ने, भोले भाए मिले रगराया,
भगत कबीर जी कहिंदे ने, कहत कबीर भगत कर पाया, भोले भाए मिले रगराया। भारत देच एक चोटी दे जोगी नू भोला नाथ करके कहिंदे ने शिव जी नू, भोला नाथ, भोला भोला भोला। परमात्मा दी दुनिया च ए भोलापन चलदा है। धन गुरु नानक देव जी महाराज कहिंदे ने, सह सियाणपा लख होवे, पर ए सैकड़े तरह दियां लखां तरह दियां सियाणपा नावन संसार दे ते कामयाबी नहीं हासिल कर सकता। पर निरंकार दी दुनिया च नहीं चलदी है, धर्म दी दुनिया च नहीं चलदी। जद अंतरमुखी होना है, सारियां सियाणपां नूं परे रख देना है। सियाणपां दे आसरे ते बाहर दी सियाणपां दे आसरे दे उत्ते मनुख दे हंकार दी यात्रा है, निरंकार दी यात्रा नहीं। इतनी मैं अर्ज कर रहा, अहंकार सब तो अगे होना चाहता है, सब तो अगे होना चाहता है। विनयमय मनुख सब तो पिछे होना चाहता है, सब तो पिछे होना चाहता है। हैरानगी है कि भगत जन अवतारी पुरुष थां थां ते अपने आप नूं कह देंदे ने, असी कोई चंगे नहीं, कोई भले नहीं। गुरु नानक देव जी महाराज ते ऐलानिया कहिंदे ने, हम नहीं चंगे बुरा नहीं कोए, प्रणवत नानक तारे सोए। शेख शरफ सूफी फकीर दे पोतरे ने गुरु नानक ते प्रश्न कर दिता सी, कौन हो तुसी, थोड़े बोला ने प्रभावित बड़ा किया, थोड़े इत्थे आउन नाल फिजा बड़ी महत्तर हो गई है, तुसी साडे कोल की बैठे हो, इंज लगदा जिवें खुदा बैठ गए, कौन हो तुसी। जद बार बार शेख शरफ सूफी फकीर दे पोतरे ने पुछिया, कौन हो तुसी, भावें व्याकरण दे ग्रामर दे ज्ञानी इस दे भिन्न भिन्न अर्थ करते हैं, सतगुरु ने जवाब देते हैं, मानस मूरत नानक नाम। श्री राग का शब्द है, मनुख की मूर्तियां मनुखा, मानस मूरत नानक नाम, पर करणे कुत्ता दर फरमान। इतनी विनम्रता, इतनी निर्माणता। जवसी साहब दियां चार पौड़ियां दे कुदरत दी विचार है, कुदरत कौन कहा विचार, वार ना जावा एक वार, जो तुद भावे साई भलीकार, तू सदा सलामत निरंकार। इहदे च पहले चानण पख नूं साहिब लैंदे ने, असंख जप असंख वाह, कुदरत दे च की हो रहा और कौन कौन ने, बड़े जपीश्वर ने, बड़े तपीश्वर ने, बड़े भगत ने, बड़े ज्ञानी ने, बड़े दानी ने, असंख जप असंख भाव, असंख पूजा असंख तपताव, असंख ग्रंथ मुख वेद पाठ, असंख जोग मन रह उदास। इस तरह का खुलासा सुखमनी साहब दे गुरु अर्जन देव जी महाराज ने भी किया, कई कोट हुए पुजारी, कई कोट आचार व्यवहारी। पता नहीं कितना यह चानण पख है। फिर सतगुरु रात नूं अगे करदे ने, रात भी है, असंख मूर्ख अंधकोर, असंख चोर हराम खोर, असंख अमर कर जाए जो, जबरदस्ती अपना हुक्म चलांदे ने, अगले दी तौफीक भी नहीं देखते कि अगला ये हुक्म मन भी सकेगा कि नहीं, इतनी उसकी समर्था भी है कि नहीं, पालना भी कर सकेगा कि नहीं, पर भार बोझ बन जाते ने, जबरदस्ती चलांदे, असंख अमर कर जाए जो, असंख गलवड हत्या कमाई, असंख पापी पाप कर जाए। इना सारेयां दी गिनती करदियां करदियां करदियां करदियां तीन पंक्तियां दे ते मूल पंक्ति ए, कुदरत कौन कहा विचार, पर इस पौड़ी दे च नहीं है। तीन पौड़ियां दे च मूल पंक्ति ए ही है, कुदरत कौन कहा विचार। पता इस पौड़ी दे च केड़ी पंक्ति है, नानक नीच कहे विचार। नीचां दी गिणती करदिया करदिया, मूर्खां दी गिणती करदिया करदिया, पापियां दी गिणती करदिया करदिया, चोरां दी गिणती करदिया करदिया, फिर उसे कतार दे उसे लाइन सतगुरु आप खड़े हो जांदे।
ਨਾਨਕ ਨੀਚ ਕਹੇ ਵਿਚਾਰ। ਇਹਨਾਂ ਨੀਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ, ਇਹ ਗਿਣਤੀ ਕੌਣ ਕਰ ਰਿਹਾ? ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਵਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਹੋਰ ਪਹਿਲੂ ਵੀ ਇਤਿਹਾਸਕ ਮੈਂ ਤੁਹਾਡੇ ਸਾਹਮਣੇ ਰੱਖਾਂ, ਗੋਬਿੰਦਵਾਲ ਸਾਹਿਬ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਸ਼ਰੀਕਾਂ ਦੇ ਭੜਕਾਏ ਹੋਏ ਕ੍ਰੋਧ ਨਾਲ ਭਰੇ ਹੋਏ ਆ ਗਏ। ਸੰਗਤ ਚ ਆਉਂਦਿਆਂ ਹੀ ਖਿੱਚ ਕੇ ਲੱਤ ਮਾਰੀ ਧੰਨ ਗੁਰੂ ਅਮਰਦਾਸ ਨੂੰ, ਸਿੰਘਾਸਣ ਤੇ ਸਾਡਾ ਸੀ, ਤੁਸੀਂ ਜਾ ਬੈਠੇ, ਸੌਗਾਤ ਤੇ ਸਾਡੀ ਸੀ, ਤੁਸੀਂ ਸਿੰਘਾਸਣ ਤੇ ਬੈਠ ਗਏ। ਖਿੱਚ ਕੇ ਸੀਨੇ ਚ ਲੱਤ ਮਾਰੀ, ਸਤਿਗੁਰੂ ਥੱਲੇ ਗਿਰ ਗਏ। ਬਿਰਧ ਸਰੀਰ ਸੀ, 84 ਸਾਲ ਦੀ ਆਯੂ, ਉਹ ਜਵਾਨ, ਬਿਲਕੁਲ ਨੌਜਵਾਨ, ਤਾਕਤਵਰ। ਗਿਰਦਿਆਂ ਸਾਰ ਸਤਿਗੁਰੂ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਦਾਤੂ ਦੇ ਚਰਨ ਪਕੜ ਲੈ ਤੇ ਜੋ ਕੁਛ ਮੁਖਾਰ ਬਿੰਦ ਤੋਂ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਪ੍ਰਤਾਪ ਸੂਰਜ ਦੇ ਚ ਇੰਜ ਲਿਖੇ ਨੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਏ ਬਹਿਤੇ ਬਿਰਦ ਬਏ ਹੋ, ਯਾ ਤੇ ਅਦਕ ਸਰੀਰ ਕਠੋਰਾ। ਦਾਤੂ ਜੀ, ਮੇਰਾ ਸਰੀਰ ਬੜਾ ਸਖਤ ਹੈ, ਹੱਡੀਆਂ ਬੜੀਆਂ ਕਰੜੀਆਂ ਨੇ, ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ, ਬੁੱਢਾ ਹੋ ਗਿਆ, ਬਿਰਧ ਸਰੀਰ ਹੈ, ਹੱਡੀਆਂ ਸਖਤ ਨੇ, ਚਮੜੀ ਸਖਤ ਹੈ। ਦੂਸਰਾ, ਮੈਂ ਸੇਵਾ ਕਰੜੀ ਕਰਦਾ ਰਿਹਾ, ਤੱਪੜ ਝਾੜਦਾ ਰਿਹਾ, ਲੱਕੜ ਫਾੜਦਾ ਰਿਹਾ, ਲੰਗਰ ਵੰਡਦਾ ਰਿਹਾ, ਲੰਗਰ ਬਣਾਉਂਦਾ ਰਿਹਾ, ਪਾਣੀ ਢਾਉਂਦਾ ਰਿਹਾ, ਕਰੜੀ ਸੇਵਾ ਕਰਦਾ ਰਿਹਾ, ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ। ਦੁਤੀਏ ਬਹਿਤੇ ਬਿਰਧ ਬਹਿਓ, ਯਾ ਤੇ ਅਦਕ ਸਰੀਰ ਕਠੋਰਾ, ਤੁਮਰੇ ਚਰਨ ਮਰਦਰ ਨਹਿ ਥੋਰਾ। ਤੁਹਾਰੇ ਚਰਨ, ਤੁਹਾਡੇ ਪੈਰ ਬੜੇ ਕੋਮਲ, ਬੜੇ ਕੋਮਲ, ਮੇਰਾ ਸਰੀਰ ਬੜਾ ਸਖਤ, ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀਏ, ਤੁਹਾਡੇ ਚਰਨਾਂ ਕੋਈ ਮੌਤ ਤੇ ਨਹੀਂ ਆਈ, ਕੋਈ ਤਕਲੀਫ ਤੇ ਨਹੀਂ ਹੋਈ। ਦਾਤੂ ਹੈਰਾਨ, ਖਿੱਚ ਕੇ ਲੱਤ ਵੀ ਮੈਂ ਮਾਰੀ ਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ, ਇੰਨੇ ਵਿਨਮਰਤਾ। ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ ਚ ਲੱਤ ਮਾਰੀ ਹੈ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਇਹ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ, ਸੀਨੇ ਚ ਖਿੱਚ ਕੇ ਲੱਤ ਮਾਰੀ। ਵਕਤ ਦਾ ਰੈਬਰੀ ਪੁਰਸ਼, ਬ੍ਰਹਮ ਗਿਆਨ ਦੀ ਮੂਰਤੀ, ਤਮਾਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ, ਇਹ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ, ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤਾ ਪਿਆ। ਉੱਥੇ ਸਤਿਗੁਰੂ ਕਹਿੰਦੇ ਨੇ, ਐ ਇਮਾਮ, ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰਦੇ, ਭਾਵ ਤੇ ਇਤਨਾ ਸੀ ਮੈਂ ਜਿੱਧਰ ਦੇਖਦਾ ਹੈ ਤੇ ਖੁਦਾ ਹੀ ਹੈ, ਤੇ ਖੁਦਾ ਹੀ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਸੀਨੇ ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ, ਬਹੁਤ ਵੱਡੀ ਗਾਲ ਹੈ, ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ, ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ, ਇਹ ਬਹੁਤ ਵੱਡੀ ਗਾਲ ਹੈ, ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਪਰ ਸਤਿਗੁਰ ਸਹਿਣ ਕਰ ਗਏ, ਬਾਹਰ ਦੀ ਯਾਤਰਾ ਸਾਰੀ ਹੰਕਾਰ ਦੀ ਯਾਤਰਾ, ਅੰਦਰ ਦੀ ਯਾਤਰਾ ਨਿਰੰਕਾਰ ਦੀ ਔਰ ਵਿਨਮਰਤਾ ਦੀ ਯਾਤਰਾ। ਬਾਹਰ ਦੀ ਯਾਤਰਾ, ਮੈਂ ਸਭ ਕੁਛ ਹੋ ਜਾਵਾਂ ਔਰ ਸਭ ਤੋਂ ਅੱਗੇ ਨਿਕਲ ਜਾਵਾਂ, ਅੰਦਰ ਦੀ ਯਾਤਰਾ, ਮੈਂ ਸਭ ਕੁਛ ਖੋ ਜਾਵਾਂ, ਮਿੱਟ ਜਾਵਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਅੰਦਰ ਮਨੁੱਖ ਨਾ ਕੁਛ ਹੋ ਕੇ ਸਭ ਕੁਛ ਹੋ ਜਾਂਦਾ ਹੈ, ਔਰ ਬਾਹਰ ਸਭ ਕੁਛ ਹੋ ਕੇ ਵੀ ਕੱਖ ਨਹੀਂ ਆਉਂਦਾ, ਇਹ ਵੀ ਮਹਿਸੂਸ ਕਰਦੇ ਹਾਂ, ਇਹ ਵੀ ਧਿਆਨ ਗੋਚਰੇ ਹੈ। ਬਾਹਰ ਅੱਗੇ ਨਿਕਲ ਕੇ ਵੀ ਇਹਨੂੰ ਪਤਾ ਚੱਲ ਜਾਂਦਾ ਕੁਛ ਵੀ ਨਹੀਂ, ਠੀਕ ਹੈ ਮੈਂ ਬਥੇਰਿਆਂ ਤੋਂ, ਧਨ ਤੋਂ ਅੱਗੇ ਨਿਕਲ ਗਿਆ, ਸ਼ਕਤੀ ਤੋਂ ਅੱਗੇ ਨਿਕਲ ਗਿਆ, ਪ੍ਰਭਤਾ ਤੋਂ ਅੱਗੇ ਨਿਕਲ ਗਿਆ, ਜਾਂ ਕਲਾ ਦੇ ਚ ਅੱਗੇ ਆ, ਗੁਣਾਂ ਦੇ ਚ ਅੱਗੇ ਆ,
ਰੂਪ ਦੇ ਝੱਗੇ ਆ, ਰੰਗ ਦੇ ਝੱਗੇ ਆ, ਜਾਤ ਦੇ ਝੱਗੇ ਆ। ਬਾਹਰ ਸਭ ਕੁਛ ਮਿਲ ਕੇ ਵੀ ਪਤਾ ਚੱਲ ਜਾਂਦਾ ਹੈ, ਕੁਛ ਨਹੀਂ ਮਿਲਿਆ। ਬਾਹਰ ਸਭ ਕੁਛ ਹੋ ਕੇ ਵੀ ਪਤਾ ਚੱਲਦਾ ਹੈ, ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਅੰਦਰ ਜਦ ਮਨੁੱਖ ਸਭ ਕਹਿ ਦਿੰਦਾ ਹੈ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਔਰ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ, ਸਭ ਕੁਛ ਹੋ ਜਾਂਦਾ ਹੈ, ਬੂੰਦ ਸਾਗਰ ਹੋ ਜਾਂਦੀ ਹੈ, ਪਰਮਾਤਮਾ ਵਰਗਾ ਹੋ ਜਾਂਦਾ ਹੈ। ਅੰਦਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ, ਨਾ ਕੁਛ ਹੋਣ ਦੀ ਯਾਤਰਾ ਹੈ। ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਬੜਾ ਸੁੰਦਰ ਇਸ ਦੇ ਉੱਤੇ ਇੱਕ ਆਲਮ ਨੇ ਆਪਣਾ ਖਿਆਲ ਦਿੱਤਾ ਹੈ, ਅਜ ਰਾਹ ਚੁਨਾਰ ਕਿ ਸਲਾਮਤ ਨ ਕੁਨਤ। ਸਮਾਪਤੀ ਕਰੀਏ, ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਨਾਲ ਕਿਸੇ ਦਾ ਰਸਤਾ ਨਾ ਰੁਕੇ, ਤੂੰ ਕਿਸੇ ਦੇ ਰਸਤੇ ਦਾ ਰੋੜਾ ਨਾ ਬਣੇ, ਤੂੰ ਕਿਸੇ ਦੇ ਰਸਤੇ ਦਾ ਕੰਡਾ ਨਾ ਬਣੇ, ਤੂੰ ਕਿਸੇ ਚੱਲਦੇ ਮਨੁੱਖ ਦੇ ਪੈਰਾਂ ਨੂੰ ਰੋਕੇ ਨਾ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ। ਕਈ ਮਨੁੱਖ ਮਨੁੱਖ ਨਹੀਂ ਆਉਂਦੇ, ਰੋੜੇ ਆਉਂਦੇ ਨੇ, ਕੰਡੇ ਆਉਂਦੇ ਨੇ, ਉਹਨਾਂ ਦੀ ਕੋਸ਼ਿਸ਼ ਆਉਂਦੀ ਹੈ ਰੋਕੀਏ, ਇਹ ਪਛੜਿਆ ਹੀ ਰਹੇ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ, ਬਾ ਖਲਕ ਚੁਨਾ ਜ਼ੀ ਕੇ ਕਯਾਮਤ ਨਾ ਕੁਨਦ। ਖਲਕਤ ਵਿੱਚ ਮਖਲੂਕ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਕਯਾਮਤ ਨਾ ਹੋਵੇ। ਕਈ ਬੰਦੇ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਹੀ ਆਉਂਦੇ ਨੇ, ਜਿੱਥੇ ਬੈਠੇ ਕੋਈ ਨਾ ਕੋਈ ਪਾਂਬੜ ਤੇ ਬਾਲਣਗੇ, ਕੋਈ ਨਾ ਕੋਈ ਅੱਗ ਤੇ ਲਾਣਗੇ, ਕੁਛ ਨਾ ਕੁਛ ਤੇ ਚਿੰਗਾਰੀ ਛੋੜਨਗੇ। ਬਾ ਖਲਕ ਚੋਨਾ ਜ਼ੀ ਕੇ ਕਯਾਮਤ ਨਾ ਕੁਨਦ, ਦਰ ਮਸਜਿਦ ਗਰ ਰਵੇ ਕੇ ਚੋਨਾ ਜਾਓ ਕੇ ਤੋਰਾ, ਦਰ ਪੇਸ਼ ਨਾ ਖਵਾਨਦ ਉਹ ਇਮਾਮਦ ਨਾ ਕੁਨਦ। ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਹੈ ਤੇ ਨਮਾਜ਼ ਪੜ੍ਹਨੀ ਹੈ, ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੀ, ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਹਾਂ ਔਰ ਮੈਂ ਖੁਦਾ ਦੇ ਘਰ ਦੇ ਚ ਵੀ ਨੰਬਰ ਵਨ ਹਾਂ, ਮੇਰਾ ਪਹਿਲਾ ਨੰਬਰ, ਬਾਕੀ ਸਭ ਪਛੜੇ ਹੋਏ ਨੇ, ਬਾਕੀ ਕੀ ਨੇ, ਕੁਛ ਵੀ ਨਹੀਂ। ਇਸ ਘਰ ਦੇ ਤੇ ਜੋ ਕੁਛ ਨਾ ਕੁਛ ਹੋ ਜਾਂਦਾ ਹੈ ਉਹ ਸਭ ਕੁਛ ਹੋ ਜਾਂਦਾ ਹੈ, ਔਰ ਜੋ ਸਭ ਕੁਛ ਹੋਣ ਦੀ ਕੋਸ਼ਿਸ਼ ਕਰਦਾ ਹੈ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਸਭ ਕੁਛ ਹੋਣ ਦੇ ਚ, ਸਭ ਕੁਛ ਹੋ ਜਾਵਾਂ ਉਸ ਦੇ ਚ ਮਨੁੱਖ ਜਿਤਨੀ ਮਿਹਨਤ ਕਰਦਾ ਹੈ, ਯਤਨ ਕਰਦਾ ਹੈ, ਉਹਦਾ ਸਵਾ ਭਾਗ ਵੀ ਮਨੁੱਖ ਇਸ ਦੇ ਚ ਨਹੀਂ ਲਾਉਂਦਾ ਕਿ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਔਰ ਵਾਕਈ ਜਿਸ ਦਿਨ ਇਹ ਨਾ ਕੁਛ ਹੋ ਜਾਂਦਾ ਹੈ ਸਭ ਕੁਛ ਹੋ ਜਾਂਦਾ ਹੈ। ਬੀਜ ਨਾ ਕੁਛ ਹੋ ਕੇ ਇੱਕ ਦਿਨ ਫਲ ਬਣ ਜਾਂਦਾ ਹੈ, ਦਰਖਤ ਬਣ ਜਾਂਦਾ ਹੈ, ਪਰ ਪਹਿਲੇ ਤੇ ਮਿਟਦਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਤਾਂ ਮੈਂ ਅਰਜ਼ ਕਰਾਂ, ਇੱਕ ਬਾਹਰ ਦੀ ਯਾਤਰਾ ਹੈ, ਇੱਕ ਅੰਦਰ ਦੀ ਯਾਤਰਾ ਹੈ, ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ। ਇਹਨੂੰ ਮੈਂ ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚੋਂ ਖੋਲਣਾ ਸੀ, ਪਰ ਸਮਾਂ ਆਪਣੇ ਢੰਗ ਨਾਲ ਜੋ ਹੈ ਚਲਾ ਗਿਆ। ਦੋ ਮਿੰਟ ਮੈਂ ਆਪ ਜੀ ਦੇ ਹੋਰ ਲਵਾਂ। ਅੰਦਰ ਦੀ ਯਾਤਰਾ ਨੂੰ ਹੀ ਧਿਆਨ ਸਾਧਨਾ ਕਹਿੰਦੇ ਨੇ, ਧਿਆਨ ਦਾ ਅੰਦਰ ਜਾਣਾ, ਧਿਆਨ ਦਾ ਬਾਹਰ ਜਾਣਾ, ਬਾਹਰ ਦੀ ਯਾਤਰਾ। ਬਾਹਰ ਮਨੁੱਖ ਉਦੋਂ ਦੁਖੀ ਹੋ ਜਾਂਦਾ ਜਦ ਉਸ ਤੋਂ ਕੋਈ ਅੱਗੇ ਹੈ, ਉਸ ਤੋਂ ਕੋਈ ਅੱਗੇ ਹੈ, ਕਿਸੇ ਚੀਜ਼ ਦੇ ਚ ਵੀ ਅੱਗੇ ਹੋਵੇ, ਪ੍ਰਭਤਾ ਚ ਅੱਗੇ, ਧਨ ਦੇ ਚ ਅੱਗੇ, ਸ਼ਕਤੀ ਦੇ ਚ ਅੱਗੇ, ਕਲਾ ਦੇ ਚ ਅੱਗੇ, ਗੁਣਾਂ ਦੇ ਚ ਅੱਗੇ, ਰੂਪ ਰੰਗ ਦੇ ਚ ਅੱਗੇ, ਕਿਸੇ ਚੀਜ਼ ਦੇ ਚ ਹੀ ਅੱਗੇ, ਦੁਖੀ ਹੋ ਜਾਏਗਾ। ਤੋ ਸਾਰੀ ਦੁਨੀਆਂ ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਆਉਂਦਾ ਹੈ ਇਹ ਅੱਗੇ ਕਿਵੇਂ, ਆਪਣੇ ਹੀ ਦੁੱਖ ਮਨੁੱਖ ਦੇ ਬਥੇਰੇ ਆਉਂਦੇ ਨੇ, ਪਰ ਇੱਕ ਦੁੱਖ ਹੋਰ ਸਹੇੜ ਲੈਂਦਾ ਹੈ, ਇਹ ਅੱਗੇ ਕਿਵੇਂ। ਇਸ ਨੂੰ ਪਰਾਈ ਤਾਤ ਕਹਿੰਦੇ ਨੇ, ਮਹਾਰਾਜ ਨੇ ਜ਼ਿਕਰ ਕੀਤਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ, ਪਰਾਈ ਤਾਤ ਲਈ ਫਿਰਦਾ, ਇਹ ਅੱਗੇ ਕਿਵੇਂ। ਅੰਦਰ ਦੀ ਯਾਤਰਾ, ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਉਹਦੇ ਕਦਮਾਂ ਵਿੱਚ ਬੈਠ ਕੇ ਪ੍ਰਸੰਨ ਹੁੰਦਾ ਹੈ। ਹਰ ਕੇ ਸੰਤ ਬਤਾਓ ਮਾਰਗ, ਹਾਂ ਪਿੱਛੇ ਲਾਗ ਚਲੀ, ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ, ਉੱਥੇ ਨਾ ਕੁਛ ਹੋਣ ਵਿੱਚ ਉਹਨੂੰ ਖੁਸ਼ੀ ਮਿਲਦੀ ਹੈ। ਜਦ ਕੋਈ ਅੱਗੇ ਜਾ ਰਿਹਾ ਹੁੰਦਾ ਹੈ ਉਹਦੀ ਉਮੰਗ ਵੱਧ ਜਾਂਦੀ ਹੈ, ਤਰੰਗ ਵੱਧ ਜਾਂਦੀ ਹੈ, ਸਿਰਫ ਮੈਂ ਹੀ ਪ੍ਰਭੂ ਦੇ ਮਾਰਗ ਤੇ ਨਹੀਂ ਚੱਲਿਆ, ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘ ਗਿਆ, ਬਹੁਤ ਅੱਗੇ ਲੰਘ ਗਿਆ, ਉਹਨੂੰ ਖੁਸ਼ੀ ਮਿਲਦੀ ਹੈ। ਬਾਹਰ ਦੀ ਯਾਤਰਾ ਜੋ ਅੱਗੇ ਲੰਘ ਗਿਆ
जैलसी आउंदी है, ईर्षा आउंदी है।

0: ਮੈਂ ਭਰਮਣ ਕਰਦਿਆਂ ਕਰਦਿਆਂ ਖੁਸ਼ੀ ਹੋ ਗਈ ਇੱਕ ਦਿਨ ਕਿ ਬਾਜ਼ਾਰ ਵੀ ਲੱਭ ਪਿਆ ਅਤੇ ਪਾਰਖੂ ਵੀ ਲੱਭ ਪਿਆ। ਉਹਨੂੰ ਸਮਝ ਆਇਆ ਸਮਦ੍ਰਿਸ਼ਟੀ ਕਿਸ ਨੂੰ ਕਹਿੰਦੇ, ਦਇਆ ਕੀ ਹੈ, ਗਿਆਨ ਕੀ ਹੈ, ਵਿਗਿਆਨ ਕੀ ਹੈ, ਨਿਰਵੈਰਤਾ ਕੀ ਹੈ, ਨਿਰਭੈਤਾ ਕੀ ਹੈ, ਸ਼ੀਲ ਕੀ ਹੈ, ਸੰਜਮ ਕੀ ਹੈ। ਗ੍ਰਾਹਕ ਸਿਰਫ ਆਇਆ ਹੀ ਨਹੀਂ ਬਾਜ਼ਾਰ ਵਿੱਚ, ਉਹਨੂੰ ਪਰਖ ਵੀ ਹੈ, ਸਮਝ ਹੈ। ਤਾਂ ਕਬੀਰ ਕਹਿੰਦੇ ਮਨ ਖੁਸ਼ ਹੋ ਜਾਂਦਾ, ਚਲੋ ਪਾਰਖੂ ਮਿਲ ਗਏ। ਕਹਿੰਦੇ ਨੇ ਸੰਗੀਤ ਕੋਈ ਗਾ ਰਿਹਾ ਹੋਵੇ, ਕੋਈ ਆਲਾਪ ਕਰ ਰਿਹਾ ਹੈ, ਪਰ ਜਦ ਕੋਈ ਸੰਗੀਤਕਾਰ ਕਿਸੇ ਸੰਗੀਤਕਾਰ ਨੂੰ ਦਾਤ ਦਿੰਦਾ ਹੈ, ਉਸਨੂੰ ਜਿਹੜੀ ਰੂਹਾਨੀ ਖੁਸ਼ੀ ਆਉਂਦੀ ਹੈ, ਦੂਜਿਆਂ ਦੇ ਸਿਰ ਹਿਲਾਉਣ ਨਾਲ ਨਹੀਂ, ਜਿਨ੍ਹਾਂ ਨੂੰ ਕੱਖ ਨਹੀਂ ਪਤਾ ਸੰਗੀਤ ਹੈ ਕਿ ਵਾਸਤਵਿਕ ਰਾਗ ਹੈ ਕਿ। ਕੁਛ ਬੋਲਾਂ ਨੂੰ, ਕੁਛ ਅੱਖਰਾਂ ਨੂੰ ਤਰਤੀਬ ਦੇ ਦੇਈਏ ਤਾਂ ਕਵਿਤਾ ਦਾ ਜਨਮ ਹੋ ਜਾਂਦਾ, ਆਵਾਜ਼ ਨੂੰ ਤਰਤੀਬ ਦੇ ਦੇਈਏ ਤਾਂ ਸੰਗੀਤ ਦਾ ਜਨਮ ਹੋ ਜਾਂਦਾ, ਔਰ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਦੇਈਏ ਤਾਂ ਭਗਤੀ ਦਾ ਜਨਮ ਹੋ ਜਾਂਦਾ। ਉੱਠਣਾ, ਬੈਠਣਾ, ਖਾਣਾ, ਪੀਣਾ, ਸੌਣਾ, ਜਾਗਣਾ, ਸਾਰਾ ਤਰਤੀਬ ਦੇ ਚਲ ਗਿਆ, ਸਾਰਾ ਮਰਿਆਦਾ ਦੇ ਚਲ ਗਿਆ। ਆਵਾਜ਼ ਨੂੰ ਮਰਿਆਦਾ ਵਿੱਚ ਕਰਨਾ ਸਾਧਨਾ ਦੀ ਲੋੜ ਹੈ, ਬੋਲਾਂ ਨੂੰ ਤਰਤੀਬ ਵਿੱਚ ਕਰਨਾ ਸਿੱਖਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਵਿੱਚ ਕਰਨਾ ਅਭਿਆਸ ਕਰਨਾ ਪੈਂਦਾ, ਉਂਝ ਨਹੀਂ ਹੁੰਦਾ। ਕਬੀਰ ਕਹਿੰਦੇ ਨੇ ਖੁਸ਼ੀ ਹੋ ਜਾਂਦੀ ਹੈ ਜਦ ਕਦੀ ਕੋਈ ਪਾਰਖੋ ਵੀ ਲੱਭ ਪੈਂਦਾ, ਗੱਲ ਨੂੰ ਸਮਝਦਾ, ਪਤਾ ਹੈ। ਪਰ ਕਬੀਰ ਕਹਿੰਦੇ ਨੇ ਖੁਸ਼ੀ ਮੇਰੀ ਫਿਰ ਨਿਰਾਸ਼ਾ ਵਿੱਚ ਬਦਲਦੀ, ਕਿਉਂ? ਪਾਰਖੂ ਹੈ, ਗ੍ਰਾਹਕ ਨਹੀਂ ਹੈ, ਲੈਣਾ ਨਹੀਂ ਚਾਹੁੰਦਾ, ਸਮਝਦੇ ਹੈ, ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਹਕ, ਉਹ ਗ੍ਰਾਹਕ ਨਹੀਂ ਹੈ। ਪਾਰਖੂ ਤੇ ਹੈ, ਸਮਝ ਤੇ ਹੈ ਗੱਲ ਦੀ, ਪਰ ਇਸ ਦੇ ਅੰਦਰ ਗ੍ਰਾਹਕਤਾ ਨਹੀਂ ਹੈ, ਤੜਪ ਨਹੀਂ ਹੈ, ਖਿੱਚ ਨਹੀਂ ਹੈ, ਲੈਣ ਦੀ ਇੱਛਾ ਨਹੀਂ ਹੈ। ਆਪ ਕਹਿੰਦੇ ਨੇ ਕਦੀ ਕਦਾਈ ਕਿਸੇ ਸਤਸੰਗ ਵਿੱਚ, ਕਿਸੇ ਸ਼ਹਿਰ ਵਿੱਚ, ਕਿਸੇ ਮੰਡੀ ਵਿੱਚ ਦੇਖਦਾ ਪਾਰਖੂ ਵੀ ਲੱਭ ਪਿਆ, ਗ੍ਰਾਹਕ ਵੀ ਲੱਭ ਪਿਆ, ਲੈਣਾ ਚਾਹੁੰਦਾ ਹੈ, ਉਹਦੇ ਅੰਦਰ ਲੈਣ ਦੀ ਵੀ ਤੜਪ ਹੈ, ਉਹਦੇ ਅੰਦਰ ਲੈਣ ਦੀ ਵੀ ਖਿੱਚ ਹੈ, ਉਹ ਲੈਣਾ ਵੀ ਚਾਹੁੰਦਾ, ਉਹ ਪ੍ਰਾਪਤ ਵੀ ਕਰਨਾ ਚਾਹੁੰਦਾ। ਤਾਂ ਭਗਤ ਜੀ ਕਹਿੰਦੇ ਬਹੁਤ ਮਨ ਖੁਸ਼ ਹੁੰਦਾ ਹੈ ਅਤੇ ਗ੍ਰਾਹਕ ਵੀ ਲੱਭ ਪਿਆ। ਪਰ ਆਪ ਕਹਿੰਦੇ ਨੇ ਮੇਰਾ ਦੁੱਖ ਆਪਣੀ ਥਾਂ 'ਤੇ, ਗ੍ਰਾਹਕ ਤੇ ਲੱਭਿਆ ਪਰ ਮੁੱਲ ਨਹੀਂ ਦੇਣਾ ਚਾਹੁੰਦਾ, ਮੁਫ਼ਤ ਵਿੱਚ ਮੰਗਦਾ। ਹਰ ਚੇ ਸੂਦ ਬਰਾਇਦ ਦੇਰ ਨਾ ਪਾਇਦ, ਕਹਿੰਦੇ ਨੇ ਜਿਹੜੀ ਚੀਜ਼ ਛੇਤੀ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, ਉਹ ਕੋਈ ਖਾਸ ਨਹੀਂ ਆਉਂਦੀ। ਪਹਾੜ ਦੇ ਉੱਪਰ ਗੀਟੀਆਂ ਪੱਥਰੋਂ ਜ ਮਿਲ ਜਾਣਗੇ, ਹੀਰੇ 'ਤੇ ਲੱਭਣੇ ਪੈਂਦੇ। ਸੰਖ ਅਤੇ ਸਿੱਪੀਆਂ ਸਾਗਰ ਦੇ ਕੰਢੇ ਉਂਝ ਲੱਭ ਪੈਂਦੀਆਂ ਨੇ, ਮੋਤੀ ਅਤੇ ਗਹਿਰੇ ਤਲ ਦੇ ਚੋਂ ਲੱਭਣੇ ਪੈਂਦੇ ਨੇ। ਵੀ ਛੇਤੀ ਮਿਲ ਜਾਏ, ਜਲਦੀ ਮਿਲ ਜਾਏ, ਉਹ ਚੀਜ਼ ਕੋਈ ਖਾਸ ਨਹੀਂ ਹੁੰਦੀ, ਇੱਕ ਰੱਬੀ ਨਹੀਂ ਹੁੰਦਾ। ਕਬੀਰ ਕਹਿੰਦੇ ਨੇ ਪਾਰਖੂ ਵੀ ਲੱਭ ਪਿਆ, ਗ੍ਰਾਹਕ ਵੀ ਲੱਭ ਪਿਆ, ਸਮਝ ਵੀ ਹੈ ਉਸਨੂੰ, ਲੈਣਾ ਵੀ ਚਾਹੁੰਦਾ, ਮੁੱਲ ਨਹੀਂ ਦਿੰਦਾ, ਨਹੀਂ ਗਾਹਕ, ਨਹੀਂ ਮੋਲ। ਇੱਥੇ ਕਬੀਰ ਕੋਲ ਪੁੱਛੀਏ ਫਿਰ ਮੁੱਲ ਕੀ ਹੈ, ਵੀ ਦੱਸ ਦਿਓ ਮੁੱਲ ਕੀ ਹੈ। ਆਪ ਕਹਿੰਦੇ ਨੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਆਪਣੀ ਸੋਚਣੀ, ਮਨ ਆਪਣੇ ਵਿਚਾਰ, ਮਨ ਆਪਣੀ ਚਿਤਵਨੀ, ਇਹ ਭੇਟ ਕਰਦੇ। ਮਨੁੱਖ ਦੇ ਵਿਚਾਰਾਂ ਵਿੱਚ ਵਾਸ਼ਨਾ ਹੈ, ਹੰਕਾਰ ਹੈ, ਲੋਭ ਹੈ, ਇਹ ਭੇਟ ਕਰਦੇ। ਗੁਰੂ ਦੇ ਵਿਚਾਰਾਂ ਵਿੱਚ ਕਰਤਾਰ ਹੈ, ਪ੍ਰੇਮ ਹੈ, ਦਇਆ ਹੈ, ਸੀਲ ਹੈ, ਸੰਜਮ ਹੈ, ਇਹ ਅਦਲਾ ਬਦਲੀ ਕਰਨੀ ਪਏਗੀ। ਗ੍ਰਾਹਕ ਕੀ ਕਰਦਾ, ਕੁਝ ਪੈਸੇ ਦਿੰਦਾ, ਵਸਤੂ ਲੈ ਲੈਂਦਾ, ਇੱਥੇ ਆਪਣੀ ਮਤ ਭੇਟ ਕਰ ਲੈ, ਗੁਰੂ ਦੀ ਮਤ ਲੈ ਜਾ। ਗੁਰੂ ਦੀ ਮਤ ਵਿੱਚ ਗਿਆਨ ਹੈ, ਤੇਰੀ ਮਤ ਵਿੱਚ ਅਗਿਆਨ ਹੈ। ਗੁਰੂ ਦੀ ਮਤ ਵਿੱਚ ਪ੍ਰੇਮ ਹੈ, ਤੇਰੀ ਮਤ ਵਿੱਚ ਘਿਰਣਾ ਹੈ। ਗੁਰੂ ਦੀ ਮਤ ਵਿੱਚ ਸਮਦ੍ਰਿਸ਼ਟੀ ਹੈ, ਤੇਰੀ ਮਤ ਵਿੱਚ ਵਿਤਕਰੇ ਨੇ। ਗੁਰੂ ਦੀ ਮਤ ਵਿੱਚ ਭਗਤੀ ਹੈ, ਤੇਰੀ ਮਤ ਵਿੱਚ ਨਾਸਤਿਕਤਾ ਹੈ। ਗੁਰੂ ਦੀ ਮਤ ਵਿੱਚ ਨਿਰਵੈਰਤਾ ਹੈ, ਨਿਰਭੈਤਾ ਹੈ, ਤੇਰੀ ਮਤ ਵਿੱਚ ਵੈਰ ਵਿਰੋਧ ਨੇ। ਇਹ ਮਤ ਭੇਟ ਕਰ, ਗੁਰੂ ਦੀ ਮਤ ਲੈ ਲੈ। ਪਰ ਗਜ਼ਬ ਦੀ ਗੱਲ ਹੈ, ਮਨੁੱਖ ਕੌਡੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ। ਕੌਡੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ, ਆਪਣੀ ਗੰਦੀ ਮਤ ਦੇ ਕੇ ਵੀ ਉਜਵਲ ਮਤ ਗੁਰੂ ਦੀ ਨਹੀਂ ਲੈਣਾ ਚਾਹੁੰਦਾ। ਜਦਕਿ ਗੁਰੂ ਕਹਿੰਦਾ, ਗੁਰ ਕੀ ਮਤ ਤੂੰ ਲੇ ਇਆਂ ਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਪਰਿਕਸ਼ਰ ਤੇ ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਉ। ਧਨ ਅਰਪਣ ਕਰਨਾ, ਅੰਨ ਅਰਪਣ ਕਰਨਾ, ਵਸਤਰ ਅਰਪਣ ਕਰਨੇ, ਸੋਨਾ ਚਾਂਦੀ ਅਰਪਣ ਕਰਨਾ, ਇਹ ਸਭ ਕੁਛ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਵੇ। ਪਹਿਲੇ ਪਹਿਲੇ ਬੱਚਾ ਪੂਰਨਿਆਂ 'ਤੇ ਲਿਖਦਾ, ਪੂਰਨੇ ਪਾਣੇ ਪੈਂਦੇ, ਇਹ ਸਭ ਪੂਰਨੇ ਪਾਣੇ ਨੇ। ਧਨ ਅਰਪਣ ਕਰਨਾ, ਫੁੱਲ ਅਰਪਣ ਕਰਨੇ, ਵਸਤਰ ਅਰਪਣ ਕਰਨੇ, ਅੰਨ ਅਰਪਣ ਕਰਨਾ, ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਵੇ। ਜੈਸੇ ਮਨ ਅਰਪਣ ਕੀਤਾ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਰੋਜ਼ ਸਤਸੰਗ ਵਿੱਚ ਆਉਣਾ, ਕਥਾ ਕੀਰਤਨ ਸੁਣਨਾ, ਇਹ ਸਿਰਫ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਇੱਕ ਦਿਨ ਅਸੀਂ ਆਪਣੀ ਮਤ ਭੇਟ ਕਰ ਦੇਈਏ, ਆਪਣਾ ਮਨ ਭੇਟ ਕਰ ਦੇਈਏ। ਜਿਸ ਦਿਨ ਆਪਣਾ ਮਨ ਦੇਣ ਨੂੰ ਜੀ ਕਰੇ, ਮਤ ਭੇਟ ਕਰਨ ਨੂੰ ਜੀ ਕਰੇ, ਸਮਝ ਲਓ ਸਤਸੰਗ ਦਾ ਫਲ ਮਿਲ ਗਿਆ, ਸਤਸੰਗ ਦੀ ਸਫਲਤਾ ਪ੍ਰਾਪਤ ਹੋ ਗਈ, ਝੋਲੀ ਵਿੱਚ ਪੈ ਗਈ। ਇਹ ਫਲ ਹੈ, ਕਿਉਂਕਿ ਆਪਣਾ ਮਨ ਜੈਸੇ ਭੇਟ ਕਰਦਾ ਹੈ ਮਨੁੱਖ, ਅਤੇ ਗੁਰੂ ਦੀ ਮਤ ਪ੍ਰਾਪਤ ਆਉਂਦੀ ਹੈ, ਤਾਂ ਗੁਰੂ ਦੀ ਮਤ ਵਿੱਚ ਹੀ ਪਰਮਾਤਮਾ ਹੈ। ਮਨੁੱਖ ਦੀ ਮਤ ਵਿੱਚ ਪਦਾਰਥ ਨੇ, ਮਨੁੱਖ ਦੀ ਸੋਚਣੀ ਵਿੱਚ ਕੀ ਹੈ, ਸੰਸਾਰ ਹੈ, ਪਦਾਰਥ ਨੇ। ਗੁਰੂ ਦੀ ਸੋਚਣੀ ਵਿੱਚ ਪਰਮਾਤਮਾ ਹੈ, ਨਿਰੰਕਾਰ ਹੈ। ਮਤ ਭੇਟ ਕੀਤੀ ਆਪਣੀ, ਲੈ ਲਈ ਗੁਰੂ ਦੀ ਮਤ, ਉਸੇ ਮਤ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਈਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣੀ ਮਤ ਦੇ ਉੱਤੇ ਸ਼ਰਾਬ ਪੀਣਾ ਹੈ, ਗੁਰੂ ਦੀ ਮਤ ਵਿੱਚ ਅੰਮ੍ਰਿਤ ਛਕਣਾ ਹੈ। ਆਪਣੀ ਮਤ ਦੇ ਉੱਤੇ ਦੁਪਹਿਰ ਨੂੰ ਉੱਠਣਾ ਹੈ, ਗੁਰੂ ਦੀ ਮਤ ਵਿੱਚ ਅੰਮ੍ਰਿਤ ਵੇਲੇ ਉੱਠਣਾ। ਬਸ ਜੈਸੇ ਗੁਰੂ ਦੀ ਮਤ ਆਈ, ਸਾਰੇ ਹੀ ਦੈਵੀ ਗੁਣ ਜੋ ਹੈ ਆ ਜਾਂਦੇ ਨੇ। ਗੁਰੂ ਦੀ ਮਤ ਦੇ 'ਚ ਹੀ ਪਰਮਾਤਮਾ ਹੈ, ਗੁਰੂ ਦੀ ਮਤ ਦੇ 'ਚ ਹੀ ਸਾਰਾ ਅਨੰਤ ਪਰਿਪੂਰਨ ਪਰਮਾਤਮਾ ਦਾ ਰਸ ਹੈ। ਸਤਿਗੁਰ ਰਹਿਮਤ ਕਰਨ, ਅਤੇ ਸਤਸੰਗ ਕਰਦਿਆਂ ਕਰਦਿਆਂ ਸਾਡਾ ਮਨ ਤਿਆਰ ਹੋਵੇ ਕਿ ਇਹ ਮਨ ਭੇਟ ਕਰ ਦੇਣਾ, ਗੁਰੂ ਦੀ ਮਤ ਲੈ ਲੈਣੀ ਹੈ, ਇਤਨੇ ਸ਼ਬਦ ਪ੍ਰਵਾਨ ਕਰਨਾ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਉਹ ਮਹਾਨ ਹੀਰਾ, ਉਹ ਮਹਾਨ ਰੱਬੀ ਦੌਲਤ ਸਾਨੂੰ ਵੀ ਪ੍ਰਾਪਤ ਹੋਵੇ, ਜਿਸ ਦੀ ਚਰਚਾ, ਜਿਸ ਦਾ ਜ਼ਿਕਰ ਸਤਿਗੁਰ ਦੀ ਜੋ ਹੈ ਬਾਣੀ ਵਿੱਚ ਹੈ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਮਹਾਂਪੁਰਖਾਂ ਦਾ ਵੀ ਹਾਰਦਿਕ ਤੌਰ 'ਤੇ ਧੰਨਵਾਦ। ਇਹ ਪਾਵਨ ਅਸਥਾਨ ਜਿੱਥੇ ਮੈਂ ਦੇਖਦਾ ਵਾਕਈ ਇਹ ਛੋਟੇ ਛੋਟੇ ਬੱਚਿਆਂ ਦੀ ਦੇਖ ਰੇਖ ਵੀ ਹੈ, ਔਰ ਬਹੁਤ ਸੋਹਣੀ ਲੰਗਰ ਦੀ ਮਰਿਆਦਾ ਵੀ ਹੈ, ਸੰਗਤ ਅਤੇ ਪੰਗਤ ਦਾ ਸਿਲਸਿਲਾ ਹੈ। ਪਾਤਸ਼ਾਹ ਰਹਿਮਤ ਕਰਨ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਖਸ਼ਿਸ਼ਾਂ ਕਰਨ, ਸੰਗਤ ਚੱਲਦੀ ਰਹੇ, ਪੰਗਤ ਚੱਲਦੀ ਰਹੇ, ਤਾਂ ਕਿ ਦੁਨੀਆਂ ਦੀਆਂ ਸਰੀਰਕ ਲੋੜਾਂ ਅਤੇ ਅਧਿਆਤਮਿਕ ਲੋੜਾਂ ਦੀ ਪੂਰਤੀ ਹੁੰਦੀ ਰਹੇ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਬੁੱਲ ਚੁੱਕਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: 1746 ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ ਸ਼ਹੀਦ ਕਰਾਉਣਾ।

0: You're listening to KRPI 1550 Radio, Ferndale, Washington.
1: Waheguru Ji ka Khalsa, Waheguru Ji ki Fateh.
2: Guru Roop, Guru Khalsa, Satsangat Ji. ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਆਪ ਜੀ ਸ਼ਾਮਾਂ ਦੀ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸੋ ਦੁਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਹੁਣ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ 6 ਵਜੇ ਤੋਂ 7 ਵਜੇ ਤੱਕ ਗੁਰਮਤਿ ਵਿਚਾਰਾਂ ਕਥਾ ਵਿਚਾਰ ਸੁਣਾ ਕੇ ਨਿਹਾਲ ਕਰਨਗੇ। ਸੋ ਆਪ ਜੀ ਨੇ ਬੜੇ ਪ੍ਰੇਮ ਨਾਲ ਗੁਰੂ ਦਰਬਾਰ ਵਿੱਚ ਬੈਠ ਕੇ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਉਪਰੰਤ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਉਹ ਵੀ 7 ਵਜੇ ਤੋਂ 8 ਵਜੇ ਤੱਕ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕਰਨਗੇ। ਸੋ ਆਪ ਜੀ ਵੱਧ ਚੜ੍ਹ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ ਜੀ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਤਿੰਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Tá, não.

0: ਦੇ ਰੂਪ ਵਿੱਚ ਪ੍ਰਕਾਸ਼ ਕਰਨ ਵਾਲੇ ਧੰਨ ਗੁਰੂ ਅਰਜੁਨ ਦੇਵ ਜੀ ਨੇ। ਹਜ਼ੂਰ ਨੇ ਆਪਣੀ ਰਸਨਾ ਤੋਂ ਗੁਰਬਾਣੀ ਦੇ ਸੰਬੰਧ ਵਿੱਚ, ਗੁਰਬਾਣੀ ਵਿੱਚ ਹੀ ਬਾਣੀ ਦੀ ਸਿਫਤ ਕੀਤੀ ਹੈ। ਜਿਵੇਂ ਅਸੀਂ ਮਹਾਰਾਜ ਜੀ ਦਾ ਇਹ ਬਚਨ ਪੜ੍ਹਨੇ ਹਾਂ ਕਿ ਖੰਮ ਧਨਵੰਤ ਭਗਤ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਠ ਨਾ ਆਵੇ ਵੱਧ ਹੋ ਜਾਏ। ਗੁਰੂ ਅਰਜੁਨ ਸਾਹਿਬ ਦਾ ਅੰਮ੍ਰਿਤ ਬੋਲ। ਹਜ਼ੂਰ ਕਹਿੰਦੇ ਨੇ ਅਸੀਂ ਧਨਵਾਨ ਖਾਂ, ਧਨਾਦ ਖਾਂ, ਭਗਤ ਅਸੀਂ ਅਮੀਰ ਖਾਂ, ਭਾਗਾਂ ਵਾਲੇ ਖਾਂ। ਕਿਉਂ ਜੀ? ਕਹਿੰਦੇ ਨੇ ਆਪਣੇ ਬਾਪ ਦਾਦੇ ਦੇ, ਆਪਣੇ ਗੁਰੂ ਸਾਹਿਬਾਨਾਂ ਦੇ ਬਾਣੀ ਦੇ ਖਜ਼ਾਨੇ ਨੂੰ ਜਦੋਂ ਅਸੀਂ ਖੋਲ ਕੇ ਦੇਖਿਆ, ਉੱਥੇ ਸ਼ਬਦ ਖੋਲ ਵਰਤਿਆ ਹੈ, ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਉਸ ਖਜ਼ਾਨੇ ਨੂੰ ਖੋਲਿਆ, ਵਿਚਾਰਿਆ, ਮਨ ਨੂੰ ਬੜਾ ਵੱਡਾ ਧਰਵਾਸ ਮਿਲਿਆ। ਪਰ ਗੁਰੂ ਸ਼ਬਦ ਦਾ ਖਜ਼ਾਨਾ ਉਹ ਹੈ ਕਿ ਦੁਨੀਆਂ ਦੀ ਕਿਸੇ ਵੀ ਬਾਹਰਮੁਖੀ ਪਦਾਰਥ ਨਾਲ ਇਹਦੀ ਕੀਮਤ ਬਿਲਕੁਲ ਨਹੀਂ ਪਾਈ ਜਾ ਸਕਦੀ। ਸ਼ਬਦਾਂ ਵੱਲ ਧਿਆਨ ਦਿਓ, ਜੋ ਅਸਲ ਅੱਜ ਦੇ ਦੀਵਾਨ ਵਿੱਚ ਅਰਜ਼ ਮੈਂ ਕਰਨੀ ਚਾਹੁੰਦਾ। ਦੁਨੀਆਂ ਦਾ ਕੋਈ ਵੀ ਧਨ ਪਦਾਰਥ ਗੁਰੂ ਕੇ ਸ਼ਬਦ ਦੀ ਕੀਮਤ ਨਹੀਂ ਪਾ ਸਕਦਾ। ਸਾਰੀ ਦੁਨੀਆਂ ਦੇ ਪਦਾਰਥ ਇੱਕ ਪਾਸੇ ਰੱਖ ਦਈਏ ਤੇ ਕੀ ਧੰਨ ਗੁਰੂ ਅਰਜੁਨ ਦੇਵ ਜੀ ਦੀ, ਸੁਖਮਨੀ ਸਾਹਿਬ ਦੀ ਬਾਣੀ ਦੀ ਕੀਮਤ ਪਾਈ ਜਾ ਸਕਦੀ ਹੈ? ਦੀਨ ਤੇ ਦੁਨੀਆਂ ਦੇ ਖਜ਼ਾਨੇ ਇੱਕ ਪਾਸੇ ਰੱਖ ਦਈਏ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਪ ਜੀ ਸਾਹਿਬ ਦੀ ਕੋਈ ਕੀਮਤ ਪਾ ਸਕਦਾ? ਇਹੀ ਕਾਰਨ ਕਿ ਗੁਰਮਤ ਨੇ ਕਿ ਜਿਹੜਾ ਸ਼ਬਦ ਦਿੱਤਾ, ਜਦੋਂ ਕੋਈ ਪੋਥੀ ਸਾਹਿਬ ਵੀ ਕਿਸੇ ਨੂੰ ਦਿੰਦਾ, ਗੁਟਕਾ ਸਾਹਿਬ ਕਿਸੇ ਦੀ ਸੇਵਾ ਕਰਦਾ, ਕੀਰਤਨ ਕਰਦਾ, ਸ਼ਬਦ ਵਿਚਾਰ ਕਰਦਾ, ਅਖੰਡ ਪਾਠ ਕਰਦਾ, ਤੇ ਉਹਨੂੰ ਜੋ ਕੋਈ ਸਤਿਕਾਰ ਵਜੋਂ ਅਸੀਂ ਦਿੰਦੇ ਹਾਂ, ਉਹਦੀ ਕੋਈ ਵੀ ਥੱਲੇ ਨਹੀਂ ਲਿਖਿਆ ਹੁੰਦਾ ਮੁੱਲ, ਇੱਕੋ ਸ਼ਬਦ ਲਿਖਿਆ ਹੁੰਦਾ ਭੇਟਾ। ਮੁੱਲ ਕਿਉਂ ਨਹੀਂ ਲਿਖਿਆ? ਜਦੋਂ ਸ਼ਬਦ ਮੁੱਲ ਲਿਖਿਆ ਜਾਏਗਾ ਤੇ ਇਹਦਾ ਮਤਲਬ ਹੋਵੇਗਾ ਕਿ ਜੇ ਕੀਰਤਨ, ਕਥਾ, ਪਾਠ, ਬਾਣੀ ਅਸੀਂ ਭੇਟਾ ਸ਼ਬਦ ਵਰਤਨੇ ਆ, ਇਹ ਨਹੀਂ ਕਹਿੰਦੇ ਅਖੰਡ ਪਾਠ ਦਾ ਮੁੱਲ ਕਿੰਨਾ ਹੈ, ਇਹ ਨਹੀਂ ਕਹਿੰਦੇ ਸਹਿਜ ਪਾਠ ਦੀ ਕੀਮਤ ਕਿਤਨੀ ਹੈ, ਇਹ ਨਹੀਂ ਸ਼ਬਦ ਵਰਤਦੇ ਕਿ ਇਸ ਪੋਥੀ ਦੀ ਕੀਮਤ ਕਿਤਨੀ ਹੈ। ਇੱਕੋ ਗੱਲ ਅਸੀਂ ਪੁੱਛਦੇ ਹਾਂ, ਇਹਦੀ ਭੇਟਾ ਕਿਤਨੀ ਹੈ? ਇਹਦਾ ਮਤਲਬ ਇਹ ਹੁੰਦਾ ਕਿ ਪੁਰਾਤਨ ਸਮੇਂ ਬਾਦਸ਼ਾਹਾਂ ਦੇ ਸਾਹਮਣੇ ਕੋਈ ਜਾਂਦਾ ਸੀ, ਉਹ ਆਪਣੇ ਵੱਲੋਂ ਧਨ ਪਦਾਰਥ ਲਿਜਾਣੇ, ਤੇ ਇਹ ਨਹੀਂ ਸੀ ਕਹਿੰਦਾ ਮੈਂ ਤੇਰੇ ਹੁਕਮ ਦੀ ਤੇਰੀ ਕੀਮਤ ਪਾਉਣ ਆਇਆ, ਕਹਿੰਦਾ ਸੀ ਤੂੰ ਤਾਂ ਬਹੁਤ ਵੱਡਾ ਹੈ ਮਾਲਕ, ਮੈਂ ਤੇਰੇ ਰਾਜ ਵਿੱਚੋਂ ਤੁੱਛ ਜੀ ਭੇਟਾ ਤੇਰੇ ਚਰਨਾਂ 'ਚ ਰੱਖਣ ਆਇਆ। ਕੀਮਤ ਨਹੀਂ, ਇਹ ਭੇਟਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ 'ਚ ਇੱਕ ਹੋਰ ਸ਼ਬਦ ਕਿਹਾ, ਇਹਦੀ ਕੋਈ ਕੀਮਤ ਨਹੀਂ। ਮਹਾਰਾਜ ਕਹਿੰਦੇ ਨੇ ਇਸ ਭੰਡਾਰੇ ਨੂੰ ਕੋਈ ਵੀ ਮੁੱਲ ਨਹੀਂ ਪਾ ਸਕਦਾ। ਦੂਸਰਾ ਬਚਨ ਅਸੀਂ ਪੜ੍ਹਨੇ ਹਾਂ ਗੁਰੂ ਅਰਜੁਨ ਦੇਵ ਜੀ ਦਾ, ਕਿ ਟਿੱਚਰ ਮੂਲ ਨਾ ਥੁੜੀ ਦੋ, ਟਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਕੋਈ ਇਹਦੀ ਕੀਮਤ ਨਹੀਂ, ਸ਼ਬਦ ਦੀ ਬਾਣੀ ਦੀ ਕੋਈ ਮੁੱਲ ਨਹੀਂ। ਆਮ ਤੌਰ ਤੇ ਸਮਾਜ ਨੂੰ ਨੇੜੇ ਹੋ ਕੇ ਦੇਖਦੇ ਹਾਂ ਤੇ ਤਿੰਨ ਚੀਜ਼ਾਂ ਸਾਡੇ ਅੰਦਰ ਨੂੰ ਬੜੀਆਂ ਖੰਡਾ ਰਹੀਆਂ। ਸਿਰਫ ਬੇਨਤੀ ਹੈ, ਮੈਂ ਸੋਚ ਕੇ ਨਹੀਂ ਆਇਆ। ਗੁਰੂ ਸੰਗਤ ਵਿੱਚ ਬੈਠਿਆਂ ਗੁਰੂ ਅਰਜੁਨ ਦੇਵ ਜੀ ਦਾ ਇੱਕ ਅੰਮ੍ਰਿਤ ਬੋਲ ਵਾਰ ਵਾਰ ਅੰਦਰ ਗੂੰਜ ਰਿਹਾ ਸੀ ਕਿ ਇਹਦੇ ਅਰਥ ਹੋਣ। ਤਿੰਨ ਚੀਜ਼ਾਂ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ। ਇੱਕ ਹੈ ਭਰਮ, ਭੁਲੇਖਾ, ਦੂਸਰੀ ਹੈ ਦੁੱਖ, ਤੇ ਤੀਸਰਾ ਹੈ ਭੈ। ਇਹ ਬਾਣੀ ਵਿੱਚ ਅਰਜ਼ ਕਰਨੀ। ਧਰਮ ਵੀ ਸਾਡੇ ਸਮਾਜ ਨੂੰ ਟਿਕਣ ਨਹੀਂ ਦੇ ਰਿਹਾ, ਦੁੱਖ ਵੀ ਸਾਨੂੰ ਟਿਕਣ ਨਹੀਂ ਦੇ ਰਹੇ, ਤੇ ਹਕੀਕਤ ਵਿੱਚ ਭੈ ਵੀ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦਾ ਪਿਆ। ਥੋੜੀ ਜਿਹੀ ਅਸੀਂ ਇਹਦੀ ਵਿਆਖਿਆ ਕਰ ਲਈਏ ਕਿ ਭਰਮ ਕੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਅਸੀਂ ਵਿਦਾਂਤ ਦੀ ਦੱਸੀ ਹੋਈ ਵਿਚਾਰ ਅਨੁਸਾਰ ਭਰਮ ਦੇ ਅਰਥ ਨਹੀਂ ਕਰਦੇ। ਗੁਰਬਾਣੀ ਮੁਤਾਬਕ ਭਰਮ ਦੇ ਅਰਥ ਇੱਕ ਤੁਕ ਵਿੱਚ ਨੇ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਨੇ ਭਰਮ ਦੀ ਡੈਫੀਨੇਸ਼ਨ, ਭਰਮ ਦੀ ਪਰਿਭਾਸ਼ਾ ਹੈ ਕਿ ਜਿਸ ਚੀਜ਼ ਨੂੰ ਜਿਸ ਰੂਪ ਵਿੱਚ ਆਪਾਂ ਦੇਖੀਏ, ਅਸਲੀਅਤ ਉਹਦੇ ਨੇੜੇ ਜਾਈਏ, ਜੋ ਕੁਝ ਅੱਖਾਂ ਨਾਲ ਦਿਸਦਾ ਪਿਆ ਉਸ ਦੇ ਵਿਪਰੀਤ ਉਹ ਨਿਕਲੇ, ਅੱਖਾਂ ਨਾਲ ਕੁਝ ਦਿਸੇ ਤੇ ਨੇੜੇ ਜਾ ਕੇ ਵੇਖੀਏ ਤਾਂ ਕੁਝ ਹੋਰ ਹੋਵੇ। ਇਹਨੂੰ ਸਮਝਣ ਲਈ ਬਾਣੀ ਵਿੱਚੋਂ ਕਿ ਜੈਸਾ ਮਾਨੀਐ ਹੋਏ ਨਾ ਤੈਸਾ, ਜਿਸ ਤਰ੍ਹਾਂ ਸਾਡੀਆਂ ਅੱਖਾਂ ਨੇ ਮੰਨਿਆ, ਸਾਡੇ ਅੰਦਰ ਨੇ ਮੰਨਿਆ, ਜਦੋਂ ਅਸੀਂ ਉਹਦੇ ਨੇੜੇ ਗਏ ਜੋ ਅੱਖਾਂ ਨਾਲ ਦਿਸਦਾ ਸੀ ਅਸਲੀਅਤ ਵਿੱਚ ਕੁਝ ਹੋਰ ਨਿਕਲਿਆ। ਇੱਥੇ ਦੋ ਚਾਰ ਬੇਨਤੀਆਂ ਨੇ, ਜਿਵੇਂ ਭਰਮ ਕੀ ਹੈ। ਗਰਮੀ ਜਿਸ ਦਿਨ ਪੈਂਦੀ ਹੈ, ਖਾਸ ਕਰਕੇ ਰੇਤਲੇ ਇਲਾਕੇ ਜਾਂ ਕਿਤੇ ਸੜਕ ਉੱਤੇ ਦੁਪਹਿਰੇ ਤੁਰੀਏ ਤੇ ਦੂਰੋਂ ਅੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸੜਕ ਉੱਤੇ ਪਾਣੀ ਦੀਆਂ ਲਹਿਰਾਂ ਸਾਡੇ ਵੱਲ ਆਉਂਦੀਆਂ ਪਈਆਂ ਨੇ। ਮੈਂ ਸਿਰਫ ਬੇਨਤੀ ਕਰਨੀ ਹੈ, ਇੰਨਾ ਵੱਡਾ ਖਜ਼ਾਨਾ ਕਿ ਤਿੰਨ ਦੋ ਚੀਜ਼ਾਂ ਤੇਰੀਆਂ ਮੁਕਤ ਹੋ ਸਕਦਾ ਜੇ ਤਿੰਨ ਬਚਨਾਂ ਨੂੰ ਮੰਨ ਲਏ ਤਾਂ। ਤੇ ਸ਼ਲੋਕ ਤੁਹਾਨੂੰ ਸਭ ਨੂੰ ਚੇਤੇ ਦੇ, ਹਜ਼ੂਰ ਨੇ ਕਿਹਾ ਭਰਮ ਕੀ ਹੈ। ਤੁਰੇ ਜਾ ਰਹੇ ਹਾਂ ਤੇ ਸੜਕ ਦੇ ਉੱਪਰ, ਰੋਡ ਉੱਪਰ ਇੰਜ ਪ੍ਰਤੀਤ ਹੋਇਆ, ਮਹਿਸੂਸ ਹੋਇਆ ਕਿ ਜਿਵੇਂ ਪਾਣੀ ਸਾਡੇ ਵੱਲ ਤੁਰਿਆ ਹੁੰਦਾ। ਇਨਸਾਨ ਕਈ ਵਾਰੀ ਸੜਕ ਉੱਤੇ ਦੂਰੋਂ ਦੇਖ ਕੇ ਕਹਿੰਦਾ ਕਿ ਉਹ ਇੰਨੀ ਦੂਰ ਪਾਣੀ ਸਾਡੇ ਵੱਲ ਆ ਰਿਹਾ, ਅਸਲੀਅਤ ਵਿੱਚ ਉਹ ਪਾਣੀ ਹੁੰਦਾ ਨਹੀਂ, ਉਹ ਸਾਡੀਆਂ ਅੱਖਾਂ ਨੂੰ ਇੱਕ ਭੁਲੇਖਾ ਪੈ ਗਿਆ, ਭਰਮ ਹੈ। ਜ਼ਮੀਨ ਵਿੱਚੋਂ ਅੱਗ ਪਈ ਨਿਕਲਦੀ ਏ, ਤਪਦੀ ਕੋਈ ਰੇਤ, ਤਪਦੀ ਕੋਈ ਸੜਕ, ਉਹਦੇ ਵਿੱਚੋਂ ਜਦੋਂ ਅੱਗ ਨਿਕਲਦੀ ਏ ਤੇ ਅੱਗ ਸਾਡੀਆਂ ਅੱਖਾਂ ਨੂੰ ਭੁਲੇਖਾ ਪਾਉਂਦੀ ਏ ਕਿ ਪਾਣੀ ਸਾਡੇ ਵੱਲ ਆ ਰਿਹਾ ਹੈ। ਇਹ ਵੇ ਭਰਮ, ਦਿਸੇ ਪਾਣੀ ਤੇ ਹੋਵੇ ਅੱਗ, ਇਹ ਭਰਮ ਕਹਾਂਗੇ। ਚਮਕਦੀ ਕੋਈ ਰੇਤ ਤੇ ਅਗਿਆਨੀ ਬੰਦਾ ਭੁਲੇਖਾ ਖਾ ਜਾਂਦਾ ਕਿ ਸਾਹਮਣੇ ਪਾਣੀ ਦੀ ਝੀਲ ਏ, ਪਰ ਜਿਹੜਾ ਗਿਆਨਵਾਨ ਉਹ ਕਹਿੰਦਾ ਤੇਰੀਆਂ ਅੱਖਾਂ ਨੂੰ ਭਰਮ ਪੈ ਗਿਆ। ਤੇ ਮਿਰਗ ਇਸ ਭਰਮ ਦਾ ਬਹੁਤ ਸ਼ਿਕਾਰ ਹੁੰਦਾ। ਜਦੋਂ ਗਰਮੀ ਵਿੱਚ ਮਿਰਗ ਨੂੰ ਪਿਆਸ ਲੱਗਦੀ ਏ, ਚਮਕਦੀ ਰੇਤ ਨੂੰ ਪਾਣੀ ਸਮਝ ਕੇ ਉਹਦੇ ਵੱਲ ਦੌੜਦਾ ਤੇ ਸਾਰਾ ਦਿਨ ਉਹ ਸਮਝਦਾ ਹੁਣੇ ਪਾਣੀ ਮਿਲਿਆ, ਹੁਣੇ ਮਿਲਿਆ। ਜਿਹੜੀਆਂ ਅੱਖਾਂ ਪਾਣੀ ਦੱਸਦੀਆਂ ਪਈਆਂ ਨੇ, ਦਰਅਸਲ ਉਹ ਰੇਤ ਵਿੱਚੋਂ ਨਿਕਲਦੀ ਕੋਈ ਚਮਕ ਤੇ ਅੱਗ ਹੈ। ਮਰ ਤਾਂ ਜਾਂਦਾ ਪਰ ਰੇਤ ਦੀ ਚਮਕ ਕਦੀ ਪਾਣੀ ਨਹੀਂ ਬਣਦੀ। ਭਰਮ ਹੈ ਨਾ, ਜੋ ਕੁਝ ਮੰਨ ਰਿਹਾ ਉਹ ਹੈ ਨਹੀਂ। ਦੂਸਰੀ ਉਦਾਹਰਨ, ਇਹ ਬਾਣੀ ਵਿੱਚ ਵੀ ਹੈ। ਰਾਤ ਦਾ ਹਨੇਰਾ ਘਰਾਂ ਵਿੱਚ, ਜੇ ਕਿਤੇ ਮੰਨ ਲਿਆ ਜਾਏ ਕੋਈ ਰੱਸੀ ਜ਼ਮੀਨ ਤੇ ਪਈ ਹੈ, ਹਨੇਰੇ ਵਿੱਚ ਇੰਜ ਪ੍ਰਤੀਤ ਹੁੰਦਾ ਉਹਦੀਆਂ ਗੁੰਝਲਾਂ ਕਿ ਜਿਵੇਂ ਇੱਕ ਸੱਪ ਧਰਤੀ ਦੇ ਉੱਪਰ ਪਿਆ ਹੋਵੇ। ਪਰ ਪਿਆਰਿਓ, ਸਾਡੀਆਂ ਅੱਖਾਂ ਦਾ ਭਰਮ ਹੈ, ਹੈ ਤੇ ਉਹ ਰੱਸੀ, ਪਰ ਅੱਖਾਂ ਭੁਲੇਖਾ ਖਾ ਗਈਆਂ। ਅੱਖਾਂ ਨੂੰ ਭੁਲੇਖਾ ਲੱਗਾ, ਉਹ ਰੱਸੀ ਨੂੰ ਸੱਪ ਜਾਣ ਕੇ ਬੰਦਾ ਉਹਦੇ ਤੋਂ ਡਰ ਲੱਗ ਪਿਆ। ਜੈਸਾ ਮਾਨੀਆ ਹੋਏ ਨਾ ਤੈਸਾ, ਜੋ ਮੰਨ ਰਹੇ ਹਾਂ ਉਹ ਹੈ ਨਹੀਂ। ਚਮਕਦੀ ਰੇਤ ਪਾਣੀ ਲੱਗਦੀ ਏ ਪਰ ਅੱਗ ਹੈ। ਰਾਤ ਦੇ ਹਨੇਰੇ ਵਿੱਚ ਰੱਸੀ ਸੱਪ ਲੱਗਦੀ ਏ, ਉਹ ਸੱਪ ਹੈ ਨਹੀਂ। ਹਜ਼ੂਰ ਨੇ ਅੰਮ੍ਰਿਤ ਬੋਲਾਂ ਵਿੱਚ ਕੁਛ ਪ੍ਰਮਾਣ ਦਿੱਤੇ ਨੇ, ਕੇਵਲ ਰੇਤ ਜਾਂ ਰੱਸੀ ਦਾ ਪ੍ਰਮਾਣ ਨਹੀਂ। ਭਰਮ ਅਸਲ ਵਿੱਚ ਇੰਨਾ ਵੱਡਾ ਸ਼ਬਦ ਹੈ, ਇਹ ਵੀ ਇੱਕ ਭਰਮ ਪਾਲੀ ਜਾ ਰਹੇ ਹਾਂ ਕਿ ਜੋ ਕੁਝ ਸੰਸਾਰ ਵਿੱਚ ਲੋਕ ਮੇਰੇ ਦਿਸਦੇ ਨੇ ਇਹ ਮੇਰੇ ਨੇ। ਮਹਾਰਾਜ ਕਹਿੰਦੇ ਨੇ ਇਹ ਵੀ ਇੱਕ ਭਰਮ ਵਿੱਚ ਪੈ ਗਏ, ਇਹ ਵੀ ਚਮਕਦੀ ਰੇਤ ਨੇ। ਇੱਕ ਦਿਨ ਤੂੰ ਦੇਖੇਗਾ ਜਿਹੜੇ ਆਪਣੇ ਦਿਸਦੇ ਨੇ ਇਹਨਾਂ ਨੇ ਵੀ ਤੇਰਾ ਸਾਥ ਛੱਡ ਜਾਣਾ। जैसा मानिया कोई ना तैसा, जो कुछ तू मनी बैठे ए तेरे अपने नहीं। एक भरम दे अर्थ होर भी ने, कई बारी इंसान का बाहर का लिबास बहुत सोहना हुंदा है, धर्म दे चिन्ह भी ओहदे कोल हुंदे ने। आम लोग जेड़े ने जिवें मिर्ग चमकदी रेत नूं पानी समझ के शदाई हो जांदा है, ते जिन्हां बंदियां नूं अंदर दी सोझ नहीं ओह कई बारी धर्म दे बाहर दे भेख नूं देख के प्रभावित हो जांदे ने। पर जदों नेड़े जाके चार दिनों बाद जीवन की असलियत का पता लगता है, वह भी कहने मैं भरम विच पै गया, जो कुछ मैं समझी बैठा था वह कुछ नहीं निकलिया। भरम है थोड़ा जा उसी बाणी चो देखिए। धन गुरु नानक साहब जी ने एक बख्शिश की थी, कह लगे कह दा बर्तन असी घर च वरतने। सोई राग का शब्द है, भावे सज्जन की सराह विच बैठ के हजूर ने शब्द उचारण किया। ओदियां पहलियां अमृत बोल तुकाने, हजूर कहिंदे ने कह दा बर्तन भांडा लैने आ ते ओ चमकदा बड़ा है, भावे उहनूं रेत नाल मांजो ते धुप विच रखो ओहदी चमक साडियां अखां नूं चुंदियांदी है। धन गुरु नानक साहिब कहिंदे ने किसे भरम विच ना पै जाई, कांसी दा बर्तन कह दा भांडा चमकदा बहुत है, पर जदों उस भांडे दे विच खत मारिया दो मिनट अपनियां उंगलां उस बर्तन दे विच कमाईयां ते सारियां उंगलां कालख नाल भर गईयां। महाराज जी ने कहा चमकदा जरूर सी, अखां दा भरम है, पर जदों नेड़े हो के वरतों कीती जिहड़ा चमकदा पिया उहदे विचों कालख निकल लग पई। जैसा मानिया होए ना तैसा, चमक मनी सी पर विचों निकली कालखे भी एक भरम है। भरोसा कर बैठे सा चमकदा है, जदों नेड़े हो के देखिया कुछ दिनों तो बाद अंदर दी कालख ओहदे शब्दां राही ओहदे बोलां राही ओहदे जीवन विचों मिली, ते मेरे गुरु ने कहा भी एक भरम सी कि उज्जल केहा चिलकना घुट मकालड़ी मस धोत्यां झूठ ना उतरै जे सौ धोवां। इस अंदरों काला है, इसे भरम की गल करदे हां। आसा की वार का कीर्तन हर गुरु घर दे विच हुंदा है, शायद इत्थे मैं एक बार अर्ज कीती सी, क्योंकि बहुत ज्यादा जगह ते कथा विचार हुंदी है, शब्द चेते रह जांदे ने, पर कई बारी सच याद नहीं रहिंदा भी इत्थे विचार होई सी जां नहीं। आसा दी वार गुरु ग्रंथ साहिब दीआं 22 वारां विचों ਇਹ ਅੰਮ੍ਰਿਤ ਵੇਲੇ ਦਾ ਕੀਰਤਨ ਹੁੰਦਾ ਹੈ। ਭਾਵਨਾ ਵਾਲੇ ਗੁਰਸਿੱਖ ਜੇ ਕੀਰਤਨ ਨਾ ਹੋਵੇ ਤੇ ਆਸਾ ਕੀ ਵਾਰ ਦਾ ਆਸਾ ਦੀ ਵਾਰ ਦਾ ਖੁਦ ਨੇਮ ਨਿਤ ਨਿਮ ਕਰ ਲੈਂਦੇ। 22 ਵਾਰਾਂ ਨੇ ਪਰ ਆਸਾ ਦੀ ਵਾਰ ਇਹਨੂੰ ਅੰਮ੍ਰਿਤ ਵੇਲੇ ਗਾਉਣ ਵਾਸਤੇ ਹਦਾਇਤ ਕੀਤੀ ਗਈ, ਗੁਰੂ ਦਾ ਹੁਕਮ ਮਰਿਆਦਾ ਹੈ। ਹਾਲਾਂਕਿ ਵਾਰ ਦੀ ਬਣਤਰ ਜਿਹੜੀ ਹੈ ਉਹ ਕੱਲੀਆਂ ਪੌੜੀਆਂ ਹੁੰਦੀ, ਭਾਈ ਗੁਰਦਾਸ ਦੀਆਂ ਵਾਰਾਂ ਕਹਿੰਦੇ ਆ, ਉਸ ਵਿੱਚ ਕੋਈ ਵੀ ਸ਼ਲੋਕ ਨਹੀਂ, ਕੇਵਲ ਤੇ ਕੇਵਲ ਪੌੜੀਆਂ ਨੇ। ਕਿਤੇ ਨੀ ਅਸੀਂ ਕਹਿੰਦੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਸ਼ਲੋਕ, ਉਹ ਜਦੋਂ ਵੀ ਕਹਾਂਗੇ ਕਹਿਣ ਲੱਗੇ ਇਸ ਵਾਰ ਦੀ ਆ ਪੌੜੀ, ਕਿਉਂਕਿ ਵਾਰ ਜਿਹੜੀ ਉਹ ਪੌੜੀਆਂ ਦਾ ਰੂਪ ਹੈ। ਆਮ ਤੌਰ ਤੇ ਵਾਰ ਸੂਰਮਿਆਂ ਦੀ, ਬਹਾਦਰਾਂ ਦੀ, ਚੰਗੇ ਕਾਰਨਾਮੇ ਕਰਨ ਵਾਲਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਤੇ ਜਦੋਂ ਹਜ਼ੂਰ ਨੇ ਵਾਰਾਂ ਅੰਕਿਤ ਕੀਤੀਆਂ ਅਸਲੀਅਤ ਇਹ ਵੇ ਕਿ ਸੱਚੀ ਸਰਕਾਰ ਨੇ ਵਾਰਾਂ ਦੇ ਉੱਪਰ ਜਿਨ੍ਹਾਂ ਸੂਰਮਿਆਂ ਦੀ ਬਹਾਦਰੀ ਨੂੰ ਦੇਖ ਕੇ ਧੁਨੀਆਂ ਬਣਾ ਕੇ ਢਾਡੀਆਂ ਨੇ ਗਾਈਆਂ, ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ 9 ਧੁਨੀਆਂ ਵੀ ਅੰਕਿਤ ਕਰ ਦਿੱਤੀਆਂ। ਅਸੀਂ ਉਹ ਬਚਨ ਪੜ੍ਹਨੇ ਆ, ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੂੰਡੇ ਅਸਰਾਜ ਕੀ ਧੁਨੀ, ਇਹਦਾ ਮਤਲਬ ਟੂੰਡੇ ਅਸਰਾਜ ਦੀ ਵਾਰ ਦੀ ਬਣਤਰ ਜਿਹੜੀ ਹੈ। ਵੈਸੇ ਪ੍ਰਕਰਨ ਗੁਰੂ ਕੇ ਕੀਰਤਨੀਆਂ ਦਾ ਹੈ, ਜਦੋਂ ਟੂੰਡੇ ਅਸਰਾਜ ਦੀ ਵਾਰ ਪੜ੍ਹੀ ਜਾਂਦੀ ਹੈ ਤੇ ਜਿੰਨੀਆਂ ਉਸ ਦੀ ਪੌੜੀ ਦੀਆਂ ਤੁਕਾਂ ਨੇ ਅਸਲੀਅਤ ਵੇ, ਉਸੇ ਤਰ੍ਹਾਂ ਆਸਾ ਦੀ ਵਾਰ ਦੀ ਇੱਕ ਇੱਕ ਪੌੜੀ ਦੀਆਂ ਤੁਕਾਂ ਨੇ, ਤੁਕਾਂ ਤੋਲ ਤੇ ਮਾਤਰਾ ਮਿਲਦੀਆਂ ਨੇ। ਤਾਂ ਗੁਰੂ ਜੀ ਨੇ ਕਿਹਾ ਇਹਨੂੰ ਇਸ ਤਰਜ ਵਿੱਚ ਗਾਇਓ ਜਿਸ ਤਰਜ ਟੁੰਡੇ ਅਫਰਾਜ ਦੀ ਬਾਰ ਗਾਈ ਜਾਂਦੀ ਹੈ। ਉਹਦਾ ਸੰਬੰਧ ਸੂਰਮਿਆਂ ਨਾਲ, ਨੌ ਦੀਆਂ ਨੌ ਧੁਨੀਆਂ ਸੂਰਮਿਆਂ ਬਹਾਦਰਾਂ ਦੇ ਕਾਰਨਾਮਿਆਂ ਨਾਲ ਸੰਬੰਧਿਤ ਨੇ। ਕੱਲ ਗੁਰੂ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਦਾ ਪੁਰਬ ਸੀ। ਹਜ਼ੂਰ ਨੇ ਸ਼ਾਮ ਨੂੰ ਵੀਰ ਰਸੀ ਢਾਡੀ ਵਾਰਾਂ ਗਾਉਣ ਦੀ ਹਦਾਇਤ ਕੀਤੀ, ਪਰ ਸਵੇਰੇ ਹਰਿਮੰਦਰ ਸਾਹਿਬ ਦੇ ਵਿੱਚ ਆਸ਼ਾ ਦੀਵਾਰ ਦਾ ਕੀਰਤਨ ਹੁੰਦਾ। ਮੈਂ ਆਪਣੇ ਪ੍ਰਕਰਨ ਤੋਂ ਥੋੜਾ ਜਿਹਾ ਹਟਿਆ, ਫਿਰ ਉਸ ਪਾਸੇ ਆਵਾਂਗਾ। ਗੱਲ ਸਿਰਫ ਕਰਨੀ ਹੈ, ਭਰਮ, ਭੈ ਤੇ ਦੁੱਖ, ਇਹ ਤਿੰਨ ਚੀਜ਼ਾਂ ਖਤਮ ਹੋ ਸਕਦੀਆਂ ਨੇ ਜੇ ਤਿੰਨ ਗੱਲਾਂ ਸੀ ਗੁਰੂ ਜੀ ਦੀਆਂ ਮੰਨ ਲਈਏ ਤਾਂ। ਹਜ਼ੂਰ ਨੇ ਕਿਹਾ ਕਿ ਅੰਮ੍ਰਿਤ ਵੇਲੇ ਆਸ਼ਾ ਕੀ ਵਾਰ ਦਾ ਕੀਰਤਨ। ਹੁਣ ਜਦੋਂ ਸੂਰਮਿਆਂ ਦੀ ਵਾਰ ਕੋਈ ਗਾਉਂਦਾ ਹੈ, ਬੁੱਝ ਦਿਲ ਤੇ ਕਾਇਰ ਬੰਦੇ ਉਹਨਾਂ ਦਾ ਖੂਨ ਉਬਾਲੇ ਖਾਂਦਾ ਹੈ, ਤੇ ਕਈ ਵਾਰੀ ਉਹ ਵੀ ਰਣ ਤੱਤੇ ਵਿੱਚ ਜੂਝ ਮਰਨ ਲਈ ਤਿਆਰ ਹੁੰਦੇ ਨੇ, ਪਰ ਸਵੇਰੇ ਕਿਉਂ ਕਿਹਾ ਵੀ ਵਾਰ ਗਾਣੀ? ਇਸ ਵਾਰ ਦੀਆਂ 24 ਪੌੜੀਆਂ ਨੇ, ਨਾਲ ਸ਼ਲੋਕ ਨੇ। ਹਜ਼ੂਰ ਨੇ ਫਰਮਾਇਆ ਕਿ ਜਿਵੇਂ ਇੱਕ ਵਾਰ ਸੂਰਮਿਆਂ ਦੀ ਕੋਈ ਗਾਏ ਤੇ ਬੰਦਾ ਰਣ ਤੱਤੇ ਵਿੱਚ ਦੁਸ਼ਮਣ ਨੂੰ ਜੂਝਦਾ ਹੈ, ਜੀਵਨ ਇੱਕ ਸੰਘਰਸ਼ ਹੈ, ਸੂਰਜ ਦੀ ਟਿੱਕੀ ਨਿਕਲਣ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿਸ ਕਿਸ ਰੂਪ ਵਿੱਚ ਅੰਦਰ ਤੇ ਬਾਹਰ ਤੇ ਦੁਸ਼ਮਣ ਟੱਕਰਨੇ ਨੇ, ਜੇ ਆਸਾ ਕੀ ਵਾਰ ਗਾਏਗਾ ਤੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿੱਚ ਦੁਸ਼ਮਣਾਂ ਨੂੰ ਜਿੱਤ ਕੇ ਫਤਿਹ ਪਾ ਜਾਏਗਾ। ਬਾਹਰ ਦੇਖੋ ਆਸਾ ਕੀ ਵਾਰ ਵਿੱਚ ਕੀ ਕੁਛ ਹੈ, ਰਾਜਿਆਂ ਦੀ ਗੱਲ, ਪਖੰਡੀਆਂ ਦੀ ਗੱਲ, ਦੰਭੀਆਂ ਦੀ ਗੱਲ, ਵਿਚਾਰਵਾਨਾਂ ਦੀ ਗੱਲ। ਸਤਿਗੁਰੂ ਨੇ ਸ਼ਿਖਰ ਦੇ ਬੋਲ ਆਪਣੀ ਰਸਨਾ ਤੋਂ ਉਚਾਰਨ ਕੀਤੇ। ਸਿਰਫ ਆਓ ਸੀ ਬਾਣੀ ਵਿੱਚੋਂ ਭਰਮ ਦੀ ਮੈਂ ਗੱਲ ਕਰ ਰਿਹਾ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਸ਼ਲੋਕ, ਭਰਮ ਕੀ ਹੈ? ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਵੇ ਤਗਾ ਆਪੇ ਵੱਤੈ, ਵੱਤ ਧਾਗੇ ਅਵਰਾਂ ਕੱਤੈ। ਬੜੇ ਸਿੱਧੇ ਜਿਹੇ ਅਰਥ ਨੇ। ਤਗ ਨਾ ਇੰਦਰੀ, ਮਹਾਰਾਜ ਕਹਿੰਦੇ ਨੇ ਇੰਦਰੀਆਂ ਨੂੰ ਤਾਂ ਧਾਗਾ ਜਨੇਊ ਦਾ ਪਾਇਆ ਨਹੀਂ, ਇਸਤਰੀ ਨੂੰ ਵੀ ਧਾਗਾ ਨਹੀਂ ਪਾਇਆ ਜਾਂਦਾ। ਹਿੰਦੂ ਮਤ ਅਨੁਸਾਰ ਜਨੇਊ ਪਾਉਣ ਦਾ ਹੱਕ ਇਸਤਰੀ ਨੂੰ ਬਿਲਕੁਲ ਨਹੀਂ। ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ, ਪੈਰਾਂ ਵਿੱਚ ਧਾਗੇ ਨਹੀਂ ਪਾਏ, ਬੁਰੇ ਰਸਤੇ ਤੇ ਚੱਲਦੇ ਨੇ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੈ, ਵੱਜ ਧਾਗੇ ਅਵਰਾਂ ਕੱਤੈ, ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦਸੈ ਰਾਹ, ਸੁਣ ਵੇਖੋ ਲੋਕਾਂ ਇਹ ਵਿਡਾਣ, ਮਨ ਅੰਧਾ ਨਾਉ ਸੁਜਾਣ, ਮਨ ਅੰਧਾ ਨਾਉ ਸੁਜਾਣ, ਜੈਸਾ ਮਾਨੀਆ ਹੋਏ ਨਾ ਤੈਸਾ। ਭਰਮ ਕੀ ਹੈ? ਮਨ ਅੰਧਾ, ਅੰਦਰੋਂ ਹਨੇਰੇ ਵਿੱਚ, ਤੇ ਲੋਕ ਸੁਜਾਣ, ਸਿਆਣਾ ਵਿਦਵਾਨ ਪੰਡਿਤ ਕਹਿੰਦੇ। ਗੁਰਮੁਖੋ, ਭਰਮ ਬੰਦੇ ਦੇ ਅੰਦਰ ਨੂੰ ਟਿਕਣ ਨਹੀਂ ਦਿੰਦਾ। ਹਜ਼ੂਰ ਨੇ ਕਿਹਾ ਕਿ ਭਰਮ ਦੇ ਅਰਥ ਨੇ ਜੋ ਕੁਝ ਅਸੀਂ ਮੰਨਦੇ ਹਾਂ, ਦੇਖਦੇ ਹਾਂ, ਉਹ ਅਸਲੀਅਤ ਵਿੱਚ ਨਾ ਹੋਵੇ। ਸੰਸਾਰ ਇੱਕ ਭਰਮ ਹੈ, ਬਾਹਰ ਮੁਖੀ ਕਰਮ ਖਾਂਡ ਇੱਕ ਭਰਮ ਨੇ। ਇਹ ਭਰਮਾਂ ਤੋਂ ਮੁਕਤੀ ਮਿਲ ਸਕਦੀ ਏ ਜੇ ਗੁਰੂ ਅਰਜੁਨ ਦੇਵ ਜੀ ਦਾ ਅਸੀਂ ਬਚਨ ਮੰਨ ਲਈਏ ਤਾਂ। ਕੀ ਇਹ ਭਰਮ ਨਹੀਂ? ਸਿਰਫ ਇੱਕ ਇੱਕ ਪ੍ਰਮਾਣ ਹੋਰ ਦੇ ਕੇ, ਜਦੋਂ ਅਸੀਂ ਦੀਵਾ ਰਾਤ ਨੂੰ ਬਾਲਨੇ ਆ, ਉਹਦੇ ਚਾਨਣ ਵਿੱਚ ਤੁਰੀਏ, ਤੇ ਸਾਡੇ ਸਰੀਰ ਦਾ ਪਰਛਾਵਾਂ ਸਾਡੇ ਸਰੀਰ ਦੇ ਪਿੱਛੇ ਪਿੱਛੇ ਤੁਰਦਾ। ਧੁੱਪ ਵਿੱਚ ਤੁਰਨੇ ਆ ਤੇ ਤਨ ਦਾ ਪਰਛਾਵਾਂ ਸਾਡੇ ਪਿੱਛੇ ਪਿੱਛੇ ਚੱਲੇਗਾ, ਕਿਉਂਕਿ ਪਰਛਾਵਾਂ ਚਾਨਣ ਕਰਕੇ ਹੈ। ਬੰਦਾ ਇਸ ਭੁਲੇਖੇ ਚ ਜੀਣ ਲੱਗ ਪਏ ਕਿ ਮੇਰਾ ਪਰਛਾਵਾਂ ਹਮੇਸ਼ਾ ਮੇਰੇ ਨਾਲ ਰਹਿੰਦਾ, ਇਹਨੇ ਕਦੀ ਮੇਰਾ ਸਾਥ ਨਹੀਂ ਛੱਡਿਆ। ਇਹ ਵੀ ਸਾਡੀਆਂ ਅੱਖਾਂ ਦਾ ਭਰਮ ਹੈ। ਪਰਛਾਵੇਂ ਦਾ ਸੰਬੰਧ ਚਾਨਣ ਨਾਲ ਏ। ਜਦੋਂ ਹਨੇਰੇ ਵਿੱਚ ਪ੍ਰਵੇਸ਼ ਕਰਾਂਗੇ ਗੁਰੂ ਪਿਆਰਿਓ, ਉਸ ਵੇਲੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ, ਭਰਮ ਟੁੱਟਦਾ ਬੰਦੇ ਦਾ। ਹਜ਼ੂਰ ਨੇ ਬਾਣੀ ਚ ਫਰਮਾਇਆ ਕਿ ਜਿੰਨੀ ਦੇਰ ਤੱਕ ਚਾਨਣ ਓਨੀ ਦੇਰ ਤੱਕ ਪਰਛਾਵੇਂ, ਜਿੰਨੀ ਦੇਰ ਤੱਕ ਇਨਸਾਨ ਕੋਲ ਸੁੱਖ ਦੇ ਸਰੀਰ ਚੱਲਦਾ ਉਨੀ ਦੇਰ ਤੱਕ ਲੋਕ ਪਰਛਾਵੇਂ ਬਣ ਕੇ ਪਿੱਛੇ ਤੁਰਦੇ ਨੇ ਜਿੱਦਣ ਇਹਦੇ ਤੇ ਦੁੱਖਾਂ ਦਾ ਹਨੇਰਾ ਹੁੰਦਾ। ਜਿਹੜੇ ਅੱਤ ਦੇ ਨਜ਼ਦੀਕੀ ਪਰਛਾਵਾਂ ਬਣ ਕੇ ਤੁਰਦੇ ਸਨ ਦੁੱਖ ਦੇ ਹਨੇਰੇ ਵਿੱਚ, ਨੇੜੇ ਦੇ ਲੋਕ ਵੀ ਸਾਥ ਚੜ ਜਾਂਦੇ ਨੇ, ਭਰਮ ਟੁੱਟ ਜਾਂਦਾ ਹੈ ਵੀ ਜਿਨ੍ਹਾਂ ਨੂੰ ਮੰਨਿਆ ਸੀ ਉਹ ਕੁਝ ਨਿਕਲੇ ਨਹੀਂ। ਆਓ ਅਸੀਂ ਬਾਣੀ ਚ ਇੱਕ ਬਚਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਜੀ ਦਾ, ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ, ਜਦ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ। ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ, ਪੁਰਾਤਨ ਉਦਾਹਰਣ, ਓਨੀ ਦੇਰ ਤੱਕ ਬੱਤੀ ਬਲੇਗੀ, ਤੇ ਜੇ ਬੱਤੀ ਬਲੇਗੀ ਤੇ ਚੁਗਿਰਦੇ ਚਾਨਣ ਜ਼ਰੂਰ ਬਖੇਰੇਗੀ। ਸਰੀਰ ਇੱਕ ਦੀਵਾ ਹੈ, ਸਵਾਸਾਂ ਦਾ ਤੇਲ ਪਰਮਾਤਮਾ ਨੇ ਪਾਇਆ ਹੈ, ਤੇ ਜਿੰਨੀ ਦੇਰ ਤੱਕ ਸਵਾਸ ਨੇ ਓਨੀ ਦੇਰ ਤੱਕ ਜ਼ਿੰਦਗੀ ਦੀ, ਜੀਵਨ ਦੀ ਬੱਤੀ ਬਲੇਗੀ, ਤੇ ਜਦੋਂ ਜ਼ਿੰਦਗੀ ਦੀ ਬੱਤੀ ਪ੍ਰਕਾਸ਼ ਹੋਵੇਗਾ ਓਨੀ ਦੇਰ ਤੱਕ ਇਸ ਪ੍ਰਕਾਸ਼ ਦੇ ਨਾਲ ਪਰਛਾਵੇਂ ਵੀ ਚੱਲਣਗੇ। ਪ੍ਰਕਾਸ਼ ਤੇ ਪਰਛਾਵੇਂ ਦਾ ਬੜਾ ਸੰਬੰਧ ਹੈ, ਚਾਨਣ ਤੇ ਪਰਛਾਵੇਂ ਦਾ ਬੜਾ ਸੰਬੰਧ ਹੈ। ਜਦੋਂ ਚਾਨਣ ਹੈ ਨਾਲ ਪਰਛਾਵੇਂ, ਜਦੋਂ ਜੀਵਨ ਦੀ ਜੋਤ ਬਲਦੀ ਏ, ਪਰਛਾਵੇਂ ਪੁੱਤਰਾਂ ਧੀਆਂ ਰਿਸ਼ਤੇਦਾਰਾਂ ਮਾਪਿਆਂ ਜੀਵਨ ਸਾਥੀਆਂ ਦੇ ਰੂਪ ਵਿੱਚ ਸਾਡੇ ਚੁਗਿਰਦੇ ਚੱਲਦੇ ਨੇ। ਪਰ ਗੁਰਮੁਖੋ, ਜਿਸ ਦਿਨ ਸਵਾਸਾਂ ਦਾ ਤੇਲ ਮੁੱਕਿਆ, ਜੀਵਨ ਦੀ ਜੋਤ ਬੁੱਝੀ, ਜਿਸ ਪਰਛਾਵੇਂ ਨੂੰ ਅਸੀਂ ਕਹਿੰਦੇ ਸਾਂ ਆਪਣਾ, ਬਸ ਅੰਦਰ ਦੀ ਜੋਤ ਬੁੱਝਣ ਦੀ ਦੇਰ ਏ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਜਿਨ੍ਹਾਂ ਪਰਛਾਵਿਆਂ ਨੂੰ ਭਰਮ ਕਰਕੇ ਕਹਿੰਦਾ ਮੇਰੇ, ਸਭ ਤੋਂ ਪਹਿਲਾਂ ਇਕੱਠੇ ਹੋ ਕੇ ਕਹਿਣ ਲੱਗੇ ਉਹਨਾਂ ਨੂੰ ਘਰੋਂ ਬਾਹਰ ਕਦੋਂ ਕੱਢਣਾ। ਭਰਮ ਟੁੱਟਿਆ ਨਾ ਕਿ ਜੈਸਾ ਮਾਨੀਆ ਹੋਏ ਨਾ ਤੈਸਾ। ਪਰਛਾਵਾਂ ਹੀ ਏ, ਇਹਨੂੰ ਨੈਗੇਟਿਵ ਨਾ ਸੋਚਣਾ, ਇਹ ਹਕੀਕਤ ਹੈ। ਜਦੋਂ ਵੀ ਆਦਮੀ ਕੋਈ ਚਲਾਣਾ ਕਰਦਾ ਆਪਣੇ ਦੇਸ਼ ਵਿੱਚ, ਅਸੀਂ ਸਿਆਣੇ ਤੁਸੀਂ ਬੈਠੇ ਹੋ, ਅਸੀਂ ਦੇਖਦੇ ਆਏ ਆ, ਕਿਸੇ ਦੇ ਮੌਤ ਦਾ ਸਮਾਚਾਰ ਮਿਲਦਾ ਸੀ। ਅੱਜ ਜੇ ਕਿਤੇ ਪਤਾ ਲੱਗੇ ਅੱਜ ਦੇ ਨਜ਼ਦੀਕ ਦਾ ਸੰਬੰਧੀ ਉਹਦੀ ਮੌਤ ਹੋ ਗਈ, ਲੋਕ ਕੁਝ ਸਮਾਂ ਖੇਦ ਪ੍ਰਗਟ ਕਰਨ ਤੋਂ ਬਾਅਦ ਅਗਲੀ ਗੱਲ ਇਹ ਪੁੱਛਦੇ ਨੇ, ਰੋਂਦਿਆਂ ਰੋਂਦਿਆਂ ਪੁੱਛਣਗੇ, ਸੰਸਕਾਰ ਦਾ ਟਾਈਮ ਕਿਹੜਾ ਰੱਖਿਆ? ਕਦੀ ਕਿਸੇ ਨੇ ਕਿਹਾ ਇਹਨੂੰ ਰੱਖਣ ਦਾ ਕਿੰਨੇ ਦਿਨ ਦਾ ਪ੍ਰਬੰਧ ਕੀਤਾ? ਇੱਥੇ ਠੀਕ ਹੈ ਭਾਵੇਂ ਤਨ ਰੱਖਿਆ ਜਾਂਦਾ, ਪਰ ਅਸਲੀਅਤ ਇਹ ਵੇ ਜਦੋਂ ਜੋਤ ਬੁੱਝੀ ਉਸੇ ਵੇਲੇ ਪਰਛਾਵੇਂ ਖਤਮ ਹੋ ਗਏ। ਜਿਹੜਾ ਬੰਦਾ ਖੁੱਲੀ ਹਵਾ ਵਿੱਚ ਰਹਿਣਾ ਪਸੰਦ ਕਰਦਾ ਹੈ, ਆਪਣੇ ਹੱਥੀ ਅਸੀਂ ਉਹਨੂੰ ਅਲਮਾਰੀ ਵਿੱਚ ਬੰਦ ਕਰਕੇ ਆਉਂਦੇ ਹਾਂ। ਭਰਮ ਟੁੱਟਾ। ਮਹਾਰਾਜ ਜੀ ਨੇ ਕਿਹਾ ਜਦ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਰੇ ਬੋਰੇ ਤੂੰ ਘਰੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਓਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ, ਲੱਤ ਛਟਕਾਏ ਤਿਰਿਆ ਰੋਵੈ ਹੰਸ ਅਕੇਲਾ ਜਾਏ। ਭਰਮ ਨਿਕਲ ਗਿਆ। ਹਜ਼ੂਰ ਕਹਿੰਦੇ ਨੇ ਭਰਮ ਉਹ ਚੀਜ਼ ਕਿ ਜੋ ਕੁਝ ਅਸੀਂ ਮੰਨਦੇ ਹਾਂ ਅਸਲੀਅਤ ਵਿੱਚ ਨਾ ਹੋਵੇ ਉਹ ਭਰਮ ਹੈ। ਦੂਸਰਾ ਦੁੱਖ, ਦੁੱਖ ਜਿਹੜਾ, ਕੋਈ ਬੰਦਾ ਐਸਾ ਨਹੀਂ ਜਿਹੜਾ ਇਹਦੇ ਤੋਂ ਮੁਕਤ ਹੋਵੇ। ਜਿੰਨੇ ਮਰਜ਼ੀ ਬੰਦਾ ਬਾਹਰੋਂ ਖੱਸੀ ਜਾਏ, ਭੁਲੇਖੇ ਪਾਈ ਜਾਏ, ਕੋਈ ਨਾ ਕੋਈ ਦੁੱਖ ਦੀ ਚਿੰਗਾਰੀ ਹਰ ਬੰਦੇ ਦੇ ਜੀਵਨ ਵਿੱਚ ਮਗਦੀ ਰਹਿੰਦੀ, ਕਿਸੇ ਰੂਪ ਵਿੱਚ ਆ ਜਾਏ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਚਾਰ ਦੁੱਖ ਬਹੁਤ ਵੱਡੇ ਮੰਨੇ ਨੇ, ਹਾਲਾਂਕਿ ਬਾਣੀ ਨੇ ਉਹਨਾਂ ਦੀ ਨਿਵਿਰਤੀ ਦਾ ਸਾਧਨ ਵੀ ਦੱਸਿਆ। ਮਹਾਰਾਜ ਜੀ ਨੇ ਉਹ ਸ਼ਬਦ ਵਰਤੇ ਨੇ, ਉਹ ਹੈ ਪਹਿਲਾ ਦੁੱਖ ਪਰਮਾਤਮਾ ਦੇ ਵਿਛੋੜੇ ਦਾ। ਵਿਛੋੜਾ ਬਹੁਤ ਵੱਡਾ ਦੁੱਖ ਹੈ। ਦੂਸਰਾ ਦੁੱਖ ਹੈ ਅੰਦਰ ਦੀ ਤ੍ਰਿਸ਼ਨਾ, ਅੰਦਰ ਦੀ ਭੁੱਖ ਦਾ, ਜਦੋਂ ਪੂਰਤੀ ਨਹੀਂ ਹੁੰਦੀ ਬੰਦੇ ਦੀ ਉਦੋਂ ਦੁਖੀ ਹੁੰਦਾ। ਤੀਸਰਾ ਦੁੱਖ ਹੈ ਅੰਦਰ ਨੂੰ ਕਿ ਸਰੀਰ ਉੱਤੇ ਕੋਈ ਵਾਰ ਨਾ ਕਰ ਜਾਏ। ਤੇ ਚੌਥਾ ਦੁੱਖ ਹੈ ਬੰਦੇ ਨੂੰ ਮੌਤ ਦਾ। ਤੇ ਗੁਰੂ ਜੀ ਨੇ ਬਾਣੀ ਚ ਫਰਮਾਇਆ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲੇ ਦਾਰੂ ਦਾਏ। ਚਾਰ ਦੁੱਖ, ਦੁੱਖ ਵਿਛੋੜਾ, ਵਿਛੋੜਾ ਬੜਾ ਵੱਡਾ ਦੁੱਖ ਹੈ। ਹਰ ਚੀਜ਼ ਜਦੋਂ ਆਪਣੇ ਧੁਰੇ ਤੋਂ ਵਿਛੜਦੀ ਏ ਅਸਲੀਅਤ ਜੋ ਉਹ ਦੁਖੀ ਹੁੰਦੀ ਹੈ, ਭਾਵੇਂ ਤੱਤ ਹੋਣ, ਭਾਵੇਂ ਸਰੀਰ ਹੋਵੇ, ਭਾਵੇਂ ਪਰਮਾਤਮਾ ਦੀ ਬਾਣੀ ਦੀ ਗੱਲ ਹੋਵੇ। ਪਾਣੀ ਝੀਲ ਤੋਂ ਵਿਛੜ ਜਾਏ ਉਹ ਕਾਲਾ ਹੋ ਜਾਂਦਾ, ਬਦਬੋ ਮਾਰਨ ਲੱਗ ਪੈਂਦਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ। ਕਿੱਡਾ ਵੱਡਾ ਦੁੱਖ ਹੈ, ਕਹਿ ਦੋਖੜੇ ਸੜਿਓ ਏ ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ। ਤੇ ਅੱਗੋ ਉਤਰ ਦਿੰਦਾ ਤਲਾਬ, ਕਹਿੰਦਾ ਜਾਣਾ ਪਾਣੀ ਨਾ ਲਾਣਾ ਜੈ ਸੇਤੀ, ਮੇਰਾ ਸੰਗ ਜਿੱਥੋਂ ਮੈਨੂੰ ਤਾਕਤ ਮਿਲਦੀ ਸੀ, ਜਿੱਦਣ ਦਾ ਝੀਲ ਤੋਂ ਵਿਛੜ ਗਿਆ ਉਦਣ ਦਾ ਪਾਣੀ ਦਾ ਤਲਾਬ ਵੀ ਕਾਲਾ ਹੋ ਗਿਆ, ਵਿਛੋੜਾ ਪਾਣੀ ਨੂੰ ਕਾਲਾ ਕਰ ਗਿਆ। ਸੰਖ ਸਮੁੰਦਰ ਵਿੱਚ ਏ, ਪਰ ਜਦੋਂ ਕਿਤੇ ਛਲ ਵੱਜੇ ਸੰਖ ਸਮੁੰਦਰ ਤੋਂ ਬਾਹਰ ਆ ਜਾਏ ਤੇ ਪੁਜਾਰੀ ਮੰਦਰ ਵਿੱਚ ਉਹਨੂੰ ਫੂਕ ਮਾਰ ਕੇ ਜਦੋਂ ਸੰਖ ਪੂਰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਖ ਅਸਲ ਚ ਢਾਹਾ ਮਾਰ ਕੇ ਰੋਂਦਾ ਤੇ ਢਾਹਾ ਮਾਰ ਕੇ ਉੱਚੀ ਬੋਲ ਕੇ ਕਹਿੰਦਾ ਲੋਗੋ ਆਪਣੀਆਂ ਲਹਿਰਾਂ ਦੀਆਂ ਦੁਫੇੜਾਂ ਵੀ ਚੰਗੀਆਂ ਸਨ, ਜਦੋਂ ਆਪਣੇ ਘਰ ਤੋਂ ਵਿਛੜ ਜਾਈਏ ਤੇ ਸਵੇਰੇ ਢਾਹਾ ਮਾਰ ਕੇ ਰੋਣਾ ਪੈਂਦਾ। ਵਿਛੋੜਾ ਹੈ ਦੁੱਖ, ਫੁੱਲ ਹੈ ਉਹ ਜਿੰਨੀ ਦੇਰ ਤੱਕ ਟਾਣੀ ਨਾਲ ਜੁੜਿਆ ਓਨੀ ਦੇਰ ਤੱਕ ਖੇੜਾ ਤੇ ਸੁਗੰਧੀ ਏ। ਉਸ ਖਿੜੇ ਹੋਏ ਨੂੰ ਕੋਈ ਤੋੜ ਕੇ ਲੈ ਜਾਏ ਤੇ ਗੁਰਮੁਖੋ ਵਿਛੋੜਾ ਪੈ ਜਾਏ ਆਪਣੇ ਬੂਟੇ ਨਾਲੋਂ, ਤੇ ਜਾਂਦਿਆਂ ਜਾਂਦਿਆਂ ਕਈ ਵਾਰੀ ਫੁੱਲ ਮੁਰਝਾ ਜਾਂਦਾ ਹੈ। ਫੁੱਲ ਵੀ ਟਾਣੀ ਦਾ ਵਿਛੋੜਾ ਨਹੀਂ ਬਰਦਾਸ਼ਤ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਸੰਤ ਕਵੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੇ ਵਿਛੋੜੇ ਦੀ ਵਿਆਖਿਆ ਕਰਦਿਆਂ ਇੱਕ ਬਚਨ ਕਿਹਾ ਆਪਣੀ ਰਚਨਾ ਵਿੱਚ, ਸ਼ਾਇਦ ਪੰਜਾਬੀ ਨਾਲ ਸੰਬੰਧਿਤ ਸੱਜਣ ਇਸ ਤੋਂ ਜਾਣੂ ਵੀ ਹੋਣ। ਭੱਠੀ ਵਿੱਚ ਕੋਲਾ ਤਪਦਾ ਹੈ ਲਾਲ ਸੁਰਖੇ, ਉਹਦੀ ਲਾਲੀ ਝੱਲੀ ਨਹੀਂ ਜਾਂਦੀ, ਪਰ ਜਦੋਂ ਉਹੀ ਕੋਲਾ ਕਿਤੇ ਭੱਠੀ ਵਿੱਚੋਂ ਨਿਕਲ ਕੇ ਬਾਹਰ ਡਿੱਗ ਪਏ ਇੱਕੋ ਦਮ ਉਹਦੀ ਲਾਲੀ, ਉਹਦਾ ਸੁਰਖਪਣ ਜਿਹੜਾ ਮੱਧਮ ਪੈਣ ਲੱਗ ਪੈਂਦਾ ਹੈ, ਉਹਦੀ ਲਾਲੀ ਉਹਦਾ ਰੰਗ ਮੱਧਮ ਪੈਂਦਾ ਹੈ। ਇੰਨਾ ਮੱਧਮ ਪੈ ਜਾਂਦਾ ਕਿ ਜਿਹੜਾ ਅੱਤ ਦਾ ਲਾਲ ਸੁਰਖ ਸੀ ਗੁਲਾਬ ਫੁੱਲ ਦਾ ਭੁਲੇਖਾ ਪਾਉਂਦਾ ਸੀ ਉਹਦੇ ਅੰਦਰ ਬਾਹਰ ਕਾਲ ਖਾ ਗਈ, ਕੱਲਾ ਬਾਹਰੋਂ ਕਾਲਾ ਨਹੀਂ ਅੰਦਰੋਂ ਵੀ ਕਾਲਾ ਹੋ ਗਿਆ। ਹੁਣ ਉਸ ਕੋਲੇ ਨੂੰ ਭਾਈ ਸਾਹਿਬ ਕਹਿੰਦੇ ਨੇ ਪੁਰਾਣੇ ਸਮੇਂ ਕੇਸੀ ਇਸ਼ਨਾਨ ਕਰਨਾ ਦਹੀਂ ਨਾਲ ਲੱਸੀ ਨਾਲ, ਕਹਿੰਦੇ ਨੇ ਜੇ ਉਸ ਕੋਲੇ ਨੂੰ ਦਹੀਂ ਦੇ ਵਿੱਚ ਵੀ ਡੋਬ ਦਿਓ ਤੇ ਕਈ ਮਹੀਨਿਆਂ ਤੋਂ ਬਾਅਦ ਬਾਹਰ ਕੱਢੋ ਫਿਰ ਕਾਲੇ ਦਾ ਕਾਲਾ ਰਹੇਗਾ। ਉਸ ਕੋਲੇ ਨੂੰ ਕਿਤੇ ਪੇਂਟ ਕੋਈ ਰੰਗ ਕਰੇ, ਰੰਗ ਕਰਨ ਦੇ ਬਾਵਜੂਦ ਵੀ ਉਹ ਸੁਰਖਪਣ ਉਹ ਲਾਲੀ ਨਹੀਂ ਆਏਗੀ ਜਿਹੜੀ ਅੱਗ ਵਿੱਚ ਸੀ। ਉਸ ਕੋਲੇ ਨੂੰ ਸਾਬਣ ਨਾਲ ਕੈਮੀਕਲ ਨਾਲ ਕੋਈ ਧੋ ਕੇ ਯਤਨ ਕਰੇ, ਮੈਂ ਇਹਦੀ ਉੱਤੇ ਦੀ ਕਾਲ ਖਿਲਾ ਦਿਆਂ ਅੰਦਰੋਂ ਲਾਲੀ ਪ੍ਰਗਟ ਹੋਵੇਗੀ, ਕਦਾਚਿਤ ਨਹੀਂ। ਉਹਨੂੰ ਜਿਸ ਮਰਜ਼ੀ ਥਾਂ ਤੇ ਸਾਬਣ ਨਾਲ ਦਹੀਂ ਨਾਲ ਕੈਮੀਕਲ ਨਾਲ ਰੰਗ ਵੀ ਚਾੜ ਦਿਓ, ਉਹ ਕਦੀ ਉਹ ਲਾਲੀ ਨਹੀਂ ਆਏਗੀ ਜਿਹੜੀ ਅੱਗ ਵਿੱਚ ਸੀ। ਜੇ ਪੁੱਛੀਏ ਵੀ ਤੂੰ ਕਾਲਾ ਕਿਉਂ ਪੈ ਗਿਆ ਤੇ ਅੱਗੋ ਉਹਦਾ ਵੀ ਉੱਤਰ ਸੀ ਕਿ ਜਿਸ ਅੱਗ ਵਿੱਚ ਮਿਲਿਆ ਅੰਦਰ ਦੀਆਂ ਲਾਲੀਆਂ ਸਨ, ਜਦੋਂ ਆਪਣੇ ਅਸਲ ਨਾਲ ਟੁੱਟ ਗਏ ਤੇ ਅੰਦਰ ਤੇ ਬਾਹਰ ਕਾਲ ਖਾ ਗਈ। ਵਿਛੋੜਾ ਇੱਕ ਦੁੱਖ ਹੈ। ਹਰ ਚੀਜ਼ ਮਹਾਰਾਜ ਜੀ ਨੇ ਬਾਣੀ ਚ ਬਚਨ ਕਿਹਾ, ਖੈਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਕਹਿੰਦੇ ਆ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਲ ਮਿਲਿਆ ਨਹੀਂ ਲੈਂਦੀ। ਵਿਛੜ ਕੇ ਵਿਛੋੜੇ ਨੇ ਕਾਲਖ ਪੈਦਾ ਕੀਤੀ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ, ਜੇ ਉਸੇ ਕੋਲੇ ਨੂੰ ਅੱਗ ਵੀ ਸੱਟੋ ਤੇ ਅੱਗੇ ਨਾਲੋਂ ਵੱਧ ਉਹ ਲਾਲ ਹੋ ਜਾਂਦਾ, ਕਿਉਂਕਿ ਇੱਥੇ ਅੱਗ ਤੋਂ ਵਿਛੜੇ ਹੋਏ ਕੋਲੇ ਵੀ ਕਾਲੇ ਪੈ ਜਾਂਦੇ। ਵਿਛੋੜਾ ਇੱਕ ਦੁੱਖ ਹੈ। ਫਿਰ ਮੈਂ ਸੰਖੇਪ ਦੀ ਬੇਨਤੀ ਕਰਦੇ ਆ, ਹਜ਼ੂਰ ਨੇ ਫੁਰਮਾਇਆ ਕਿ ਪਹਿਲੀ ਗੱਲ ਦੁੱਖ ਵਿਛੋੜੇ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਸਭ ਤੋਂ ਵੱਡਾ ਦੁੱਖ ਹੈ ਬੰਦੇ ਦੀ ਭੁੱਖ। ਹੁਣ ਭੁੱਖ ਦਾ ਅਰਥ ਪੇਟ ਦੀ ਰੋਟੀ ਨਹੀਂ ਸਮਝਣਾ, ਮੇਰੀ ਅਰਜ਼ ਹੈ। ਭੁੱਖ ਕਈ ਤਰ੍ਹਾਂ ਦੀ ਏ, ਪੇਟ ਦੀ ਭੁੱਖ ਆਪਣੀ ਏ ਤੇ ਸਾਡੇ ਤਨ ਦੀਆਂ ਇੰਦਰੀਆਂ ਦੀ ਭੁੱਖ ਆਪਣੀ ਏ। ਭੁੱਖ ਬੰਦੇ ਨੂੰ ਰੋਟੀ ਮਿਲ ਜਾਂਦੀ ਏ ਪਰ ਫਿਰ ਵੀ ਇਹ ਦੁਖੀ ਕਿਉਂ ਏ? ਭੁੱਖ ਇੱਕ ਬੜਾ ਵੱਡਾ ਦੁੱਖ ਏ। ਭੁੱਖ ਦੇ ਅਰਥ ਆਪਾਂ ਤ੍ਰਿਸ਼ਨਾ ਕਰ ਲਈਏ, ਅੰਦਰ ਦੀ ਤਮਾ ਕਰ ਲਈਏ, ਅੰਦਰ ਦੀ ਭਟਕਣਾ ਕਰੀਏ। ਆਪਣੇ ਘਰ ਵਿੱਚ ਪੱਕਦੀ ਕੋਈ ਰੋਟੀ ਵੱਲ ਬੰਦਾ ਖਿਆਲ ਰੱਖੇ ਤੇ ਮੇਰਾ ਖਿਆਲ ਕਦੀ ਨਹੀਂ ਭਟਕੇਗਾ, ਪਰ ਜਦੋਂ ਕਿਸੇ ਦੂਜੇ ਦੀ ਰੋਟੀ ਵੱਲ ਝਾਤੀ ਮਾਰਦਾ, ਆਪਣੀ ਖਾਧੀ ਕੋਈ ਰੋਟੀ ਨਾਲ ਵੀ ਕਦੀ ਪੇਟ ਨਹੀਂ ਭਰਦਾ ਹੁੰਦਾ। ਸ਼ਬਦਾਂ ਵੱਲ ਧਿਆਨ ਦਿਆ ਜੀ। ਕਿਸੇ ਦੂਜੇ ਦੀ ਥਾਲੀ ਵਿੱਚ ਰੋਟੀ ਦੇਖੇ ਤੇ ਆਪਣੇ ਘਰ ਦੀ ਖਾਧੀ ਕੋਈ ਰੋਟੀ ਵੀ ਬੰਦੇ ਨੂੰ ਖਤਮ ਨਹੀਂ ਹੁੰਦੀ, ਸੁੱਖ ਨਹੀਂ ਦਿੰਦੀ, ਕਿਉਂਕਿ ਆਪਣੇ ਘਰ ਦੀ ਰੋਟੀ ਖਾ ਕੇ ਵੀ ਉਹਦਾ ਧਿਆਨ ਦੂਜੇ ਦੀ ਥਾਲੀ ਵਾਲੇ ਭੁੱਖ ਦੇ ਅਰਥੇ ਨੇ ਜੋ ਰੱਬ ਨੇ ਤੈਨੂੰ ਦਿੱਤਾ। ਇੱਧਰ ਝਾਤੀ ਨਹੀਂ ਮਾਰਦਾ, ਦੂਜੇ ਦੇ ਸੁੱਖ ਦੇਖ ਕੇ ਕਲਪੀ ਜਾਣਾ, ਸੱਚ ਜਾਣੀ ਤੈਨੂੰ ਆਪਣੇ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਲੱਭੇਗਾ। ਇਸ ਸੰਸਾਰ ਵਿੱਚ ਆਪਣੇ ਦੁੱਖ ਕਰਕੇ ਲੋਕ ਜ਼ਿਆਦਾ ਦੁਖੀ ਨਹੀਂ, ਅਸਲੀਅਤ ਇਹ ਵੇ ਕਿ ਦੂਜੇ ਦੇ ਸੁੱਖ ਕਰਕੇ ਲੋਕ ਬਹੁਤ ਦੁਖੀ ਨੇ। ਬਾਬਾ ਜੀ ਨੇ ਬਾਣੀ ਚ ਸ਼ਬਦ ਕਹੇ ਕਿ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਬਗਾਨੇ ਦੀ ਥਾਲੀ ਵੇਖਣਾ ਤੇ ਤਾਂ ਭਟਕਣਾ। ਮਹਾਰਾਜ ਕਹਿੰਦੇ ਨੇ ਜੇ ਆਪਣੇ ਵੱਲ ਦੇਖੇ ਤੇ ਤੇਰੇ ਅੰਦਰ ਦੀ ਸੰਤੁਸ਼ਟੀ ਹੋਵੇ। ਗੁਰਮੁਖੋ, ਹਰ ਇੰਦਰੇ ਦੀ ਆਪਣੀ ਭੁੱਖ ਹੈ, ਭੁੱਖ ਇੱਕ ਦੁੱਖ ਹੈ। ਬਾਬਾ ਜੀ ਨੇ ਕਿਹਾ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ। ਇਹ ਭੁੱਖ ਇੱਕ ਦੁੱਖ ਹੈ। ਅੱਖਾਂ ਦੀ ਭੁੱਖ ਆਪਣੀ ਏ, ਕੰਨਾਂ ਦੀ ਭੁੱਖ ਆਪਣੀ ਏ, ਨਾਸਕਾਂ ਦੀ ਭੁੱਖ ਆਪਣੀ ਏ। ਅਸਲੀਅਤ ਦੇਵੇ ਅੱਜ ਹਰ ਮੁਲਕ ਵਿੱਚ ਬੰਦੇ ਦੇ ਚੰਗੇ ਆਹਾਰ ਦਾ ਪ੍ਰਬੰਧ ਕੀਤਾ ਜਾ ਰਿਹਾ। ਮੇਰੀ ਬੇਨਤੀ ਸਮਝਿਓ। ਸਟੋਰ ਨੇ ਇੱਥੇ ਮੇਰੇ ਮਨ ਚ ਆਇਆ ਵੀ ਦੇਖੋ ਕਿਤਨੀ ਸਫਾਈ, ਜਿਸ ਬਾਹਰਲੇ ਮੁਲਕ ਜਾਈਦਾ ਹਰ ਖਾਣ ਵਾਲੀ ਚੀਜ਼ ਉੱਤੇ ਸਭ ਕੁਝ ਉਹਦੇ ਬਾਰੇ ਲਿਖਿਆ, ਸਫਾਈ ਏ, ਕੋਈ ਮੱਖੀ ਨੀ, ਕੋਈ ਮੱਛਰ ਨੀ। ਕਿਉਂ? ਕਿ ਬੰਦੇ ਨੇ ਖੁਰਾਕ ਖਾਣੀ ਏ। ਇਹਦੇ ਤਨ ਨੂੰ ਖੁਰਾਕ ਉਹ ਦਿਓ ਜਿਹੜੀ ਸਰੀਰ ਨੂੰ ਕੋਈ ਰੋਗ ਨਾ ਲਾਏ। ਭਲੇ ਸੱਜਣੋ, ਬਾਹਰ ਸਟੋਰ ਵਿੱਚ ਤਨ ਦੀ ਖੁਰਾਕ ਤਾਂ ਸਾਫ ਸੁਥਰੀ ਮਿਲਦੀ ਏ, ਪਰ ਮਨ ਦੀ ਵੀ ਇੱਕ ਖੁਰਾਕ ਏ। ਜਿੰਨੀ ਦੇਰ ਤੱਕ ਮਨ ਨੂੰ ਚੰਗਾ ਆਹਾਰ ਨਹੀਂ ਮਿਲਦਾ, ਬਾਹਰ ਦੀ ਖੁਰਾਕ ਖਾਣ ਦੇ ਬਾਵਜੂਦ ਵੀ ਅੰਦਰ ਰੋਗੀ ਰਹਿੰਦਾ ਹੈ। ਅੰਦਰ ਦੀ ਖੁਰਾਕ ਨਹੀਂ ਮਿਲ ਰਹੀ। ਮਨ ਦਾ ਆਹਾਰ ਹੈ ਵਿਚਾਰ। ਮਨ ਜਿਹੜਾ ਉਹ ਵਿਚਾਰਾਂ ਦੀ ਖੁਰਾਕ ਰੋਟੀ ਖਾਂਦਾ। ਜੇ ਬਾਹਰ ਦੀ ਖੁਰਾਕ ਮਿਲਾਵਟ ਵਾਲੀ ਹੋਵੇ ਤੇ ਇਨਸਾਨ ਦਾ ਸਰੀਰ ਰੋਗੀ ਹੋ ਜਾਂਦਾ, ਤੇ ਜਿਸ ਬੰਦੇ ਦੇ ਮਨ ਵਿੱਚ ਗੰਦਲੀਆਂ ਵਿਚਾਰਾਂ ਚੱਲੀਆਂ ਜਾਣ ਉਹਦਾ ਮਨ ਰੋਗੀ ਹੋ ਜਾਂਦਾ। ਹਜ਼ੂਰ ਨੇ ਕਿਹਾ ਕਿ ਨਹੀਂ ਰੱਜਿਆ, ਨਾ ਜ਼ਬਾਨ ਰੱਜੀ, ਨਾ ਕੰਨ ਰੱਜੇ, ਨਾ ਅੱਖਾਂ ਰੱਜੀਆਂ। ਫਿਰ ਮੈਂ ਬੇਨਤੀ ਕਰਾਂ, ਵਿਛੋੜਾ ਦੁੱਖ ਹੈ, ਇੰਦਰੀਆਂ ਦੀ ਭੁੱਖ ਵੀ ਇੱਕ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੀਸਰਾ ਦੁੱਖ ਹੈ ਮੌਤ ਦਾ। ਕੋਈ ਬੰਦਾ ਨਹੀਂ ਚਾਹੁੰਦਾ ਮੈਂ ਮਰਾਂ। ਸਭ ਤੋਂ ਵੱਧ ਬੰਦਾ ਭੈ ਖਾਂਦਾ ਤੇ ਮੌਤ ਤੋਂ ਖਾਂਦਾ। ਕੱਲ ਵੀ ਉਸੇ ਸ਼ਹੀਦੀ ਸਮਾਗਮ ਚ ਇੱਕ ਅਰਜ਼ ਕੀਤੀ ਸੀ, ਜਿਤਨੇ ਵੀ ਸ਼ਹੀਦ ਨੇ ਅਖੀਰ ਤੇ ਜ਼ਾਲਮ ਜਿਹੜਾ ਹਥਿਆਰ ਵਰਤਦੇ ਨੇ ਉਹਨਾਂ ਦੇ ਤਨ ਨੂੰ ਖਤਮ ਕਰਨਾ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਭੈ ਮੌਤ ਦਾ ਹੈ। ਉਹਨੂੰ ਕਹਿੰਦੇ ਤੈਨੂੰ ਮਾਰ ਦਿਆਂਗੇ। ਪਰ ਯਾਦ ਰੱਖਿਓ, ਪਰਮਾਤਮਾ ਦੀ ਭਗਤੀ ਵਾਲਾ ਮੌਤ ਦੇ ਦੁੱਖ ਤੋਂ ਵੀ ਉੱਪਰ ਹੈ। ਮੌਤ ਦਾ ਭੈ ਨਹੀਂ ਉਹਨੂੰ, ਮੌਤ ਦਾ ਡਰ ਨਹੀਂ, ਪਰ ਮੌਤ ਇੱਕ ਬਹੁਤ ਵੱਡਾ ਦੁੱਖ ਹੈ। ਇਨਸਾਨ ਯਤਨ ਕਰਦਾ ਇਹਦੇ ਤੋਂ ਬਚਣ ਲਈ। ਤੀਸਰਾ ਦੁੱਖ ਮੌਤ ਤੇ ਚੌਥਾ ਦੁੱਖ ਸਾਡੇ ਸਰੀਰ ਨੂੰ ਲੱਗੀ ਹੋਈ ਬਿਮਾਰੀ। ਮਹਾਰਾਜ ਕਹਿੰਦੇ ਨੇ ਭਰਮ ਦੂਸਰਾ ਦੁੱਖ ਤੇ ਤੀਸਰਾ ਹੈ ਭੈ। ਜਿੱਥੇ ਭਰਮ ਹੈ ਉੱਥੇ ਭੈ ਹੈ, ਤੇ ਗੁਰਮੁਖੋ ਜਿੱਥੇ ਭੈ ਹੈ ਉੱਥੇ ਦੁੱਖ ਹੈ। ਮਹਾਰਾਜ ਜੀ ਨੇ ਕਿਹਾ ਤਿੰਨਾਂ ਤੋਂ ਇਨਸਾਨ ਬਚ ਸਕਦਾ ਜੇ ਆ ਤਿੰਨ ਗੱਲਾਂ ਮੰਨ ਲੈ। ਉਹ ਬਚਨ ਹੈ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਿਰ ਬੈਠੇ ਮਨ ਚਾਹਿਆ, ਤਿੰਨ ਗੱਲਾਂ ਮੰਨ ਲਈਏ, ਤਿੰਨਾਂ ਤੋਂ ਖਹਿੜਾ ਛੁੱਟ ਜਾਏਗਾ। ਵਿਆਖਿਆ ਸ਼ੁਰੂ ਕੀਤੀ ਹੈ, ਨਾਨਕ ਦੁਖ ਭਰਮ ਭਉ ਜਾਏ, ਦੁੱਖ ਤੋਂ ਬਚ ਜਾਏਗਾ, ਭਰਮ ਤੋਂ ਬਚ ਜਾਏਗਾ, ਭੈ ਤੋਂ ਡਰ ਤੋਂ ਮੁਕਤ ਹੋ ਜਾਏਗਾ। ਜੇ ਤਿੰਨਾਂ ਤੋਂ ਖਹਿੜਾ ਛਡਾਉਣਾ ਚਾਹੁੰਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਹਿਲੀਆਂ ਤੁਕਾਂ ਜਿਹੜੀਆਂ ਨੇ ਉਹ ਤਿੰਨ ਬਚਨ ਤੂੰ ਮੰਨ ਲੈ। ਉਹ ਹੈ ਪਹਿਲੀ, ਤਜੋ ਸਿਆਣਪ ਸੁਰਜਨੋ। ਇਸ ਗੱਲ ਨੂੰ ਮੰਨ, ਆਪਣੀ ਸਿਆਣਪ ਨੂੰ ਛੱਡ ਦੇ, ਅਕਲ ਦੇ ਘੋੜੇ ਨਾ ਦੌੜਾ। ਤੇ ਇੱਥੇ ਸ਼ਬਦ ਸੁਰਜਨੋ ਵਰਤਿਆ, ਦੁਰਜਨੋ ਨਹੀਂ ਵਰਤਿਆ। ਚੇਤੇ ਰੱਖੋ, ਦੁਰਜਨ ਬੰਦਾ ਤਾਂ ਸਿਆਣਪ ਹੈ ਹੀ ਨਹੀਂ। ਸਿਆਣਪ ਹੋਵੇ ਤੇ ਦੁਰਮਤੀਆਂ ਕਿਉਂ ਹੋਵੇ? ਸਿਆਣਪ ਵੀ ਕਈ ਵਾਰੀ ਉਹ ਬੰਦੇ ਵਰਤਦੇ ਨੇ ਜਿਹੜੇ ਅੱਤ ਦੇ ਪਤਵੰਤੇ ਸੱਜਣ ਹੁੰਦੇ ਨੇ। ਇੱਥੇ ਥੋੜੀ ਜਿਹੀ ਬੇਨਤੀ ਸਮਝਿਓ ਕਿ ਸਿਆਣਪ ਛੱਡਣ ਦੀ ਗੱਲ ਕੀ, ਤਜੋ ਸਿਆਣਪ ਸੁਰਜਨੋ। ਸਿਆਣੇ ਬੰਦਿਓ, ਦੇਵ ਰੂਪ ਬੰਦਿਓ, ਸਿਆਣਪ ਛੱਡ ਦਿਓ, ਕਿਉਂਕਿ ਜਿੱਥੇ ਸਿਆਣਪ ਆਵੇਗੀ ਉੱਥੇ ਪਰਮਾਰਥ ਨਹੀਂ ਕਮਾਇਆ ਜਾਣਾ। ਬੇਨਤੀ ਹੈ ਥੋੜੀ ਜਿਹੀ। ਤੁਹਾਡੇ ਸਾਹਮਣੇ ਦੋ ਤਿੰਨ ਉਦਾਹਰਨਾਂ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਹਜ਼ੂਰ ਨੇ 12 ਸਾਲ ਗਾਗਰ ਢੋਈ। ਇਤਿਹਾਸ ਦੁਨੀਆਂ ਦਾ ਪਲਟ ਕੇ ਰੱਖ ਦਿੱਤਾ। ਜਿਸ ਉਮਰ ਵਿੱਚ ਲੋਕ ਕਹਿੰਦੇ ਨੇ ਆਰਾਮ ਕਰੋ, ਵਿਸ਼ਰਾਮ ਕਰੋ, ਇਸ ਵੇਲੇ ਤਨ ਨੂੰ ਆਰਾਮ ਦੀ ਜ਼ਰੂਰਤ ਹੈ। ਗੁਰਮੁਖੋ, ਸੱਠੀ ਕੇ ਬੁਢੇਪਾ ਆਵੇ, ਬਾਣੀ ਨੇ ਮੰਨਿਆ ਜਿਸ ਉਮਰ ਚ ਬੁਢੇਪਾ ਹੁੰਦਾ ਉਸ ਉਮਰ ਵਿੱਚ ਬਾਬਾ ਅਮਰਦਾਸ ਜਵਾਨਾਂ ਦੀ ਤਰ੍ਹਾਂ ਮੋਢੇ ਤੇ ਗਾਗਰ ਰੱਖ ਕੇ ਟੋਏ ਤੇ 1-2 ਦਿਨ ਹੋਵੇ ਤੇ ਬੰਦਾ ਧੱਕ ਜਾਂਦਾ। 12 ਸਾਲ ਗਾਗਰ ਢੋਈ ਤੇ ਅੱਜ ਵੀ ਇਤਿਹਾਸ ਗਵਾਹੀ ਦੇ ਰਿਹਾ ਕਿ ਪਿੱਛਲ ਪੈਰ ਖਡੂਰ ਸਾਹਿਬ ਤੋਂ ਤਰ ਤੁਰਦੇ ਨੇ, ਗੁਰੂ ਵੱਲ ਪਿੱਛ ਨਾ ਹੋਵੇ। ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੇ ਬਿਲਕੁਲ ਵਿਚਕਾਰ ਦਮਦਮਾ ਸਾਹਿਬ, ਉਹ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਨੌਜਵਾਨ ਲੰਘਣ ਵਾਲਿਆ, ਇੱਥੇ 60 ਸਾਲ ਦਾ ਬਜ਼ੁਰਗ ਪਿੱਛਲ ਪੈਰ ਤੁਰਦਾ ਸੀ। ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਦੋਂ ਇੱਥੇ ਅਰਦਾਸ ਕਰਕੇ ਬਿਆਸ ਵੱਲ ਮੂੰਹ ਕਰਦੇ ਨੇ, ਗਾਗਰ ਲਿਆ ਕੇ ਥੋੜਾ ਜਿਹਾ ਟੇਕ ਕੇ ਦਮ ਲੈ ਕੇ ਫਿਰ ਖਡੂਰ ਨੂੰ ਜਾਂਦੇ ਨੇ। ਇੰਨੀ ਕਮਾਈ ਕੀਤੀ, ਫਿਰ ਕੱਲੀ ਗਾਗਰ ਨਹੀਂ। ਇੱਕ ਦਿਨ ਅਰਜ਼ ਮੈਂ ਕੀਤੀ, ਦੇਖੋ ਝਾੜੂ ਸੜਕਾਂ ਤੇ ਹਿੰਦੁਸਤਾਨ ਵਿੱਚ ਜਮਾਦਾਰ ਵੀ ਲਾਉਂਦੇ ਨੇ, ਭਾਂਡੇ ਰੈਸਟੋਰੈਂਟ ਵਿੱਚ ਜੌਬ ਕਰਨ ਵਾਲੇ ਵੀ ਮੰਗਦੇ ਨੇ, ਤੱਪੜ ਆ ਕਲੀਨ ਸਾਫ ਦੁਕਾਨਾਂ ਵਿੱਚ ਵੀ, ਫੈਕਟਰੀਆਂ ਵਿੱਚ ਵੀ ਹੁੰਦੇ ਨੇ। 25-25 ਸਾਲ ਹੋ ਜਾਂਦੇ ਨੇ ਰੋਟੀਆਂ ਪਕਾਉਂਦਿਆਂ, ਤੰਦੂਰ ਤੇ ਝਾੜੂ ਲਾਉਂਦਿਆਂ, ਕਲੀਨ ਸਾਫ ਕਰਦਿਆਂ ਕੋਈ ਬ੍ਰਹਮ ਗਿਆਨੀ ਹੋਇਆ ਦੇਖੇ? ਫਿਜ਼ੀਕਲ ਤੌਰ ਤੇ ਕੰਮ ਸਾਰੇ ਕਰ ਰਹੇ ਨੇ, ਪਰ ਗੁਰਮੁਖੋ ਇੱਥੇ ਫਿਜ਼ੀਕਲ ਸਰੀਰਕ ਤੌਰ ਤੇ ਕੰਮ ਕਰਨ ਦੇ ਨਾਲ ਨਾਲ ਜਦੋਂ ਅੰਦਰੋਂ ਸਿਮਰਨ ਚੱਲਦਾ ਹੈ, ਗੁਰਮੁਖੋ ਗੁਰੂ ਘਰ ਵਿੱਚ ਲਾਇਆ ਹੋਇਆ ਝਾੜੂ ਅੰਦਰ ਦਾ ਸਿਮਰਨ ਬ੍ਰਹਮ ਗਿਆਨੀ ਬਣਾ ਦਿੰਦਾ। ਬਾਬਾ ਅਮਰਦਾਸ, ਮੈਂ ਸਿਰਫ ਸਿਆਣਪ, ਉਹਨਾਂ ਸੇਵਾ ਸ਼ੁਰੂ ਕੀਤੀ। ਮੈਂ ਸੰਖੇਪ ਚ ਅਰਜ਼ ਕਰਦੇ ਆ, ਸੰਪੂਰਨ ਤਾਂ ਸਿਰਫ 5 ਮਿੰਟ ਨੇ। ਉੱਥੇ ਭੱਟਾਂ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਬਾਬਾ ਅਮਰਦਾਸ ਹੱਥੀ ਸੇਵਾ ਕਰਦੇ ਨੇ ਤੇ ਸਿਮਰਨ ਇਹਦਾ, ਉਹਨਾਂ ਨੂੰ ਕਦੀ ਵੀ ਇੱਕ ਵਾਹਿਗੁਰੂ ਦਾ ਸ਼ਬਦ ਅੰਦਰੋਂ ਨਹੀਂ ਭੁੱਲਿਆ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ, ਇੱਕ ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, 30 1 ਅਰ ਪੰਚ ਸਿੱਧ 35 ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ, ਗੁਰੂ ਅਮਰਦਾਸ ਜਾਲਬ ਭਣੇ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਸਿਰਫ ਇਹਦੇ ਅੱਖਰੀ ਅਰਥ ਕਰ ਲਈਏ, ਤੈ ਪੜਿਓ ਇੱਕ, ਬਹੁਤ ਕੁਛ ਬੰਦੇ ਨੇ ਪੜਿਆ ਪਰ ਇੱਕ ਨਹੀਂ ਪੜਿਆ। ਤੇ ਜਿੱਥੇ ਇੱਕ ਦੀ ਪੜ੍ਹਾਈ ਨਾ ਹੋਵੇ ਉੱਥੇ ਮਨ ਦੇ ਅਨੇਕਾਂ ਟੁਕੜੇ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਕ ਤੋਂ ਸ਼ੁਰੂ ਹੋਈ, ਹਰ ਸ਼ਬਦ ਦੀ ਰਾਗ ਦੀ ਆਰੰਭਤਾ ਇੱਕ ਤੋਂ ਵੇ, ਹਰ ਭਗਤ ਸਾਹਿਬਾਨਾਂ ਦੇ ਬਚਨਾਂ ਦੀ ਆਰੰਭਤਾ ਇੱਕ ਤੋਂ ਹੈ। ਤੈ ਪੜਿਓ ਇੱਕ, ਬਾਬੇ ਅਮਰਦਾਸ ਜੀ ਨੇ ਇੱਕ ਦੀ ਪੜ੍ਹਾਈ ਕੀਤੀ। ਮਨ ਧਰਿਓ ਇੱਕ, ਆਪਣੇ ਮਨ ਵਿੱਚ ਇੱਕ ਪਰਮਾਤਮਾ ਦੇ ਨਾਮ ਨੂੰ ਟਿਕਾਇਆ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਇੱਕ ਨਾਲ ਪਹਿਚਾਣ ਬਣਾ ਲਈ। ਮਹਾਰਾਜ ਕਹਿਣ ਲੱਗੇ ਫਿਰ ਉਹ, ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ, ਅੱਖਾਂ ਵਿੱਚ, ਮੁੱਖ ਵਿੱਚ, ਨੇਤਰਾਂ ਵਿੱਚ ਵੀ ਕੇਵਲ ਇੱਕ ਪਰਮਾਤਮਾ। ਦੋਏ ਥਾਂ ਨਾ ਜਾਣਿਓ, ਦੂਜੇ ਨੂੰ ਥਾਂ ਹੀ ਨਹੀਂ ਦਿੱਤੀ, ਦਵੈਸ਼ ਨਹੀਂ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੇਂ ਲੀਨੋ, ਸੁਪਨਾ ਇੱਕ ਦਾ ਪ੍ਰਤੱਖ ਇੱਕ, ਇੱਕ ਵਿੱਚ ਲੀਨ ਹੋ ਗਏ। ਅਗਲੇ ਬਚਨ ਨੇ ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ, ਤੀਸ ਇੱਕ ਅਰਥ ਹਰ ਨੇ ਆਪਣੀ ਸੂਝ ਮੁਤਾਬਕ ਕੀਤੇ। ਪਿਛਲੀ ਵਾਰ ਵੀ ਇੱਥੇ ਪਿਛਲੇ ਸਾਲ ਇੱਕ ਅਰਥ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਕਰਦਿਆਂ ਮੇਰੀ ਬੇਨਤੀ ਹੈ, ਸੋਚ ਆਪੋ ਆਪਣੀ, ਕਦੀ ਬੰਦਾ ਵਿਵਾਦ ਵਿੱਚ ਨਾ ਪਵੇ। ਅਰਥ ਕਰਦਿਆਂ ਕਹਿ ਮੈਂ ਸੱਚਾ, ਇਹਦੇ ਅਰਥ ਠੀਕ ਨਹੀਂ। ਗੁਰੂ ਕੇ ਸਿੱਖੋ, ਅਸੀਂ ਕੋਸ਼ ਲੈ ਕੇ ਅੱਖਰਾਂ ਦੇ ਅਰਥ ਤਾਂ ਲੱਭ ਲਾਂਗੇ, ਪਰ ਜਿਹੜਾ ਅੱਖਰਾਂ ਦੇ ਵਿੱਚ ਆਤਮਕ ਜੀਵਨ ਪਿਆ ਹੈ ਉਹ ਕੇਵਲ ਅੱਖਰ ਕੋਸ਼ ਵਿੱਚੋਂ ਲੱਭ ਕੇ ਨਹੀਂ, ਉਹ ਜੀਵਨ ਨੂੰ ਕਮਾ ਕੇ ਅਰਥ ਲੱਭਦੇ ਨੇ। ਉਹ ਅਰਥ ਅੱਖਰਾਂ ਵਿੱਚੋਂ ਨਹੀਂ, ਉਹ ਅਰਥ ਅੰਤਰ ਆਤਮੇ ਤੋਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਸੱਚੀ ਸਰਕਾਰ ਨੇ ਕਸ਼ਮੀਰ ਗਏ ਤੇ ਰਸਤੇ ਵਿੱਚ ਸਿੱਖਾਂ ਨੇ ਕਿਹਾ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਦੀਏ, ਕਿਰਪਾ ਕਰਕੇ ਦੇ ਅਰਥ ਦੱਸ ਦਿਓ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਹੈ, ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਜਿਸ ਦਿਨ ਅਰਥ ਮੁਕੰਮਲ ਹੋ ਗਏ, ਜਪਜੀ ਸਾਹਿਬ ਦੇ ਅਰਥਾਂ ਦਾ ਭੋਗ ਪਾਇਆ ਤੇ ਗੁਰਸਿੱਖਾਂ ਨੇ ਕਿਹਾ ਮਹਾਰਾਜ ਅੰਦਰ ਦੀ ਤਸੱਲੀ ਹੋ ਗਈ। ਆਪ ਜੀ ਨੇ ਅਰਥ ਕੀਤੇ, ਅੰਦਰ ਟਿਕ ਗਿਆ। ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ ਤੇ ਮੇਰਾ ਖਿਆਲ ਹੈ ਹਰ ਵਿਦਵਾਨ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਏ। ਅਰਥ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਬਹੁਰ ਸ਼੍ਰੀ ਮੁਖ ਬਚਨ ਬਖਾਨੋ, ਕਥਾ ਕਰਨ ਤੋਂ ਬਾਅਦ ਅਰਥ ਯਾਹੇ ਗੁਰੂ ਨਾਨਕ ਜਾਨੋ, ਕਥਾ ਕਰਨ ਤੋਂ ਬਾਅਦ ਕਹਿਣ ਲੱਗੇ ਗੁਰਸਿੱਖੋ 38 ਪੌੜੀਆਂ ਅਰਥ ਅਸੀਂ ਕੀਤੇ ਨੇ, ਪਰ ਇਹਨਾਂ ਅਰਥਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜਾਣਨ ਜਿਨ੍ਹਾਂ ਨੇ ਜਪਜੀ ਉਚਾਰਨ ਕੀਤਾ। ਹੁਣ ਸਤਿਗੁਰੂ ਇਸ ਸਿਖਰ ਤੇ ਸ਼ਬਦ ਕਹਿ ਰਹੇ ਨੇ ਤੇ ਆਪਾਂ ਕਿਵੇਂ ਇੱਥੇ ਕਹਿ ਸਕਾਂਗੇ? ਦਾ ਭਾਵ ਏ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ। ਤੀਸ ਇੱਕ, ਤੀਹ ਤੇ ਇੱਕ 31, ਅਰ ਪੰਚ ਸਿੱਧ 31 ਤੇ 5 36, 35 ਨਾ ਖੀਣੋ, 36 ਤੇ 35 71। ਅਰਥ ਇਹ ਵੀ ਕੀਤੇ ਗਏ 30 ਇੱਕ ਮਹੀਨੇ ਦੇ 30 ਦਿਨਾਂ ਚ ਗੁਰੂ ਅਮਰਦਾਸ ਨੂੰ ਪਰਮਾਤਮਾ ਚੇਤੇ ਵੇ, ਪਰ ਉਦੋਂ ਅੰਗਰੇਜ਼ੀ ਦੇ ਮਹੀਨੇ ਨਹੀਂ ਸਨ, ਦੇਸੀ ਮਹੀਨਿਆਂ ਦੇ ਦਿਨ 30 ਤੋਂ ਵੱਧ ਵੀ ਹੁੰਦੇ। 30 ਇੱਕ, 30 ਦਿਨਾਂ ਚ ਇੱਕ, ਅਰ ਪੰਚ ਸਿੱਧ ਪੰਜਾਂ ਤੱਤਾਂ ਦੇ ਬਣੇ ਸੰਸਾਰ ਚ ਇੱਕ, 35 ਗੁਰਮੁਖੀ ਦੇ 35 ਅੱਖਰਾਂ ਚ ਕਹਿਣ ਲੱਗੇ ਇੱਕ, ਪਰ ਇੱਕ ਮਹਾਂਪੁਰਖਾਂ ਨੇ ਅਰਥ ਕੀਤੇ ਨੇ 30 ਇੱਕ, 30 ਤੇ 31, ਅਰ ਪੰਜ ਪੰਜ ਮਿਲਾ ਕੇ 36, 35 ਨਾਲ ਮਿਲ ਜਾਣ 71। ਜਿਸ ਵਕਤ ਲੋਕ ਕਹਿੰਦੇ ਨੇ 71 72 70, ਕਹਿੰਦੇ ਧੰਨ ਗੁਰੂ ਅਮਰਦਾਸ 71 ਸਾਲ ਦੀ ਉਮਰ ਏ, ਪਰ ਕਰਤਾ ਪੁਰਖ ਹਿਰਦੇ ਵਿੱਚੋਂ ਵਿਸਰਿਆ ਨਹੀਂ। ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲ ਭਣੇ, ਤੂੰ ਇੱਕ ਲੋੜੈ ਇੱਕ ਮੰਨਿਓ। ਧੰਨ ਗੁਰੂ ਅਮਰਦਾਸ ਜੀ ਨੇ ਕਮਾਈ ਕੀਤੀ, ਤਜੋ ਸਿਆਣਪ ਸੁਰ ਜਨੋ, ਆਪਣੀ ਘਾਲਣਾ ਤੋਂ ਬਾਅਦ ਸਿਰਫ ਸਿਆਣਪ ਸੁਰ ਜਨੋ ਕਿਹਾ। ਹਜ਼ੂਰ ਨੇ ਜਦੋਂ ਗੋਇੰਦਵਾਲ ਸਾਹਿਬ ਵਸਾਇਆ, ਪਰਿਵਾਰ ਆਇਆ, ਸੰਗਤਾਂ ਆਈਆਂ, ਇੱਥੇ ਹਜ਼ੂਰ ਨੇ ਆਪਣੇ 94 ਸਾਲ ਦੀ ਜਦੋਂ ਉਮਰ ਹੋ ਗਈ, 72 ਸਾਲ ਦੀ ਉਮਰ ਵਿੱਚ ਗੁਰੂ ਬਣੇ ਨੇ, 22 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਨੇ। 94 ਸਾਲ ਦੀ ਉਮਰ ਬਾਬਾ ਗੁਰੂ ਅਮਰਦਾਸ ਜੀ ਦੀ, ਬਿਆਨਾ ਕਰਨ ਤੋਂ ਪਹਿਲਾਂ ਇਤਿਹਾਸ ਦਾ ਸਿਰਫ ਇੱਕ ਨੁਕਤਾ ਹੈ, ਸਿਆਣਪ ਤੇ ਭਾਵਨਾ ਦੋਨਾਂ ਚ ਬੜਾ ਫਰਕ ਜੇ। ਸਿਆਣਪ ਇੱਕ ਤਰੇੜ ਹੈ ਤੇ ਭਾਵਨਾ ਟੁੱਟੇ ਨੂੰ ਗੰਢਣ ਵਾਲਾ, ਪਿਛੜੇ ਹੋਏ ਨੂੰ ਜੋੜਨ ਵਾਲੀ ਰਹਿਮਤ ਹੈ। ਹਜ਼ੂਰ ਨੇ ਗੁਰਗੱਦੀ ਦੇਣ ਤੋਂ ਪਹਿਲਾਂ ਭਾਈ ਜੇਠਾ ਸਾਹਿਬ, ਧੰਨ ਗੁਰੂ ਰਾਮਦਾਸ ਜੀ ਤੇ ਭਾਈ ਰਾਮਾ ਜੀ ਦੂਸਰੇ ਦਮਾਦ, ਦੋਨਾਂ ਨੂੰ ਥੜੇ ਬਣਾਉਣ ਲਈ ਕਿਹਾ ਸੀ। ਸਿਆਣਪ ਕੀ ਹੈ? ਹੁਕਮ ਮੰਨ ਕੇ ਥੜੇ ਸ਼ੁਰੂ ਕੀਤੇ। ਆਪ ਇਤਿਹਾਸ ਬੜੀ ਵਾਰੀ ਇੱਥੇ ਸੁਣਿਆ ਹੋਣਾ। ਗੁਰੂ ਅਮਰਦਾਸ ਸ਼ਾਮ ਨੂੰ ਆਏ, ਦੇਖੇ, ਫਰਮਾਇਓ ਨੇ ਥੜੇ ਢਾ ਦਿਓ, ਮੇਰੀ ਮਰਜ਼ੀ ਅਨੁਸਾਰ ਨਹੀਂ ਬਣੇ। ਢਾ ਦਿੱਤੇ ਗਏ। ਦੂਸਰੇ ਦਿਨ ਨਿਸ਼ਾਨਦੇਹੀ, ਫਿਰ ਸਾਰਾ ਦਿਨ ਥੜੇ ਬਣੇ, ਫਿਰ ਢਾ ਦਿੱਤੇ ਗਏ। ਸ਼ਾਮ ਨੂੰ ਹਜ਼ੂਰ ਨੇ ਕਿਹਾ ਮਰਜ਼ੀ ਅਨੁਸਾਰ ਨਹੀਂ। ਤੀਜੇ ਦਿਨ ਥੜੇ ਬਣੇ ਤੇ ਜਦੋਂ ਢਾਣ ਲਈ ਕਿਹਾ ਤੇ ਭਾਈ ਰਾਮਾ ਜੋ ਦਮਾਦ ਸਨ ਹਜ਼ੂਰ ਦੇ, ਮਹਾਰਾਜ ਜੀ ਨੇ ਕਿਹਾ ਮੇਰੀ ਮਰਜ਼ੀ ਅਨੁਸਾਰ ਥੜੇ ਨਹੀਂ ਬਣੇ, ਢਾ ਦਿਓ। ਉਹਨੇ ਕਿਹਾ ਤੁਹਾਡੀ ਮਰਜ਼ੀ ਅਨੁਸਾਰ ਬਣਨੇ ਵੀ ਨਹੀਂ। ਸ਼ਬਦਾਂ ਵੱਲ ਧਿਆਨ ਦਿਆ ਜੀ। ਆਪ ਜੀ ਦੀ ਮਰਜ਼ੀ ਅਨੁਸਾਰ ਬਣਨੇ ਵੀ ਕਿਉਂ ਨਹੀਂ? ਮਹਾਰਾਜ ਜੀ ਨੇ ਕਿਹਾ ਕਿਉਂ ਨੀ ਬਣਨੇ? ਕਹਿਣ ਲੱਗੇ ਅਸਲੀਅਤ ਦੇਵੇ, ਮੈਂ ਤਾਂ ਪਹਿਲੇ ਦਿਨ ਵੀ ਥੜਾ ਉਸ ਤਰ੍ਹਾਂ ਬਣਾਇਆ, ਦੂਜੇ ਦਿਨ ਵੀ ਬਣਾਇਆ, ਤੀਜੇ ਦਿਨ ਪੂਰੀ ਅਕਲ ਨਾਲ ਬਣਾਇਆ, ਇਸ ਕਰਕੇ ਤੁਹਾਡੀ ਮਰਜ਼ੀ ਅਨੁਸਾਰ ਵੀ ਬਣੇ। ਆਪ ਵਡੇਰੇ ਹੋ ਗਏ ਹੋ, ਜੋ ਸਵੇਰੇ ਦੱਸ ਦਿਓ ਸ਼ਾਮ ਨੂੰ ਤੁਹਾਨੂੰ ਭੁੱਲ ਜਾਂਦਾ ਹੈ। ਵਰਤੀ ਗਈ ਸਿਆਣਪ। ਅਕਲ ਕਿਹੜੇ ਪਾਸੇ ਲੈ ਤੁਰੀ? ਜੋ ਆਪ ਦੱਸ ਦਿਓ ਉਹ ਸ਼ਾਮ ਨੂੰ ਭੁੱਲ ਜਾਂਦੇ ਹੋ, ਕੱਲ ਨੂੰ ਥੜਾ ਮੈਂ ਨਹੀਂ ਬਣਾਵਾਂਗਾ। ਤੇ ਮਹਾਰਾਜ ਜੀ ਨੇ ਕਿਹਾ ਸੁਰਜਨ ਨੇ, ਸਿਆਣੇ ਨੇ, ਸਿਆਣਪ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਪਹਿਲਾਂ, ਕਿਉਂਕਿ ਹੁਣ ਮੋਬਾਈਲਾਂ ਨੇ ਸਾਡਾ ਸਾਰਾ ਕੁਝ ਖੋਲੇ। ਮੋਬਾਈਲਾਂ ਕਰਕੇ ਟਾਈਮ ਹੀ ਨਹੀਂ ਰਿਹਾ ਕਿਸੇ ਕੋਲ। ਅੱਗੇ ਟਾਈਮ ਸੀ, ਸਮਾਂ ਸੀ, ਪਰਿਵਾਰਾਂ ਵਿੱਚ ਇਕੱਠੇ ਬਹਿੰਦੇ ਸੀ। ਜਦੋਂ ਬਹਿਣਾ, ਮਾਈਆਂ ਨੇ, ਬਜ਼ੁਰਗਾਂ ਨੇ, ਵੱਡਿਆਂ ਨੇ ਬਾਤਾਂ ਪਾਉਣੀਆਂ। ਅੱਜ ਵੀ ਉਹ ਚੀਜ਼ ਚੱਲਦੀ ਹੋਏਗੀ ਪੰਜਾਬੀਆਂ 'ਚ। ਜਦੋਂ ਕੋਈ ਬਾਤ ਪਾਉਣੀ ਤੇ ਉਹਨੂੰ ਕਹਿਣਾ ਬੁੱਝ, ਬਾਤ ਪਾ ਕੇ ਬੁੱਝ, ਤੇ ਉਹਨੇ ਬੁੱਝਣ ਵਾਸਤੇ ਸੋਚਣ ਲੱਗ ਪੈਣਾ। ਜਦੋਂ ਉਹਨੂੰ ਸਮਝ ਨਾ ਆਵੇ, ਫਿਰ ਉਹ ਆਪਣੀ ਦਾਦੀ ਨੂੰ, ਦਾਦੇ ਨੂੰ, ਪਿਓ ਨੂੰ ਕਹਿੰਦਾ ਵੀ ਦਾਦੀ ਬਣ ਕੇ ਦੱਸ ਦੇ, ਮੈਨੂੰ ਨਹੀਂ ਪਤਾ ਇਹ ਕੀ ਹੈ, ਦਾਦੀ ਬਣ ਕੇ ਦੱਸ, ਮਾਂ ਬਣ ਕੇ ਦੱਸ ਦੇ, ਦਾਦੂ ਦੱਸੋ ਕੀ ਬਾਤ ਹੈ। ਉਹ ਕਹਿੰਦਾ ਵੀ ਬੁੱਝ, ਕਹਿੰਦੇ ਨਹੀਂ ਮੈਨੂੰ ਨਹੀਂ ਪਤਾ। ਫਿਰ ਉਹ ਪਤਾ ਕੀ ਕਹੀਦਾ ਸੀ, ਬਈ ਤੂੰ ਕਹਿ ਮੈਂ ਹਾਰ ਗਿਆ, ਫਿਰ ਤੈਨੂੰ ਦੱਸਾਂ। ਜਦੋਂ ਬਾਤ ਪਾਈ, ਜੇ ਉਹਨੂੰ ਬੁੱਝਣ ਲਈ ਕਹੀਏ, ਸਾਹਮਣੇ ਵਾਲੇ ਨੂੰ ਕਹੀਦਾ ਤੂੰ ਕਹਿ ਮੈਂ ਹਾਰ ਗਿਆ, ਜੇ ਤੂੰ ਕਹੇ ਤਾਂ ਮੈਂ ਹਾਰ ਗਿਆ, ਫਿਰ ਮੈਂ ਤੈਨੂੰ ਦੱਸਾਂਗਾ। ਇਹੀਓ ਗੱਲ ਗੁਰੂ ਨੇ ਕਹੀ। ਉਹ ਸਿੱਖਾ, ਗੁਰੂ ਅੱਗੇ ਹੱਥ ਜੋੜ ਕੇ ਕਹਿ ਦਾਤਾ ਮੈਂ ਹਾਰ ਗਿਆ, ਗੁਰੂ ਤੈਨੂੰ ਉਸੇ ਵਕਤ ਬੁਝਾ ਦੇਣਗੇ। ਕਿਹੜੀ ਗੱਲ? ਬੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ। ਇਹ ਕਰਮਾਂ ਕਰਕੇ ਕਹਿ ਪਾਤਸ਼ਾਹ ਸੀ ਹਾਰ ਗਏ, ਹਾਰ ਪਰਿਓ ਸਵਾਮੀ ਕਹਿ ਦੁਆਰੇ, ਤੀਜੇ ਬੁੱਧ ਬਵਿਕਾ ਅਰਦਾਸ ਕਰ ਪਾਤਸ਼ਾਹ ਹਾਰ ਕੇ ਤੁਹਾਡੇ ਦਰ ਤੇ ਆਇਆ, ਹੁਣ ਬੁਝਾ ਦੇ। ਫਿਰ ਗੁਰੂ ਸੋਝੀ ਸ਼ੁਰੂ ਕਰਦਾ। ਅਦਰਵਾਈਜ਼ ਜਿੰਨਾ ਮਰਜ਼ੀ ਕੋਈ ਕਵੇ ਮੈਂ ਸਿਆਣਾ, ਉਹਨੂੰ ਗੁਰੂ ਕਿਰਪਾ ਨਹੀਂ ਕਰੇ। ਤਾਈਓ ਪਾਤਸ਼ਾਹ ਨੇ ਕਿਹਾ ਪਹਿਲਾਂ ਸਿਆਣਪ ਛੱਡ, ਫਿਰ ਗੁਰੂ ਅੱਗੇ ਕਹਿ ਮੈਂ ਹਾਰ ਗਿਆ, ਫਿਰ ਉਹਦੀ ਆਸ ਰੱਖ ਕੇ ਅਰਦਾਸ ਕਰ, ਉਹ ਤੋਂ ਬਾਅਦ ਗੁਰੂ ਕਿਰਪਾ ਕਰੇਗਾ। ਪੜੋ ਤਜੋ ਸਿਆਣਪ ਸੁਰਜਨੋ, ਪੜੋ ਗੱਜ ਕੇ ਤਜੋ ਸਿਆਣਪ ਸੁਰਜਨ।

ਇੱਕ ਸਿੱਖ ਗੁਰੂ ਦਾ ਇਤਿਹਾਸ ਕਹਿੰਦੇ ਵੀ ਉਹਨੇ ਦੂਰ ਦੂਰ ਇਲਾਕੇ ਚ ਘੁੰਮ ਕੇ ਪ੍ਰਚਾਰ ਕਰਨਾ ਤੇ ਦਸਵੰਧ ਇਕੱਠਾ ਕਰਨਾ। ਮਸੰਦ ਸੀ, ਦਸਵੰਧ ਲਿਆ ਕੇ ਗੁਰੂ ਨੂੰ ਭੇਂਟ ਕਰਦੇ ਸੀ। ਅੱਜ ਵੀ ਬਹੁਤ ਸਿੱਖ ਨੇ ਜਿਨ੍ਹਾਂ ਦੀ ਇਹ ਸੇਵਾ ਆ, ਭਾਈ ਉਹ ਸੰਗਤ ਦਾ ਦਸਵੰਧ ਇਕੱਠਾ ਕਰਕੇ ਗੁਰੂ ਘਰ ਲਾਉਂਦੇ। ਉਹ ਗੁਰੂ ਦਾ ਸਿੱਖ ਮਸੰਦ, ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਹੈ, ਦਸਵੰਧ ਇਕੱਠਾ ਕਰਦਾ। ਲਾਹੌਰ ਦੇ ਇਲਾਕੇ ਚੋਂ ਦਸਵੰਧ ਇਕੱਠਾ ਕੀਤਾ, ਚੱਲ ਪਿਆ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ। ਰਸਤੇ ਵਿੱਚ ਇੱਕ ਜੰਗਲ ਪੈਂਦਾ, ਉਸ ਜੰਗਲ ਵਿੱਚ ਸ਼ਿਖਰ ਦੁਪਹਿਰੇ ਲੁਟੇਰੇ ਪੈ ਜਾਂਦੇ ਨੇ, ਲੁੱਟ ਲੈਂਦੇ ਨੇ ਲੋਕ, ਦੁਪਹਿਰੇ ਰਾਤੀ ਉੱਥੋਂ ਲੰਘਦੇ ਨਹੀਂ ਡਰਦੇ। ਪਰ ਗੁਰੂ ਦਾ ਸਿੱਖ ਗੁਰੂ ਗੁਰੂ ਜਪਦੇ ਹੋ ਰਸਤੇ ਤੁਰ ਪਿਆ। ਜਦੋਂ ਗੁਰੂ ਗੁਰੂ ਜਪਦੇ ਹੋ ਰਸਤੇ ਚੋਂ ਲੰਘਿਆ, ਮੋਹਰੇ ਉਹ ਬੰਨਾ ਧਾੜਵੀਆਂ ਜਿਹੜਾ ਲੁੱਟਣ ਵਾਲਾ ਸੀ ਸਾਹਮਣੇ ਆ, ਉਸ ਧਾੜਵੀਏ ਦੇ ਹੱਥ ਵਿੱਚ ਤਿੱਖਾ ਦਾਤਰ ਹੈ, ਇੱਕਦਮ ਝਾੜੀਆਂ ਚੋਂ ਨਿਕਲਿਆ, ਉਹਨੇ ਦਾਤ ਗਲਤੇ ਰੱਖ ਲਿਆ ਪਿੱਛੋਂ, ਜੋ ਕੁਝ ਕੋਲ ਹੈ ਵੇ ਕੱਢ ਦੇ, ਨਹੀਂ ਤੇ ਤੇਰਾ ਗਲ ਵੱਢ ਦਾਂਗਾ। ਉਸੇ ਵਕਤ ਉਹ ਸਿੱਖ ਨੇ ਆਪਣੇ ਖੀਸੇ ਵਿੱਚ ਹੱਥ ਪਾਇਆ, ਪੰਜ ਚਾਰ ਦਮੜੇ ਪੈਸੇ ਕੱਢ ਕੇ ਮੋਹਰੇ ਕਰਦੇ, ਲੈ ਭਾਈ ਆਹ ਪੈਸੇ ਨੇ, ਉਹ ਦਾਤ ਗਲਤੇ ਰੱਖਣ ਵਾਲੇ ਨੇ, ਦਾਤਰ ਰੱਖਣ ਵਾਲੇ ਨੇ ਤਲੀ ਤੋਂ ਪੈਸੇ ਚੁੱਕ ਲਏ। ਤੇ ਨਾਲ ਉਹ ਪੁੱਛਦੇ, ਉਹ ਧਾੜਵੀਏ ਡਾਕੂ ਦਾ ਨਾਮ ਇਤਿਹਾਸ ਵਿੱਚ ਲਿਖਿਆ ਲੱਖੂ ਧਾੜਵੀਆ, ਉਹਦੇ ਨਾਮ ਤੋਂ ਲੋਕ ਡਰਦੇ ਸੀ। ਜਦੋਂ ਉਹਨੇ ਤਲੀ ਤੋਂ ਦੋ ਚਾਰ ਪੈਸੇ ਚੁੱਕ ਲਏ, ਫਿਰ ਉਹ ਪੁੱਛਦੇ ਜ਼ਬਾਨ ਤੋਂ ਬੋਲ ਕੇ, ਭਾਈ ਆ ਥੈਲੀ ਜਿਹੜੀ ਹੱਥ 'ਚ ਫੜੀ ਇਹਦੇ ਵਿੱਚ ਕੀ ਹੈ? ਤਾਂ ਉਹ ਸਿੱਖ ਨੇ ਕਿਹਾ ਇਹ ਗੁਰੂ ਦਾ ਦਸਵੰਧ ਹੈ। ਕਹਿੰਦਾ ਦਸਵੰਧ? ਕਹਿੰਦਾ ਹਾਂ, ਸੰਗਤ ਦੀ ਮਾਇਆ ਹੈ, ਗੁਰੂ ਦਾ ਦਸਵੰਧ ਸੰਗਤ ਦਾ ਇਕੱਠਾ ਕੀਤਾ ਹੋਇਆ ਗੁਰੂ ਅਰਜਨ ਦੇ ਮਹਾਰਾਜ। ਤਾਂ ਉਹ ਧਾੜਵੀਆ ਕਹਿੰਦੇ ਵੀ ਇੱਥੇ ਰੱਖ, ਤੇ ਉਹ ਗੁਰੂ ਦੇ ਸਿੱਖ ਨੇ ਕਿਹਾ ਇਹ ਨਹੀਂ ਮੈਂ ਦੇਣਾ। ਕਹਿੰਦਾ ਮੈਂ ਤੇਰਾ ਗਲ ਵੱਢ ਦਾਂਗਾ। ਕਹਿੰਦਾ ਵੱਢ ਦੇ, ਮੈਨੂੰ ਵੱਢਣ ਤੋਂ ਬਾਅਦ, ਮਾਰਨ ਤੋਂ ਬਾਅਦ ਲੈ ਲੈਂਗਾ, ਮੈਨੂੰ ਕੋਈ ਦੁੱਖ ਨਹੀਂ। ਇਹ ਪੈਸੇ ਮੈਂ ਤੈਨੂੰ ਨਹੀਂ ਦੇ ਸਕਦਾ, ਇਹ ਗੁਰੂ ਦਾ ਦਸਵੰਧ ਹੈ, ਸੰਗਤ ਦੀ ਮਾਇਆ, ਜਿਹੜੇ ਆਹ ਪੈਸੇ ਮੈਂ ਖੀਸੇ ਚੋਂ ਕੱਢ ਕੇ ਦਿੱਤੇ ਨੇ ਮੇਰੇ ਨੇ, ਤੂੰ ਮੈਨੂੰ ਕਹਿ ਜੇ ਜਾਨ ਬਚਾਉਣੀ ਹੈ ਜੋ ਕੁਝ ਕੋਲ ਹੈ ਕੱਢ ਦੇ, ਮੈਂ ਆਪਣੇ ਕੋਲੋਂ ਕੱਢ ਦਿੱਤਾ। ਭਾਈ ਮੈਂ ਜਾਨ ਬਚਾਉਣੀ ਚਾਹੁੰਦਾ, ਜੋ ਮੇਰਾ ਸੀ ਮੈਂ ਕੱਢ ਕੇ ਤਲੀ ਤੇ ਰੱਖਤਾ, ਦੋ ਚਾਰ ਪੈਸੇ ਮੇਰੇ ਨੇ, ਪਰ ਆਹ ਜਿਹੜੀ ਥੈਲੀ ਹੈ ਸੰਗਤ ਦੀ ਮਾਇਆ, ਇਹ ਗੁਰੂ ਦੀ ਮਾਇਆ, ਇਹ ਮੈਂ ਤੈਨੂੰ ਨਹੀਂ ਦੇ ਸਕਦਾ। ਧਾੜਵੀਏ ਨੇ ਕਿਹਾ ਜੇ ਮੈਂ ਤੈਨੂੰ ਵੱਢ ਦਿੱਤਾ? ਕਹਿੰਦਾ ਹਾਂ, ਵੱਢ ਕੇ ਤੂੰ ਲੈ ਸਕਦਾ, ਫਿਰ ਮੈਂ ਫਾਰਗ ਹੈ, ਤੂੰ ਮੈਨੂੰ ਵੱਢ ਕੇ ਲੈ ਸਕਦੇ, ਪਰ ਜਿਉਂਦਿਆਂ ਜੀ ਮੈਂ ਗੁਰੂ ਦੀ ਮਾਇਆ ਤੈਨੂੰ ਨਹੀਂ ਦੇਣੀ। ਉਹ ਧਾੜਵੀਆ ਬੜਾ ਹੈਰਾਨ ਹੋਇਆ ਵੀ ਬੰਦਾ ਜਾਨ ਵੀ ਬਚਾਉਣਾ ਚਾਹੁੰਦਾ, ਖੀਸੇ ਚੋਂ ਪੈਸੇ ਕੱਢ ਕੇ ਵੀ ਦੇ ਰਿਹਾ, ਪਰ ਹੱਥ ਵਾਲੀ ਥੈਲੀ ਨਹੀਂ ਦੇ ਰਿਹਾ। ਇੰਨੀ ਗੱਲ ਕਹਿੰਦਾ ਵੀ ਇਹ ਮਾਇਆ ਮੇਰੀ ਨਹੀਂ ਹੈ, ਇਹ ਤਾਂ ਗੁਰੂ ਦੀ ਮਾਇਆ, ਇਹ ਮੈਂ ਆਪਣੀ ਜਾਨ ਬਚਾਉਣ ਲਈ ਨਹੀਂ ਦੇ ਸਕਦਾ। ਤੇ ਹੁਣ ਧਾੜਵੀਆ ਪਤਾ ਕੀ ਬੋਲੇ? ਕਹਿੰਦਾ ਜੇ ਤੇਰੀ ਗੱਲ ਸੱਚ ਹੋਈ ਕਿ ਇਹ ਮਾਇਆ ਵਾਕਿਆ ਹੀ ਤੇਰੇ ਗੁਰੂ ਦੀ ਹੈ, ਫਿਰ ਤਾਂ ਦਵਾਂਗਾ ਤੈਨੂੰ ਛੱਡ, ਤੇ ਜੇ ਇਹ ਮਾਇਆ ਤੇਰੀ ਹੋਈ, ਤੇਰੇ ਗੁਰੂ ਦੇ ਸਾਹਮਣੇ ਤੈਨੂੰ ਵੱਢ ਦਾਂਗਾ। ਤੈਨੂੰ ਪਤਾ ਮੈਨੂੰ ਲੋਕ ਲੱਖੂ ਧਾੜਵੀਆ ਕਹਿੰਦੇ ਨੇ, ਮੇਰੇ ਨਾਂ ਤੋਂ ਦੁਨੀਆ ਡਰਦੀ ਹੈ। ਉਹਨੇ ਕਿਹਾ ਵੀ ਜੋ ਮਰਜ਼ੀ ਤੇ ਤੋਂ ਡਰਦਾ ਹੋਏ, ਪਰ ਮੈਂ ਸੱਚ ਬੋਲ ਰਿਹਾ। ਲੱਖੂ ਧਾੜਵੀਆ ਕਹਿੰਦਾ ਚੱਲ ਫਿਰ ਤੇਰਾ ਗੁਰੂ ਵੇਖੀਏ ਕਿਹੜੇ, ਉਹ ਜਿਹੜੇ ਗੁਰੂ ਦੀ ਖਾਤਰ ਤੂੰ ਗੱਲ ਵਢਾਉਣ ਲਈ ਤਿਆਰ ਹੈ, ਉਹ ਗੁਰੂ ਦੇ ਦਰਸ਼ਨ ਤਾਂ ਕਰਾਉ। ਗੁਰੂ ਕਿਹੜਾ ਜਿਹਾ? ਜਿਸ ਗੁਰੂ ਦੀ ਖਾਤਰ ਤੂੰ ਮਰਨ ਲਈ ਤਿਆਰ ਹੈ, ਉਹ ਗੁਰੂ ਦੇ ਦਰਸ਼ਨ ਕਰ। ਲੱਖੂ ਧਾੜਵੀਏ ਨੇ ਕਿਹਾ ਮੇਰਾ ਗੁਰੂ ਮੈਨੂੰ ਸਿਖਾਉਂਦਾ, ਮੈਂ ਤਾਂ ਮਰਨ ਲਈ ਤਿਆਰ ਹੈ, ਕਿਉਂਕਿ ਜਿਸ ਗੁਰੂ ਕੋਲ ਮੈਂ ਤੈਨੂੰ ਲੈ ਕੇ ਚੱਲੇ, ਉਸੇ ਗੁਰੂ ਨੇ ਪਾਠ ਪੜ੍ਹਾਇਆ।

ਬਸ ਲੱਗੂ ਧਾਨਵੀਆ ਕਹਿੰਦਾ ਚੱਲ ਫਿਰ ਜਿਸ ਗੁਰੂ ਲਈ ਮਰਨ ਲਈ ਤਿਆਰ ਆ ਮੈਂ ਉਹ ਗੁਰੂ ਨੂੰ ਵੇਖਾਂ ਉਹਦੇ ਦਰਸ਼ਨ ਕਰ ਪਰ ਜੇ ਤੂੰ ਝੂਠ ਬੋਲਿਆ ਤੇਰੇ ਗੁਰੂ ਦੇ ਸਾਹਮਣੇ ਮੈਂ ਤੈਨੂੰ ਵੜ ਦੇਣਾ। ਲੱਖੂ ਧਾਨਵੀਆ ਦਾਤਰ ਫੜਿਆ ਨਾਲ ਤੁਰ ਪਿਆ ਦਾਤ ਹੱਥ ਵਿੱਚ ਪਕੜਿਆ ਭਿਆਨਕ ਰੂਪ ਹੈ ਚੱਲ ਪਿਆ ਉਹ ਜੰਗਲ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਜਿੱਥੇ ਦੁੱਖ ਭੰਜਰੀ ਵੇਰ ਦੇ ਕੋਲ ਖੱਬੇ ਪਾਸੇ ਇੱਕ ਥੜਾ ਬਣਿਆ ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਦਰਸ਼ਨ ਕਰਿਓ ਉਹ ਥੜੇ ਦਾ ਨਾਮ ਹੈ 68 ਤੀਰਥ। ਉੱਥੇ ਗੁਰੂ ਦਾ ਇਤਿਹਾਸ ਵੀ ਲਿਖਿਆ ਹੋਇਆ। ਇਤਿਹਾਸ ਕਹਿੰਦਾ ਉਹ ਜਗ੍ਹਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਵਿਰਾਜਮਾਨ ਨੇ ਉਹ ਥੜੇ ਤੇ ਬਹਿ ਕੇ ਗੁਰੂ ਅਰਜਨ ਦੇ ਮਹਾਰਾਜ ਸੇਵਾ ਕਰਾ ਰਹੇ ਨੇ। ਇੰਨੇ ਨੂੰ ਉਹ ਗੁਰੂ ਦਾ ਮਸੰਦ ਸਿੱਖ ਲੱਖੂ ਧਾਨਵੀਏ ਨੂੰ ਲੈ ਕੇ ਪਹੁੰਚ ਗਿਆ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਮਾਇਆ ਦੀ ਥੈਲੀ ਰੱਖੀ ਮੱਥਾ ਟੇਕ ਕੇ ਕਿਹਾ ਮਹਾਰਾਜਾ ਸੰਗਤ ਦਾ ਇਕੱਠਾ ਕੀਤਾ ਦਸਵੰਧ ਹੈ ਪ੍ਰਵਾਨ ਕਰੋ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹ ਸਿੱਖ ਨੂੰ ਪੁੱਛਦੇ ਕਹਿੰਦੇ ਭਾਈ ਆਹ ਕੌਣ ਹੈ ਨਾਲ। ਸੰਗਤ ਵੇਖਣ ਲੱਗ ਪਈ ਹੱਥ 'ਚ ਦਾਤ ਚੁੱਕਿਆ ਹੋਇਆ ਬੰਦਾ ਬੜਾ ਭਿਆਨਕ ਲੱਗਦਾ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਪੁੱਛਦੇ ਭਾਈ

ਸਾਡੀ ਆਦਤ ਹੈ ਅਸੀਂ ਦੂਜਿਆਂ ਵੱਲ ਵੇਖਦੇ ਹਾਂ। ਸਾਧ ਸੰਗਤ ਹਰ ਬੰਦਾ ਦੂਜੇ ਦੇ ਔਗਣ ਲੱਭਦਾ। ਮੈਂ ਤੇ ਕਈ ਵਾਰ ਪੰਜਾਬ ਚ ਕਹਿੰਦਾ ਹੁੰਦਾ ਸਾਡੇ ਹਾਲਾਤ ਪਤਾ ਕਿੱਦਾਂ ਦੇ ਨੇ, ਆਪਣੇ ਘਰ ਜੋ ਮਰਜ਼ੀ ਬਣਦਾ ਹੋਵੇ, ਗੁਆਂਢੀ ਦੇ ਕਿਚਨ ਵਿੱਚ ਜਦੋਂ ਕੁੱਕਰ ਦੀ ਸਿਟੀ ਵੱਜਦੀ ਨਾ, ਉੱਧਰ ਧਿਆਨ ਹੁੰਦਾ ਵੀ ਇਹਨਾਂ ਪਤਾ ਨਹੀਂ ਕੀ ਧਰਿਆ, ਸਿਟੀਆਂ ਵੱਜਦੀਆਂ, ਉਹਨਾਂ ਜੋ ਮਰਜ਼ੀ ਧਰਿਆ ਹੋਵੇ। ਤੁਸੀਂ ਆਪਣੇ ਵੱਲ ਧਿਆਨ ਰੱਖੋ, ਤੁਸੀਂ ਘਰ, ਅਸੀਂ ਦੂਜੇ ਵੱਲ ਵੇਖਦੇ। ਅੱਛਾ, ਹੋਰ ਧਿਆਨ ਵਿੱਚ ਰੱਖਿਓ, ਤੁਸੀਂ ਪੜ੍ਹੇ ਲਿਖੇ ਬੈਠੇ, ਦੂਜੇ ਦੇਸ਼ਾਂ ਵਿੱਚ ਬਾਹਰਲੀਆਂ ਕੰਟਰੀਆਂ ਲੋਕ ਤਰੱਕੀ ਕਰਦੇ ਨੇ, ਜਾਂ ਬੰਬੇ ਵਿੱਚ ਤੁਸੀਂ ਤਰੱਕੀ ਕਰਦੇ ਹੋ, ਇਹ ਚੀਜ਼ਾਂ ਆ ਗਈਆਂ ਨੇ ਪੜ੍ਹਿਆਂ ਲਿਖਿਆਂ ਕੋਲ। ਕੀ ਸਪੋਜ ਕਿਸੇ ਦੇ ਘਰ ਬਿਜਲੀ ਖਰਾਬ ਹੋ ਗਈ, ਲਾਈਟ ਨਹੀਂ ਆ ਰਹੀ, ਲੋਕੀ ਬਾਹਰ ਪਤਾ ਕੀ ਕਰਦੇ ਵਿਦੇਸ਼ਾਂ, ਉਹ ਨੈੱਟ ਉਤੋਂ ਸਰਚ ਕਰਨਗੇ ਫਿਰ ਇਲੈਕਟ੍ਰੀਸਿਟੀ ਡਿਪਾਰਟਮੈਂਟ ਦੀ ਕੰਪਲੇਂਟ ਨੰਬਰ ਕੀ ਹੈ, ਕੰਪਲੇਂਟ ਨੰਬਰ ਕੱਢ ਕੇ ਉਹਨੂੰ ਕੰਪਲੇਂਟ ਕਰਨਗੇ ਵੀ ਸਾਡੇ ਘਰ ਵਿੱਚ ਬਿਜਲੀ ਨਹੀਂ ਆ ਰਹੀ। ਉਹ ਤੁਹਾਨੂੰ ਬੈਕ ਮੈਸੇਜ ਕਰਦੇ ਨੇ ਬਈ ਇੰਨੇ ਚਿਰ ਵਿੱਚ ਅਸੀਂ ਬੰਦਾ ਭੇਜਾਂਗੇ, ਤੁਹਾਡੀ ਬਿਜਲੀ ਠੀਕ ਹੋ ਜਾਏਗੀ। ਇਹ ਤਾਂ ਗੱਲ ਹੋਈ ਨਾ, ਤੁਹਾਡੇ ਘਰ ਦਾ ਪਾਣੀ ਨਹੀਂ ਆ ਰਿਹਾ ਤੁਹਾਡੇ ਘਰ, ਉਹ ਵਾਟਰ ਸਪਲਾਈ ਮਹਿਕਮੇ ਨੂੰ ਕਾਲ ਕਰਦੇ ਨੇ, ਉਹ ਰਿਵਰਸ ਜਵਾਬ ਦਿੰਦੇ ਵੀ ਇੰਨੇ ਚਿਰ ਬਾਅਦ ਅਸੀਂ ਬੰਦਾ ਭੇਜਾਂਗੇ ਤੁਹਾਡਾ ਪਾਣੀ ਠੀਕ ਕਰਾਂਗੇ ਜੇ ਨਹੀਂ ਚੱਲ। ਅੱਛਾ, ਅਸੀਂ ਕੀ ਕਰਨੇ, ਬਾਹਰਲੀਆਂ ਕੰਟਰੀਆਂ ਵਿੱਚ ਲੋਕ ਜਿੱਥੋਂ ਕੋਈ ਬਿਜਲੀ ਖਰਾਬ ਹੋਈ, ਵਾਟਰ ਸਪਲਾਈ ਮਹਿਕਮੇ ਦੀ ਕੋਈ ਕੰਪਲੇਂਟ ਹੈ, ਉਹਨੂੰ ਕੰਪਲੇਂਟ ਕਰਨਗੇ ਤੇ ਉਹ ਕੰਪਲੇਂਟ ਠੀਕ ਹੋ ਜਾਂਦਾ, ਸਹੀ ਹੋ ਜਾਂਦਾ, ਲੋਕ ਤਾਂ ਤਰੱਕੀ ਕਰਦੇ ਨੇ। ਸਾਡੇ ਹਾਲਾਤ ਇਹ ਨੇ, ਮੈਂ ਪੰਜਾਬ 'ਚ ਵੀ ਵੇਖਿਆ, ਘਰ ਦੀ ਲਾਈਟ ਚਲੀ ਜਾਏ ਨਾ, ਪਤਾ ਕੀ ਕਹਿੰਦੇ ਨੇ, ਕਹਿੰਦੇ ਗੁਆਂਢੀਆਂ ਦੇ ਦੇਖੀ ਹੈਗੀ ਹੈ, ਜਦੋਂ ਗੁਆਂਢੀਆਂ ਦੇ ਵੇਖਦੇ ਹੈ ਨਹੀਂ, ਕਹਿੰਦੇ ਫਿਰ ਬਹਿ ਜਾਓ ਰਾਮ। ਮਤਲਬ ਆਪਣੇ ਵੱਲ ਹੀ ਵੇਖਣਾ, ਗੁਆਂਢ ਵੱਲ ਵੇਖ ਹੈ ਕਿ ਨਹੀਂ ਹੈ, ਸਾਡੇ ਪਾਣੀ ਨਹੀਂ ਆਉਂਦਾ ਗੁਆਂਢੀ ਦੇ ਵੀ ਨਹੀਂ ਆਉਣਾ ਚਾਹੀਦਾ, ਸਾਡੇ ਲਾਈਟ ਨਹੀਂ ਹੈ ਗੁਆਂਢੀ ਦੇ ਵੀ ਨਹੀਂ ਆਉਣੀ ਚਾਹੀਦੀ। ਜਿੰਨੀ ਦੇਰ ਆਂਢ ਗੁਆਂਢ ਵਿੱਚ ਵੇਖੋਗੇ ਬੰਦਾ ਤਰੱਕੀ ਨਹੀਂ ਕਰ ਸਕਦਾ। ਇਹੀਓ ਗੱਲ ਅਧਿਆਤਮ ਦੀ ਹੈ, ਉਹ ਦੂਜਿਆਂ ਦੇ ਔਗਣ ਵੇਖਣ ਵਾਲਿਆ ਆਪਣੇ ਔਗਣ ਵੇਖ ਹੋਏ, ਜੇ ਤਰੱਕੀ ਕਰਨੀ ਆਪਣੇ ਔਗਣ ਵੇਖ, ਔਗਣ ਉੱਤਰ ਜਾ, ਆਪਣੇ ਔਗਣ ਵੇਖ ਕੇ ਕਹਿ ਗੁਰੂ ਨੂੰ ਕਿ ਹਮ ਅਵਗਣ ਭਰੇ ਇੱਕ ਗੁਣ ਨਾਹੀ, ਆਪਣੇ ਗਰੀਬਾਨ ਵਿੱਚ ਆਤਮਾ ਇੱਕ ਵਾਰ ਪੜ੍ਹੋ ਫਰੀਦਾ ਜੇ।

ਭਾਈ ਜੇ ਤੈਨੂੰ ਬਹੁਤ ਅਕਲ ਹੈ ਆਪਣੇ ਵੱਲ ਵੇਖ ਤੂੰ ਕੀ ਕਰ ਰਿਹਾ, ਤੂੰ ਕਿਸੇ ਤੋਂ ਕੀ ਲੈਣਾ। ਅੱਜ ਵੇਖੋ ਗੁਰੂ ਦਾ ਸਿੱਖ, ਗੁਰੂ ਅਰਜਨ ਦੇ ਮਹਾਰਾਜ ਨੂੰ ਇਹ ਨਹੀਂ ਕਿਹਾ ਕਿ ਮਹਾਰਾਜ ਇਹ ਡਾਕੂ ਹੈ, ਇਹ ਧਾੜਵੀ ਹੈ, ਇਹਨੇ ਮੇਰੇ ਗਲ ਤੇ ਦਾਤ ਰੱਖਿਆ, ਇਹਨੇ ਕਿਹਾ ਮੈਨੂੰ ਪੈਸੇ ਕੱਢਦੇ ਨਹੀਂ ਤੇ

0: ਲਾਂਗਾ।
1: ਇਹ ਨਹੀਂ ਕਹੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਭਾਈ ਇਹ ਕੌਣ ਹੈ, ਤੇ ਸਿੱਖ ਨੇ ਕਿਹਾ ਮਹਾਰਾਜ ਮੈਨੂੰ ਨਹੀਂ ਪਤਾ ਕੌਣ ਹੈ, ਮੇਰਾ ਕੰਮ ਸੀ ਤੁਹਾਡੇ ਤੱਕ ਲਿਆਉਣਾ, ਤੁਸੀਂ ਜਾਣੋ ਤੇ ਇਹ ਜਾਣਨ। ਹੁਣ ਮਹਾਰਾਜ ਨੇ ਉਹਦੇ ਵੱਲ ਵੇਖ ਕੇ ਪੁੱਛਿਆ ਭਾਈ ਤੂੰ ਕੌਣ ਹੈ, ਉਹ ਕਹਿੰਦਾ ਜੀ ਮੈਨੂੰ ਲੋਕ ਲੱਖੂ ਧਾੜਵੀਆ ਕਹਿੰਦੇ, ਮੈਂ ਧੱਕੇ ਨਾਲ ਲੋਕਾਂ ਕੋਲੋਂ ਧਨ ਲੁੱਟ ਲੈਂਦਾ, ਬੰਦੇ ਵੱਢ ਦਿੰਦੇ, ਇਹਨਾਂ ਹੱਥਾਂ ਨਾਲ ਬੜੇ ਬੜੇ ਬੰਦੇ ਵੱਡੇ ਨੇ, ਬੜਿਆਂ ਕੋਲੋਂ ਬੜਾ ਕੋਈ ਲੁੱਟਿਆ, ਲੋਕ ਮੇਰੇ ਨਾਮ ਤੋਂ ਡਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਪਏ। ਪਾਤਸ਼ਾਹ ਨੇ ਉਹਦੇ ਵੱਲ ਵੇਖ ਕੇ ਇੱਕ ਗੱਲ ਕਹੀ, ਭਾਈ ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ ਵਿੱਚ ਕਿ ਲੋਕਾਂ ਨੂੰ ਵੱਢਿਆ ਮਾਰਿਆ ਲੁੱਟਿਆ ਹੀ ਹੈ, ਕੋਈ ਚੰਗਾ ਕੰਮ ਵੀ ਕੀਤਾ? ਹੁਣ ਉਹ ਬੰਦਾ ਸੋਚ ਕੇ ਬੋਲਿਆ, ਮਿੰਟ ਲੱਖੂ ਧਾੜਵੀਆ, ਇੱਕ ਮਿੰਟ ਸੋਚ ਕੇ ਬੋਲਿਆ, ਕਹਿੰਦਾ ਮਹਾਰਾਜ ਚੰਗਾ ਕੰਮ ਨਹੀਂ ਕੋਈ ਕੀਤਾ ਜ਼ਿੰਦਗੀ, ਭਾਈ ਕੋਈ ਚੰਗਾ ਕੰਮ ਕੀਤਾ ਕਿ ਲੋਕਾਂ ਨੂੰ ਲੁੱਟਿਆ ਵੱਢਿਆ? ਸੋਚ ਕੇ ਬੋਲਿਆ, ਕਹਿੰਦਾ ਜੀ ਚੰਗਾ ਕੰਮ ਨਹੀਂ ਕੋਈ ਕੀਤਾ। ਫਿਰ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ, ਕਹਿੰਦੇ ਮਾੜੇ ਕੰਮ ਕਿੰਨੇ ਕੁ ਕੀਤੇ ਨੇ, ਮਾੜੇ ਕਰਮ ਕਿੰਨੇ ਕੁ ਕੀਤੇ ਨੇ? ਉਹਨੇ ਫਿਰ ਹੱਥ ਜੋੜ ਕੇ ਕਿਹਾ, ਜੀ ਗਿਣਤੀ ਨਹੀਂ ਹੈ ਕੋਈ, ਜਦੋਂ ਤੋਂ ਸੁਰਤ ਸੰਭਾਲੀ ਹੈ, ਲੁੱਟ ਖੋਹ ਦਾ ਕੰਮ ਕੀਤਾ, ਛੋਟੇ ਜਿਹੇ ਜੇਬ ਤਲਾਸ਼ ਚੋਰੀ ਤੋਂ ਮੈਂ ਡਕੈਤ ਬਣ ਗਿਆ, ਲੋਕੀ ਮੇਰੇ ਨਾਮ ਤੋਂ ਡਰਦੇ ਨੇ, ਆਹ ਜ਼ਿੰਦਗੀ ਦੇ 40-42 ਸਾਲ ਲੰਘ ਗਏ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਮਾੜੇ ਕਿੰਨੇ ਕੀਤੇ ਨੇ ਉਹਦੀ ਕੋਈ ਗਿਣਤੀ ਨਹੀਂ। ਜਦੋਂ ਗੁਰੂ ਦੇ ਸਾਹਮਣੇ ਮੰਨ ਗਿਆ ਨਾ ਕਿ ਮਾੜੇ ਕਰਮਾਂ ਦੀ ਕੋਈ ਗਿਣਤੀ ਨਹੀਂ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਂਹ ਪਕੜ ਲਈ, ਕਿੰਨੇ ਵੱਡੇ ਭਾਗ ਹੋਣਗੇ, ਇੱਕ ਡਕੈਤ ਇੱਕ ਚੋਰ ਦੀ ਬਾਂਹ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਰੱਬ ਨੇ ਪਕੜ ਲਈ। ਜਿਹਨੂੰ ਭੱਟ ਕਹਿੰਦੇ, ਧਰਨ ਗਗਨ ਨਵਖੰਡ ਮੈਂ ਜੋਤ ਸਭ ਰੂਪੀ ਰਹੋ, ਭਰ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ, ਪ੍ਰਤੱਖ ਹਰ ਪ੍ਰਤੱਖ ਹਰ ਨੇ ਬਾਂਹ ਪਕੜ ਲਈ। ਪਤਾ ਕਿਉਂ? ਉਹਨੇ ਗੁਰੂ ਅੱਗੇ ਐਡਮਿਟ ਕਰ ਲਿਆ ਕਿ ਮੈਂ ਚੰਗਾ ਕੰਮ ਨਹੀਂ ਕੋਈ ਕੀਤਾ। ਮਾਫ ਕਰਿਓ, ਅਸੀਂ ਕੰਮ ਚੰਗਾ ਵੀ ਨਹੀਂ ਕਰਦੇ ਤੇ ਮੰਨਦੇ ਵੀ ਨਹੀਂ ਗੁਰੂ ਕੋਲ ਆ ਕੇ, ਮਹਾਰਾਜ ਅਸੀਂ ਕਹਿੰਦੇ ਚੰਗੇ ਗਿਣੋ ਸਾਡੇ, ਮੇਰਾ ਨਾਮ ਬੋਲੋ ਕਿ ਇੰਨੇ ਪੈਸੇ ਮੈਂ ਦਿੱਤੇ ਨੇ, ਮੇਰੀ ਫੋਟੋ ਲੱਗਣੀ ਚਾਹੀਦੀ ਹੈ ਵੱਡੀ। ਬਹੁਤੀ ਵਾਰ ਅਸੀਂ ਧਾਰਮਿਕ ਕਰਮਾਂ ਵਿੱਚ ਵੀ ਆਪਣੇ ਨਾਮ ਤੇ ਆਪਣੇ ਫੋਟੋਆਂ ਤੋਂ ਲੜ ਰਹੇ ਹਾਂ, ਇੱਥੋਂ ਤੱਕ ਹੀ ਸੀਮਤ ਰਹਿ ਗਏ। ਇੱਕ ਜਗ੍ਹਾ ਤੇ ਮੈਂ ਵੇਖਿਆ ਸਤਸੰਗ ਤੋਂ ਬੰਦਾ ਸਮਾਗਮ ਤੋਂ ਲੜ ਪਏ, ਉਹ ਕਹਿੰਦੇ ਜੀ ਅਸੀਂ ਨਹੀਂ ਆਉਣਾ। ਕਹਿੰਦੇ ਕਿਉਂ? ਕਹਿੰਦੇ ਜੀ ਮੇਰੀ ਫੋਟੋ ਪਿੱਛੇ ਲਾਈ ਹੈ, ਮੇਰੀ ਫੋਟੋ ਮੋਹਰੇ ਹੋਣੀ ਚਾਹੀਦੀ ਸੀ, ਤੁਹਾਨੂੰ ਪਤਾ ਮੈਂ ਕਿੱਡਾ ਵੱਡਾ ਆ ਪ੍ਰਚਾਰ, ਮੇਰੀ ਫੋਟੋ ਮੋਹਰੇ ਕਿਉਂ ਨਹੀਂ ਲਾਈ? ਇੱਕ ਸਮਾਗਮ ਤੇ ਮੈਂ ਗਿਆ, ਉੱਥੇ ਰੌਲਾ ਪਿਆ ਹੋਇਆ, ਮੈਂ ਕਿਹਾ ਕੀ ਹੋਇਆ ਭਾਈ? ਉਹ ਕਹਿੰਦੇ ਜੀ ਬਾਹਰ ਨੀਂਹ ਪੱਥਰ ਰੱਖਣਾ ਸੀ ਅੱਜ ਡਿਸਪੈਂਸਰੀ ਦਾ, ਤੇ ਕਹਿੰਦੇ ਜਿਹੜੇ ਮੰਤਰੀ ਨੂੰ ਸੱਦਿਆ ਉਹਦਾ ਨਾਮ ਅਸੀਂ ਥੱਲੇ ਲਿਖਦਾ, ਉਹ ਉਦਘਾਟਨ ਕਰਨ ਲੱਗੇ ਹਾਂ, ਲੜ ਕੇ ਚਲਾ ਗਿਆ। ਗ੍ਰਾਂਟ ਦੇਣੀ ਸੀ, ਕਹਿੰਦਾ ਨਹੀਂ ਦੇਣੀ, ਤੁਹਾਨੂੰ ਨਾਮ ਹੀ ਨਹੀਂ ਲਿਖਣਾ ਉਹਦਾ, ਤੁਹਾਨੂੰ ਪਤਾ ਹੀ ਨਹੀਂ ਮੇਰਾ ਸਟੇਟਸ ਕੀ ਹੈ, ਲੋਕੀ ਸਟੇਟਸ ਵਿੱਚ ਫਸੇ ਹੋਏ ਨੇ। ਤੇ ਸਾਧ ਸੰਗਤ ਇੱਕੋ ਚੀਜ਼ ਹੈ, ਜਦੋਂ ਸਿੱਖ ਗੁਰੂ ਕੋਲ ਆਉਂਦਾ ਸਭ ਸਿਆਣਪਾਂ ਛੱਡ ਕੇ ਆਪਣੇ ਔਗਣ ਚੇਤੇ ਕਰਕੇ ਕਵੇ ਕਿ ਜਿੱਤਾ ਸਮੁੰਦ ਸਾਗਰ ਨੀਰ ਭਰਿਆ, ਲੱਖੂ ਧਾੜਵੀ ਨੇ ਕਹਿ ਦਿੱਤਾ ਮਹਾਰਾਜ ਮੇਰੇ ਕਿੰਨੇ ਔਕਣ ਮੈਨੂੰ ਪਤਾ, ਮੈਂ ਕਿੰਨੇ ਪਾਪ ਕੀਤੇ ਗਿਣਤੀ ਨਹੀਂ ਕੋਈ, ਮਨ ਨੂੰ ਅੰਦਰੋਂ ਮੰਨ ਕੇ ਕਹਿ ਦਿੱਤਾ ਕਿ ਜਿੱਤਾ ਸਮ

ਸਰਤਾਰ। ਜਦੋਂ ਉਹਨੇ ਆਪਣੇ ਔਕਣ ਮੰਨ ਲਏ, ਗੁਰੂ ਅਰਜਨ ਦੇਵ ਮਹਾਰਾਜ ਨੇ ਬਾਂਹ ਪਕੜ ਲਈ। ਬਾਂਹ ਪਕੜਦਿਆਂ ਸਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਨਜ਼ਰ ਮਿਲਾਈ। ਬਸ ਨਜ਼ਰ ਮਿਲਦਿਆਂ ਇੱਕ ਕਿਰਪਾ ਹੋ ਗਈ ਲੱਖੂ ਤਾੜਵੀ, ਉਹਦੇ ਸਾਰੇ ਔਗਣ ਗੁਰੂ ਨੇ ਖਿੱਚ ਲਏ, ਆਪਣੇ ਵਾਲੇ ਗੁਣ ਗੁਰੂ ਨੇ ਉਹਦੇ ਵਿੱਚ ਭਰ ਦਿੱਤੇ। ਇਤਿਹਾਸ ਕਹਿੰਦਾ ਜਿਹਨੂੰ ਲੋਕ ਤਾੜਵੀ ਆ, ਡਕੈਤ, ਚੋਰ, ਲੁੱਟ ਖੋਹ ਵਾਲਾ ਕਹਿੰਦੇ ਸੀ, ਐਸੀ ਗੁਰੂ ਦੀ ਕਿਰਪਾ ਹੋਈ ਉਹਨੂੰ ਕਮਲੀਆ ਸੰਤ ਕਹਿਣ ਲੱਗ ਪਏ। ਤੁਸੀਂ ਇੱਕ ਸਾਖੀ ਸੁਣੀ ਹੋਏਗੀ, ਬਹੁਤ ਮਕਬੂਲ ਹੈ ਇਤਿਹਾਸ ਵਿੱਚ ਵੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਅਰਦਾਸ ਕਰਦੇ ਨੇ ਬੁੱਧੂ ਦੇ ਆਵੇ ਪੱਕੇ। ਇੱਕ ਬਾਹਰ ਬੰਦਾ ਖਲੋ ਕੇ ਕਹਿੰਦਾ ਬੁੱਧੂ ਦੇ ਆਵੇ ਕੱਚੇ, ਤੇ ਆਵੇ ਕੱਚੇ ਰਹਿ ਗਏ। ਪਤਾ ਕਿਉਂ? ਉਹ ਕਹਿਣ ਵਾਲਾ ਉਹੀਓ ਕਮਲੀਆ ਸੀ ਜਿਹਨੂੰ ਲੋਕ ਡਕੈਤ ਕਹਿੰਦੇ ਸੀ, ਉਹਦੇ ਬੋਲਾਂ ਚ ਰੱਬ ਵਸ ਗਿਆ, ਉਹਦੇ ਕਹਿਣ ਨਾਲ ਆਵੇ ਕੱਚੇ ਰਹਿ ਗਏ। ਪ੍ਰਭ ਜੀ ਵਸੈ ਸਾਧਕੀ ਰਸਨਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਨਜ਼ਰ ਮਿਲਾਈ, ਇੱਕ ਵਾਰ ਕਿਹਾ ਲੱਖੂ ਰੱਬ ਦਾ ਨਾਮ ਜਪਿਆ ਕਰ, ਸਤਨਾਮ ਸ੍ਰੀ ਵਾਹਿਗੁਰੂ ਜਪ ਮਨ, ਸਤਨਾਮ ਸਦਾ ਸਤਨਾਮ। ਮਹਾਰਾਜ ਕੀ ਹੋਏਗਾ? ਕਹਿੰਦੇ ਹਲਤ ਪਲਤ ਮੁਖੂਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ। ਉਹ ਲੱਖੂ ਧਾੜਵੀਆ ਕਮਲੀਆ ਸਾਧ ਸੰਤ ਬਣ ਗਿਆ। ਸਾਧ ਸੰਗਤ ਦਰਸ਼ਨ ਦੇਖਤੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਕੀ ਏਦਾਂ ਹੋ ਜਾਂਦਾ? ਇੱਕ ਪ੍ਰਮਾਣ ਪੜਿਓ ਬਾਣੀ ਚ। ਸਾਹਿਬ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ, ਪੜੋ ਤੁਹਾਨੂੰ ਯਾਦ ਰਹੇਗਾ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪਿਖੇ ਹੋਏ ਸੰਤ। ਜਦੋਂ ਗੁਰੂ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ, ਇੱਕੋ ਦ੍ਰਿਸ਼ਟੀ ਨਾਲ ਸੰਤ ਬਣਾ ਦਿੱਤਾ। ਕਿਉਂ ਬਣਾਇਆ ਭਾਈ? ਉਹਦਾ ਇੱਕੋ ਹੀ ਕਾਰਨ ਹੈ, ਉਹਨੇ ਆਪਣੇ ਔਗਣ ਮੰਨ ਲਏ। ਅਸੀਂ ਔਗਣ ਨਹੀਂ ਮੰਨਦੇ, ਬਸ ਇੱਥੇ ਗੁਰੂ ਖੜੇ। ਸਿੱਖਾ ਜਿੱਦਣ ਮੰਨ ਲਏਗਾ ਕਿ ਮੇਰੀ ਗਲਤੀ, ਜਿੱਦਣ ਮੰਨ ਲਏਗਾ ਕਿ ਮੈਂ ਪਾਪ ਕੀਤੇ ਨੇ। ਇਹ ਨਹੀਂ ਕਿ ਗੁਰੂ ਨੂੰ ਪਤਾ ਨਹੀਂ, ਗੁਰੂ ਨੂੰ ਸਭ ਕੁਝ ਪਤਾ ਹੈ, ਪਰ ਗੁਰੂ ਇਹ ਸਿੱਖਿਆ 'ਚ ਖੜਾ, ਤੂੰ ਆਪ ਮੰਨ ਆਪਣੀ ਜ਼ੁਬਾਨ ਤੋਂ ਕਿ ਮੇਰੇ ਵਿੱਚ ਆ ਔਗਣ ਨੇ, ਫਿਰ ਗੁਰੂ ਮਿਲ ਲਏਗਾ। ਇੱਕ ਵਾਰ ਪੜ੍ਹੋ ਸਾਰੇ, ਕਰ ਕਿਰਪਾ।

0: आया हूं अंबरक। उठदियां बहिंदियां वाहेगुरु कहने जे वाहेगुरु ना क्या जदों गोडिया ने जवाब देना फिर हाए हाए कहने होर नहीं होना फिर कोई। जे वाहेगुरु कहने लग पे फिर मैनू नहीं उम्मीद गोडिया ने जवाब ही नहीं देना। तुसी हाए नहीं कहोगे कदे फिर वाहेगुरु कहोगे। आखो वाहेगुरु, आखो वाहेगुरु, वाहेगुरु दिस इज योर होमवर्क। ये तुहाडा होमवर्क है कि जदों सवेरे नींद चों जाग खुले 4 बजे 5 बजे 6 बजे जदों उठते हो उठदियां सार तुहाडा फर्स्ट वर्क एवरी डे ये होना चाहिए। अपने मंजे बैड ते बह के 2-4 मिनट कह लिया करो वाहिगुरु वाहिगुरु वाहिगुरु वाहिगुरु वाहिगुरु वाहिगुरु। कह लोगे भाई जप लोगे सवेरे सवेरे जप लोगे जिन्ने सुनते जेडे लाइव ते सुनते भी जप लो भाई। मैनू पता है लाइव ते भी बहुत सुन रहे तुसी जप लोगे सवेरे जदों नींद चो जहाग खुले वाहेगुरु कहने ये तां कह होने गुर सतगुर का जो सिख खाए सो भलके उठर नाम त्यावे तां त्या होने जे सवेरे उठ के वट्सअप ना चलावे ते जे चलावे वट्सअप जे सवेरे उठ के कलेस बुक देखनी है फिर नहीं वाहेगुरु कहे होने। मोबाइल रखियो दूर जदों सवेरे नींद चो जहाग खुले मोबाइल बाद में चकने पहला 2-4 मिनट कह लेना वाहिगुरु वाहिगुरु वाहिगुरु। ठीक है भाई कह लोगे हाथ खड़े करके जकारा छोड़ो सिरे वाहिगुरु कहोंगे आप वाह वाह। बोले सोनेहाल
1: मैं तुम्हें एक बेनती करांगा मेरे वीरों जेडे तुसी बैठे हो इस मुल्क विच धर्म कमान की पूरी आजादी जे तुसी ट्रक चलांदे हो तुसी टैक्सी चलांदे हो थोड़ा जा दृढ़ता करके तुम देखो भी मां तुरद्या कहती पुत वेखी केस मथा चुमया भैन तारो ओनू मिले उथे लिख देने हर एक दी केड़ी भैन जी दी इच्छा नहीं कि मेरे भरा दा घर वसे उहदे बच्चे खून अगे सच्ची मुची ओ भैन वीर नू मिली ते उन्हें शब्द कहे जेड़े कहन लगे तू उदास ना होई वीर नू क्या कहन लगे मैं उदास नहीं हुंदा तू चला जाएगा वीरा पर जिन्नी देर तक मां ते मैं जिउंदियां हां तेरे घर विच सिंगां दा चुल्ला कदी बंद नहीं होवेगा ये रोटी भी पकेगी ये दाल भी बनेगी ये कपड़े भी जाणगे इत्थों पूले पिंड तो भाई साहब नूं लै के अगला पड़ा कीता पढ़ाना पिंड ये वैसे अजकल पाकिस्तान विच जी क्योंकि पूला सरहद उत्ते अजकल मैं कहा पाकिस्तान पढ़ाने पिंड ये भी पिंड हिंदू मुसलमाना दा सी इत्थे जदों नंबरदार दे कोल टिके जिहड़ी पंचायती थां जिहते हुंदी पिंड वालियां नूं पता लग गया भी भाई तारू सिंह नूं पकड़ के ले चले आ। याद रखियो तुसीं उह बंदे दा सिख दा करैक्टर देखो अपने पिंड च दे बंदे दा हुंदा ही चलो उस पिंड दे विच फिर नौजवान धर्मशाला च गुरद्वारे इकट्ठे होए छेवी पातशाह उत्थे उन्हां कहा इक काम करो इह किन्ने कु बंदे ने भला जिहड़े लैण आए ने गिनती दे ने इन्हां सारिआं नूं खत्म करके तारू सिंह नूं आपां छड़ा लैणा भाई तारू सिंह आपां छड़ावांगे। एक बजुर्ग भी गुरद्वारे पहुंच गया उन्हें कहा भाई नौजवानों तुसी जज्बात विचो पर जिन्हों छड़ाना चाहते हो फौजी दस्ता मारना उन्हों पुछते लईए। वह बजुर्ग फिर भाई तारू सिंह दे कोल गया बजे सन भाई साहब कहन लगा भी सिंह जी भाई साहब नूं अदब दिता कि इत्थों दे नौजवान फैसला किया भी असी फौजी दस्ता खत्म कर देंगे तुहानू छड़ाना है जो मर्जी होवे। अगो हस के कहने सिख परोपकारी हुंदा है मैनू कल्ले नू छड़ा लोगे कल नू सारा पिंड मार देंगे कहने ने असी की सेवा करिए कह लगे मैं शहीद होण चलिया शहीदी भागा ना मिलदी मैं शहीद होण चलिया एक काम करियो ये मेरे घर का तवा बंद करना चाहते ने तुसी तवे की थां ते लोहा बना दिया जी ये साडे घर दे देगे बंद करने चाहते ने तुसी वड्डियां देगां चाड़ दिया जे जे तुसी सिंघां दी सेवा करोगे जुझारवां दी ये असली सेवा मेरी होगी। इत्थों भाई साहब नूं फिर लाहौर लै गए मैं आप नूं बेनती करा जी ਜ਼ਖਰੀਏ ਦੀ ਕਚਹਿਰੀ 'ਚ ਪੇਸ਼ ਕੀਤਾ। ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਤਾਂ ਉਹਨੂੰ ਆਪਾਂ ਘੱਟੋ ਘੱਟ ਦੇਖੀਏ। ਇਸ ਤਰ੍ਹਾਂ ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ। ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਂਦਾ। ਉਹ ਕਹਿੰਦਾ ਇਹ ਮੇਰਾ ਧਰਮ ਹੈ ਅਤੇ ਮੈਂ ਆਪਣੇ ਧਰਮ ਅਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜ੍ਹਾਉਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੇਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੇਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ 'ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ 'ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ ਆ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ 'ਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਝ ਚਰਖੜੀਆਂ 'ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਅਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ। ਰਾਤ ਪੈ ਗਈ, ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ ਮੈਂ ਤੈਨੂੰ ਜਿਹੜੀ ਕੱਲ੍ਹ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬਲਾ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆ ਕੇਸ ਜਿਹਦਾ ਤੈਨੂੰ ਮਾਣ ਹੈ ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ 'ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜ਼ਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਣੀ ਹੈ ਅਤੇ ਕੁਦਰਤੀ ਤੌਰ 'ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਅਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀਦਾ। ਇਸ ਤਰ੍ਹਾਂ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਬੈਠ ਗਏ। ਲੋਕਾਂ ਦਾ ਇਕੱਠ ਭੀੜ ਇਕੱਠੀ, ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ? ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆਹ ਸਾਡਾ, ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ ਪਿੱਛੋਂ ਪੂਰੇ ਜ਼ੋਰ ਨਾਲ ਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ, ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲੇ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਭੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ, ਆਮ ਤੌਰ ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ 'ਚ ਸੱਟਿਆ ਗਿਆ, ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ 'ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ 'ਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ, ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆਹ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲੈ ਚੁੱਕੀ ਸੀ ਉਹਦੇ 'ਤੇ ਕੜਾਹੀ ਬੰਨੀ, ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪਰੀ ਲਾ ਦਿੱਤੀ। ਪਿਆਰਿਓ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ 'ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ, ਉੱਥੇ ਡਿਟੇਲ ਦਿੱਤੀ। ਇਹ ਕੁਰਾਨ ਦੀਆਂ ਐਤਾਂ ਪੜਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਹਨਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਉਡਾਵਾਂਗਾ, ਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ ਗੁਰਮੁਖੋ। ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ, ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ, ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ, ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ 'ਚ ਮਾਰੋ ਅਤੇ ਆਰਾਮ ਮਿਲੇਗਾ। ਸੱਚੀ ਜੀ ਇਸਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ, ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ 'ਤੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ 'ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਹੀ ਬੰਨਦੇ ਸਨ, ਪੱਟੀ ਬੰਨੀ ਸੀ, ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ ਕਹਿਣ ਲੱਗੇ ਨਹੀਂ ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਕ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ, ਲੱਕੜਾਂ ਦਾ ਪ੍ਰਬੰਧ ਕਰੋ। ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ 'ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ। ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ, ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ, ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ ਆਹ ਕਰ ਲਈ। ਉਹ ਪਿਆਰਿਓ, ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ, ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰ ਥੋੜ੍ਹੀ ਜਿਹੀ ਮੈਂ ਕਰ ਦੇਣਾ, ਥੋੜ੍ਹਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬਣਨਾ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋਤ ਤੂੰ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਅਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ ਸਾਡੇ ਅੰਦਰੋਂ, ਭਟਕਣਾ ਭਰਮ ਖਤਮ ਹੋ ਜਾਏ। ਜੋ ਤੁਰ ਲਿਖਿਆ ਲੇਖ, ਜੋ ਪਰਮਾਤਮਾ ਨੇ ਧੁਰ ਦਰਗਾਹ 'ਚ ਲਿਖਿਆ ਹੈ, ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ। ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਹੱਥ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਅਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ, ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ, ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ੍ਹ ਬੇਕਰਸਫੀਲਡ ਕੱਲ੍ਹ ਦੀਵਾਨ ਉੱਥੇ ਵੇ, ਅਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਉੱਤੇ ਸੰਗਤ 'ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ, ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ। ਅਤੇ ਇੱਥੋਂ ਦੇ ਸੇਵਾਦਾਰ, ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ इस मिशन विच सेवा कर रहे हैं। आपका बहुत धन्यवाद ते अरदास करियो ये मिशन ये सेवा गुरु रामदास तुहाडा संगतां दा विश्वास ना कदे टुटन दे। आओ जी महापुरखां नूं भाई तारू सिंह जी नूं याद करदे हां, सारे नेत्र बंद करके जो सुनिया है बस इउं समझो कि भाई साहब बैठे आ संगत कोल खलो के सतनाम वाहगुरु का जाप कर रही। सारे कृपा करो सतनाम वाह।

0: ਏ ਨਮਹੇ, ਸਤਿਗੁਰ ਏ ਨਮਹੇ, ਸ੍ਰੀ ਗੁਰਦੇਵ ਏ ਨਮਹੇ, ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਨ ਮਹੇ ਮਿਟਾਵੋ,
0: ਸਿਮਰਮ ਜਾਸ ਵਿਸ਼ਮ ਪਰ ਏਕੈ,
1: ਨਾਮ ਜਪਤਿਆ ਗਣਤਿ ਅਨੇਕੈ,
0: ਵੇਦ ਪੁਰਾਣ ਸਿਮਰਤ ਸੁਧਾਖਿਰ,
1: ਇਨੇ ਰਾਮ ਨਾਮ ਏਕ ਆਖਿਰ,
0: ਇਨਕਾ ਏਕ ਜਿਸ ਜੀ ਬਸਾਵੈ,
1: ਤਾਕੀ ਮਹਿਮਾ ਗਨੀ ਨ ਆਵੈ,
0: ਤਾਂਕੀ ਏਕੈ ਦਰਸ ਤੁਹਾਰੋ,
1: ਨਾਨਕ ਉਨ ਸੰਗ ਮੋਹੇ ਉਧਾਰੋ,
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ,
0: ਪ੍ਰਭ ਕੈ ਸਿਮਰਨ ਗਰਭ ਨ ਬਸੈ,
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ,
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ,
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ,
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ,
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਬ ਨਿਧਾਨ ਨਾਨਕ ਹਰ ਰੰਗ,
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੈ ਸਿਮਰਨ ਸਫਲ ਫਲਾ,
0: ਸੇ ਸਿਮਰਹਿ ਜਿਨ ਆਪ ਸਿਮਰਾਏ,
1: ਨਾਨਕ ਤਾਕੈ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਊਚਾ,
1: ਪ੍ਰਭ ਕੈ ਸਿਮਰਨ ਉਦਰੇ ਮੂਚਾ,
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ,
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ,
1: ਪ੍ਰਭ ਕੈ ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅਮ੍ਰਿਤ ਨਾਮ੍ਰਿਤ ਮਾਹੇ ਸਮਾਏ,
0: ਪ੍ਰਭ ਜੀ ਬਸੈ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ,
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ,
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ,
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ,
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
1: ਨਾਨਕ ਜਨ ਕੀ ਮੰਗੈਰ ਵਾਲਾ,
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰਹਿ ਤਿਨ ਸਦਵਲਹਾਰੀ,
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ,
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ,
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ,
0: ਸੰਤ ਕਿਰਪਾ ਤੇ ਅੰਨ ਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬਹੁ ਨ ਝੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਰਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ,
1: ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ,
1: ਨਾਨਕ ਤਿਨ ਜਨ ਸਰਣੀ ਪਇਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਉਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੌਕੁੰਡ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਅਕਾਰਾ,
1: ਹਰ ਸਿਮਰਨ ਮੈਂ ਆਪ ਨਿਰੰਕਾਰਾ,
0: ਹਰ ਕਿਰਪਾ ਜਿਸ ਆਪ ਬੁਝਾਇਆ,
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ
0: ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ,
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ,
1: ਮਨ ਉਹਾਂ ਨਾਮ ਤੇਰਾ ਸੰਗ ਸਹਾਈ,
0: ਜੈ ਮਹਾ ਭਿਆਨ ਦੂਤ ਜਮ ਦਲੈ,
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ,
0: ਜੈ ਮੁਸ਼ਕਲ ਹੋਵੇ ਅਤ ਭਾਰੀ,
1: ਹਰ ਕੋ ਨਾਮ ਖਨ ਮਾਹੇ ਉਧਾਰੀ,
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ,
1: ਹਰ ਕੋ ਨਾਮ ਕੋਟ ਪਾਪ ਪਰ ਹਰੈ,
0: ਗੁਰਮੁਖ ਨਾਮ ਜਪੋ ਮਨ ਮੇਰੇ,
1: ਨਾਨਕ ਪਾਵੋ ਸੂਖ ਘਨੇਰੇ,
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
1: ਹਰ ਕਾ ਨਾਮ ਜਪਤ ਹੋਏ ਸੁਖੀਆ,
0: ਲਾਭ ਕਰੋੜੀ ਬੰਧਨ ਪਰੈ,
1: ਹਰ ਕਾ ਨਾਮ ਜਪਤ ਨਿਸਤਰੈ,
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ,
1: ਹਰ ਕਾ ਨਾਮ ਜਪਤੇ ਅਕਾਵੈ,
0: ਜੇ ਮਾਰਗ ਇਹੋ ਜਾਤ ਅਕੇਲਾ,
1: ਤੈ ਹਰ ਨਾਮ ਸੰਗ ਹੋਤ ਸੁਹੇਲਾ,
0: ਐਸਾ ਨਾਮ ਮਨ ਸਦਾ ਧਿਆਈਐ,
1: ਨਾਨਕ ਗੁਰਮੁਖ ਪਰਮਗਤ ਪਾਈਐ,
0: ਛੂਟਤ ਨਹੀਂ ਕੋਟ ਲਖ ਬਾਹੀ,
1: ਨਾਮ ਜਪਤ ਤੈ ਪਾਰ ਪਰਾਹੀ,
0: ਅਨਕ ਬਿਘਨ ਜਹ ਆਏ ਸੰਘਾਰੈ,
1: ਹਰ ਕਾ ਨਾਮ ਤਤਕਾਲ ਉਧਾਰੈ,
0: ਅਨਕ ਜੋਨ ਜਨਮੈ ਮਰ ਜਾਮ,
1: ਨਾਮ ਜਪਤ ਪਾਵੈ ਵਿਸਰਾਮ,
0: ਹਉ ਮੈ ਰਾਮਲ ਕਬੂ ਨ ਧੋਵੈ,
1: ਹਰ ਕਾ ਨਾਮ ਕੋਟ ਪਾਪ ਖੋਵੈ,
0: ਐਸਾ ਨਾਮ ਜਪੋ ਮਨ ਰੰਗ,
1: ਨਾਨਕ ਪਾਈਐ ਸਾਧਕ ਸੰਗ,
0: ਜੇ ਮਾਰਗ ਕੇ ਗਨ ਜਾਏ ਨ ਪੋਸਾ,
1: ਹਰ ਕਾ ਨਾਮੁ ਹਾਂ ਸੰਗ ਤੋਸਾ,
0: ਜੇ ਪੈਂਡੈ ਮਹਾਂ ਅੰਤ ਗੁਬਾਰਾ,
1: ਹਰ ਕਾ ਨਾਮ ਸੰਗ ਉਜਿਆਰਾ,
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ,
1: ਹਰ ਕਾ ਨਾਮ ਤਹਿ ਨਾਲ ਪਛਾਨੂ,
0: ਜਹ ਮਹਾਂ ਭਿਆਨ ਤਪਤ ਬਹੁ ਕਾਮ,
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ,
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ,
1: ਜੈ ਨਾਨਕ ਹਰ ਹਰ ਅੰਮ੍ਰਿਤ ਵਰਖੈ,
0: ਭਗਤ ਜਨਾ ਕੀ ਬਰਤਨ ਨਾਮ,
1: ਸੰਤ ਜਨਾ ਕੈ ਮਨ ਵਿਸਰਾਮ,
0: ਹਰ ਕਾ ਨਾਮ ਦਾਸ ਕੀ ਓਟ,
1: ਹਰ ਕੈ ਨਾਮ ਉਦਰੇ ਜਨ ਕੋਟ,
0: ਹਰ ਦਸ ਕਰਤ ਸੰਤ ਦਿਨ ਰਾਤ,
1: ਹਰ ਹਰ ਔਖਦ ਸਾਧ ਕਮਾਤ,
0: ਹਰ ਜਨ ਕੈ ਹਰ ਨਾਮ ਨਿਧਾਨ,
1: ਪਾਰ ਬ੍ਰਹਮ ਜਨ ਕੀਨੋ ਦਾਨ,
0: ਮਨ ਤਨ ਰੰਗ ਰਤੇ ਰੰਗ ਏਕੈ,
1: ਨਾਨਕ ਜਨ ਕੈ ਬ੍ਰਿਤ ਪਵੇਕੈ,
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ,
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ,
1: ਹਰ ਨਾਮ ਜਪਤ ਕਬ ਪਰੇ ਨ ਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ,
1: ਹਰ ਕੈ ਨਾਮ ਜਨ ਸੋਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ,
1: ਹਰ ਨਾਮ ਜਪਤ ਕਛ ਨਾਹੀ ਬਿਯੋਗ,
0: ਜਨ ਰਾਸਾ ਹਰ ਨਾਮ ਕੀ ਸੇਵਾ,
1: ਨਾਨਕ ਪੂਜੈ ਹਰ ਹਰ ਦੇਵਾ,
0: ਹਰ ਹਰ ਜਨ ਕੈ ਮਾਲਕ ਦੀਨਾ,
1: ਹਰ ਤਨ ਜਨ ਕੋ ਆ ਪ੍ਰਭ ਦੀਨਾ,
0: ਹਰ ਹਰ ਜਨ ਕੈ ਓਟ ਸਤਾਣੀ,
1: ਹਰ ਪ੍ਰਤਾਪ ਜਨ ਅਵਰ ਨ ਜਾਣੀ,
0: ਓਤ ਓਤ ਜਨ ਹਰ ਰਸ ਰਾਤੇ,
1: ਸੁਨ ਸਮਾਧ ਨਾਮ ਰਸ ਮਾਤੇ,
0: ਆਠ ਪੈਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ੍ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ
1: ਮਹਾ ਉਦਾਸ ਤਪੀਸਰ ਥੀਵੈ
0: ਅਗਨ ਮਾਹੇ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਕੋਈ ਹਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸਮ ਸਰ ਕਛ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨਾ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨਾ ਕਰੈ
1: ਮਨ ਤੇ ਕਭੂ ਨਾ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨਾ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਛੁਟ ਸੁਨਾਹੀ ਊਬ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੂਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਈ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਤਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸਤਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਗ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖ ਹੋ ਤੋ ਨਾਨਕ ਸੀਜੈ
0: ਇਹ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਇਹ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਇਹ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ

0: ਕੀ ਟਹਿਲ ਪਾਵੈ ਦਰਦ ਹਮਾਨ
1: ਸਭ ਸਾਰਾ ਮੁਕਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਦਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਦੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਉ ਪਿੰਡ ਤੇਰੀ ਰਾਸ
0: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇਉ ਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋਟ ਗਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਠਾਕੁਰ ਕੀ ਜੈ ਸਦ ਨਮਸਕਾਰ
0: ਜਾਂਦੇ ਮਨ ਲਾਗਾ ਪ੍ਰਭ ਮੀਠਾ
1: ਸਰਬ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਬ ਸੋਕ ਨਾਨਕ ਚਲ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਰੋਕੀ ਆਗਿਆ ਮਾਨੈ ਮਾਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸੀ ਅਸੁਭ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹਿ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਮ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿ ਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ

0: ਦੇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰਖ ਮਨ ਮਾਹੇ
0: ਦੇਹ ਪ੍ਰਸਾਦ ਸੁਗੰਧਿਤ ਤਨ ਲਾਵਹੇ
1: ਜਿਸ ਕੋ ਸਿਮਰਤ ਪਰਮਗਤ ਪਾਵੇ
0: ਦੇਹ ਪ੍ਰਸਾਦ ਬਸੇ ਸੁਖ ਮੰਦਰ
1: ਜਿਸੈ ਧਿਆਇ ਸਦਾ ਮਨ ਅੰਦਰ
0: ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪਹਿਰ ਸਿਮਰੋਤ ਸਰਸਨਾ
0: ਦੇਹ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਨ ਜੋਗ
0: ਦੇਹ ਪ੍ਰਸਾਦ ਪਾਠ ਪਟੰਬਰ ਹੰਡਾਵਹੇ
1: ਜਿਸੈ ਤਿਆਗਤ ਅਵਰ ਲੁਭਾਵੇ
0: ਦੇਹ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪਹਿਰ ਤਾਕਾ ਜਸ ਕਵੀ ਜੈ
0: ਦੇਹ ਪ੍ਰਸਾਦ ਤੁਲ ਸਭ ਕੋ ਮਾਨੈ
1: ਮੁਖਤਾ ਕੋ ਜਸ ਰਸਨ ਬਖਾਨੈ
0: ਦੇਹ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਰੱਬ ਜੀ ਜਪਤ ਦਰਗਾਹ ਮਾਨ ਪਾਵਹਿ
1: ਨਾਨਕ ਪਤ ਸੇ ਤੀ ਕਰ ਜਾਵੇ
0: ਦੇਹ ਪ੍ਰਸਾਦ ਅਰੋ ਕੰਚਨ ਦੇਹੀ
1: ਨਿਬਲਾ ਬੁੱਤ ਸਰਾਮ ਸਨੇਹੀ
0: ਦੇਹ ਪ੍ਰਸਾਦ ਤੇਰਾ ਹੋਲਾ ਰਹਿਤ
1: ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਦੇਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰ ਨੀਪਰ ਠਾਕੁਰ ਪ੍ਰਭ ਤਾਕੈ
0: ਦੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
0: ਦੇਹ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਕੀ ਭਗਤ ਕਰੇ
0: ਦੇਹ ਪ੍ਰਸਾਦ ਅਭੂਖਨ ਪਹਿਰੀਜੈ
1: ਮਨ ਤਿਸ ਸਿਮਰਤ ਕਿਉ ਆਲਸ ਕੀਜੈ
0: ਦੇਹ ਪ੍ਰਸਾਦ ਅਸਵਰ ਸਵਾਰੀ
1: ਮਨ ਤਿਸ ਪ੍ਰਭੋ ਕਭੋ ਨਾ ਵਿਸਾਰੀ
0: ਦੇਹ ਪ੍ਰਸਾਦ ਬਾਗ ਮਿਲਕ ਧਨਾ
1: ਰਾਗ ਪ੍ਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬਣਤ ਬਣਾਈ
1: ਉਠਤ ਬੈਠ ਸਤ ਸਹਿ ਧਿਆਈ
0: ਕਿਸੇ ਧਿਆਈ ਜੋ ਏਕ ਲਖੈ
1: ਇਹਾਂ ਉਹਾਂ ਨਾਨਕ ਤੇਰੀ ਰੱਖੈ
0: ਦੇਹ ਪ੍ਰਸਾਦ ਕਰੇ ਪੁੰਨ ਬਹੁ ਦਾਨ
1: ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਦੇਹ ਪ੍ਰਸਾਦ ਤੂੰ ਆਚਾਰ ਵਿਵਹਾਰੀ
1: ਜਿਸ ਪ੍ਰਭ ਕੋ ਸਾਸ ਸਾਸ ਤਾਰੀ
0: ਦੇਹ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ
0: ਦੇਹ ਪ੍ਰਸਾਦ ਤੇਰੀ ਨੀਤੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਦੇਹ ਪ੍ਰਸਾਦ ਤੇਰੀ ਪਤ ਰਹੈ
1: ਗੁਰ ਪ੍ਰਸਾਦ ਨਾਨਕ ਜਸ ਕਹੈ
0: ਦੇਹ ਪ੍ਰਸਾਦ ਸੁਨਹਿ ਕਰਨ ਨਾਦ
1: ਦੇਹ ਪ੍ਰਸਾਦ ਭੇਖੈ ਵਿਸਮਾਦ
0: ਦੇਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
1: ਦੇਹ ਪ੍ਰਸਾਦ ਸੁਖ ਸਹਿਜੇ ਵਸਨਾ
0: ਦੇਹ ਪ੍ਰਸਾਦ ਹਸ ਕਰ ਚਲਹੈ
1: ਦੇਹ ਪ੍ਰਸਾਦ ਸੰਪੂਰਨ ਫਲੈ
0: ਦੇਹ ਪ੍ਰਸਾਦ ਪਰਮ ਗਤ ਪਾਵਹਿ
1: ਦੇਹ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਬਰਕਤ ਲਗ ਹੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਦੇਹ ਪ੍ਰਸਾਦ ਤੇਰਾ ਪ੍ਰਤਾਪ
1: ਦੇਹ ਮਨ ਮੂੜ ਤੂੰ ਤਾਕੋ ਜਾਪ
0: ਦੇਹ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੈ ਜਾਨ ਮਨ ਸਦਾ ਹਜੂਰੇ
0: ਦੇਹ ਪ੍ਰਸਾਦ ਤੂੰ ਪਾਵੇ ਸਾਚ
1: ਦੇਹ ਮਨ ਮੇਰੇ ਤੂੰ ਤਾਂ ਸਿਉ ਰਾਜ
0: ਦੇਹ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਉ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤੂਤਨ ਹੋਏ
0: ਸਰਵ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੁ ਨ ਕਿਨਹੂੰ ਲਿਆ
0: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
1: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
0: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਖਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
0: ਸਾਧ ਕਾ ਸੰਗ ਮੁਖ ਉਜਲ ਹੋਤ
1: ਸਾਧ ਸੰਗ ਬਲ ਸਗਲੀ ਖੋਤ
0: ਸਾਧ ਕਾ ਸੰਗ ਮਿਟੈ ਅਭਿਮਾਨ
1: ਸਾਧ ਕਾ ਸੰਗ ਪ੍ਰਗਟੈ ਸੁਗਿਆਨ
0: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕਾ ਸੰਗ ਪਾਏ ਨਾਮ ਰਤਨ
1: ਸਾਧ ਕਾ ਸੰਗ ਏਕੋ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
0: ਸਾਧ ਕਾ ਸੰਗ ਅਗੋਚਰ ਮਿਲੈ
1: ਸਾਧ ਕਾ ਸੰਗ ਸਦਾ ਪ੍ਰਫੁੱਲੈ
0: ਸਾਧ ਕਾ ਸੰਗ ਆਵਹਿ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕਾ ਸੰਗ ਮਨੋਹਰ ਬੈਨ
0: ਸਾਧ ਕਾ ਸੰਗ ਨ ਕਥੂੰ ਭਾਵੈ
1: ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕੈ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕੈ ਸੰਗ ਮਹਾ ਪੁਨੀਤ
0: ਸਾਧ ਸੰਗ ਕਿਸੋ ਨੀ ਬੈਰ
1: ਸਾਧ ਕੈ ਸੰਗ ਨਾ ਵੀਗਾ ਪੈਰ
0: ਸਾਧ ਕੈ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੈ ਪਰਮਾਨੰਦਾ
0: ਸਾਧ ਕੈ ਸੰਗ ਨਾਹੀ ਹਉ ਤਾਪ
1: ਸਾਧ ਕੈ ਸੰਗ ਤੇ ਜੈਸਾ ਵਿਆਪ
0: ਆਪੇ ਜਾਣੈ ਸਾਧ ਪੜਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧ ਕੈ ਸੰਗ ਨਾ ਕਭੂ ਭਾਵੈ
1: ਸਾਧ ਕੈ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹੈ
1: ਸਾਧੂ ਕੈ ਸੰਗ ਅਜਰ ਸਹੈ
0: ਸਾਧ ਕੈ ਸੰਗ ਬਸੈ ਥਾਨ ਉੱਚੈ
1: ਸਾਧੂ ਕੈ ਸੰਗ ਮਹਿਰ ਪਹੁੰਚੈ
0: ਸਾਧ ਕੈ ਸੰਗ ਦ੍ਰਿੜੈ ਸਭ ਧਰਮ
1: ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੈ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕੁਰਬਾਨ
0: ਸਾਧ ਕੈ ਸੰਗ ਸਭ ਕੁਲ ਉਧਾਰ ਹੈ
1: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰ ਹੈ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੈ ਸੰਗ ਸੋ ਬਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੈ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੈ ਸੰਗ ਸਭ ਜਨਮ
0: ਸਾਧ ਕੈ ਸੰਗ ਨਹੀਂ ਕਸ਼ਕਾਲ
1: ਦਰਸ਼ਨ ਭੇਟਤ ਹੋ ਤਨਹਾਲ
0: ਸਾਧ ਕੈ ਸੰਗ ਕੁਲੂਕਤ ਹਰੈ
1: ਸਾਧ ਕੈ ਸੰਗ ਨਰਕ ਪਰ ਹਰੈ
0: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸ਼ਵਧਰ ਮੇਲਾ

0: ਬਨਾਈ।
1: ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ,
0: ਮਨ ਸਾਚਾ ਮੁਖ ਸਾਚਾ ਸੋਏ,
1: ਅਵਰ ਨ ਪੇਖੈ ਕਸ ਬਿਨ ਕੋਏ।
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ।
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ,
1: ਜੈਸੇ ਜਲ ਮੈਂ ਕਮਲਿਆ ਲੇਪ।
0: ਬ੍ਰਹਮ ਗਿਆਨੀ ਸਦਾ ਨਿਰਦੋਖ,
1: ਜੈਸੇ ਸੂਰ ਸਰਵ ਕੋ ਸੁਖ।
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ,
1: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ।
0: ਬ੍ਰਹਮ ਗਿਆਨੀ ਕੈ ਧੀਰਜ ਏਕ,
1: ਜਿਉਂ ਬਸਦਾ ਕੋ ਖੁਦੈ ਕੋ ਚਿੰਦਨ ਲੇਪ।
0: ਬ੍ਰਹਮ ਗਿਆਨੀ ਕੈ ਇਹ ਗੁਨਾਉ,
1: ਨਾਨਕ ਜਿਉਂ ਭਾਵਕ ਸਹਿ ਸੁਭਾਉ।
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ,
1: ਜੈਸੇ ਮੈਲ ਨਾ ਲਾਗੇ ਜਲਾ।
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼,
1: ਜੈਸੇ ਧਰ ਉਪਰ ਆਕਾਸ਼।
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ,
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।
0: ਬ੍ਰਹਮ ਗਿਆਨੀ ਊਚ ਤੇ ਉੱਚਾ,
1: ਮਨ ਅਪਣਹਿ ਸਭ ਤੇ ਨੀਚਾ।
0: ਬ੍ਰਹਮ ਗਿਆਨੀ ਸੇ ਜਨ ਭਏ,
1: ਨਾਨਕ ਜਿਨ ਪ੍ਰਵਿਆਪ ਕਰੇ।
0: ਬ੍ਰਹਮ ਗਿਆਨੀ ਸਗਲ ਕਿਰੀਨਾ,
1: ਆਤਮ ਰਸਨੁ ਗਿਆਨੀ ਚੀਨਾ।
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
1: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ।
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ,
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ।
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ।
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ,
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।
0: ਬ੍ਰਹਮ ਗਿਆਨੀ ਏਕ ਉਪਰਿਆਸ,
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼।
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ,
1: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ।
0: ਬ੍ਰਹਮ ਗਿਆਨੀ ਕਾ ਨਾਹੀਂ ਧੰਦਾ,
1: ਬ੍ਰਹਮ ਗਿਆਨੀ ਦੇ ਤਾਵਤ ਬੰਦਾ।
0: ਬ੍ਰਹਮ ਗਿਆਨੀ ਕਾ ਹੋਏ ਸੁਫਲਾ,
1: ਬ੍ਰਹਮ ਗਿਆਨੀ ਸੁਫਲ ਫਲਾ।
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ,
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
0: ਬ੍ਰਹਮ ਗਿਆਨੀ ਕਾ ਏਕੈ ਰੰਗ,
1: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ।
0: ਬ੍ਰਹਮ ਗਿਆਨੀ ਕਾ ਨਾਮ ਆਧਾਰ,
1: ਬ੍ਰਹਮ ਗਿਆਨੀ ਕਾ ਨਾਮ ਪਰਿਵਾਰ।
0: ਬ੍ਰਹਮ ਗਿਆਨੀ ਸਦਾ ਸਦ ਜਾਗਤ,
1: ਬ੍ਰਹਮ ਗਿਆਨੀ ਬੁੱਧ ਤਿਆਗਤ।
0: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ,
1: ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ।
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ,
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼।
0: ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ,
1: ਬ੍ਰਹਮ ਗਿਆਨੀ ਏਕ ਸੰਹਿਤਾ।
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ,
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ।
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ,
1: ਬ੍ਰਹਮ ਗਿਆਨੀ ਕਾ ਬਟ ਪ੍ਰਤਾਪ।
0: ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਐ,
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ।
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ,
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।
0: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ,
1: ਬ੍ਰਹਮ ਗਿਆਨੀ ਕੇ ਸਗਲਵਾਨ ਮਾਹੇ।
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ,
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼।
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ,
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ।
0: ਬ੍ਰਹਮ ਗਿਆਨੀ ਕੀਮਤ ਕੌਣ ਪਖਾਨੈ,
1: ਬ੍ਰਹਮ ਗਿਆਨੀ ਕੀ ਕਰ ਬ੍ਰਹਮ ਗਿਆਨੀ ਜਾਣੈ।
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ।
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,
1: ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ।
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ,
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ।
0: ਬ੍ਰਹਮ ਗਿਆਨੀ ਅਨਾਥ ਕਾ ਨਾਥ,
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।
0: ਬ੍ਰਹਮ ਗਿਆਨੀ ਕਾ ਸਗਲ ਆਕਾਰ,
1: ਬ੍ਰਹਮ ਗਿਆਨੀ ਆਪ ਨਿਰੰਕਾਰ।
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ,
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ
0: ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਭੇਖੈ ਭਗਵਾਨ। ਨਿਮਕ ਨਿਮਕ
1: ਠਾਕੁਰ ਨਮਸਕਾਰ, ਨਾਨਕ ਉਹ ਅਪਰਸ ਸਗਲ ਨਿਸਤਾਰ। ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ,
1: ਮਨ ਮੈਂ ਪ੍ਰੀਤ ਨਰੰਜਨ ਦਰਸ।
0: ਕਰਤ੍ਰਿਆ ਰੂਪ ਨ ਭੇਖੈ ਨੇਤਰ,
1: ਸਾਧ ਕੇ ਟਹਿਲ ਸੰਤ ਸੰਗ ਹੇਤ।
0: ਕਰਨਨ ਸੁਣੈ ਕਾਹੂ ਕੇ ਨਿੰਦਾ,
1: ਸਭ ਤੇ ਜਾਣੈ ਆਪਸ ਕੋ ਮੰਦਾ।
0: ਔਰ ਪ੍ਰਸਾਦ ਵਿਖਿਆ ਪਰ ਹਰੈ,
1: ਮਨ ਕੀ ਵਾਸਨਾ ਮਨ ਤੇ ਟਰੈ।
0: ਇੰਦਰੀ ਜਦ ਪੰਚ ਦੋਖ ਤੇ ਰਹਿਤ,
1: ਨਾਨਕ ਕੋਟ ਮਦੇ ਕੋ ਐਸਾ ਪਰਸ।
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ,
1: ਵਿਸਨ ਕੀ ਮਾਇਆ ਤੇ ਹੋਏ ਭਿੰਨ।
0: ਕਰਮ ਕਰਤ ਹੋ ਵੈ ਨੇ ਕਰਮ,
1: ਇਸ ਵੈਸਨੋ ਕਾ ਨਿਰਮਲ ਧਰਮ।
0: ਕਾਹੂ ਫਲ ਕੀ ਇੱਛਾ ਨਹੀਂ ਬੰਛੈ,
1: ਕੇਵਲ ਭਗਤ ਕੀਰਤਨ ਸੰਗ ਰਚੈ।
0: ਮਨ ਤਨ ਅੰਤਰ ਸਿਮਰਨ ਗੋਪਾਲ,
1: ਸਭ ਉਪਰ ਹੋਵਤ ਕਿਰਪਾਲ।
0: ਆਪ ਦ੍ਰਿੜੈ ਅਵਰਾਹ ਨਾਮ ਜਪਾਵੈ,
1: ਨਾਨਕ ਹੋ ਵੈਸਨੋ ਪਰਮ ਗਤ ਪਾਵੈ।
0: ਭਗਵਤੀ ਭਗਵੰਤ ਭਗਤ ਕਾ ਰੰਗ,
1: ਸਗਲ ਤਿਆਗੈ ਦੁਸ਼ਟ ਕਾ ਸੰਗ।
0: ਮਨ ਤੇ ਬਿਨਸੈ ਸਗਲਾ ਭਰਮ,
1: ਕਰ ਪੂਜੈ ਸਗਲ ਪਾਰ ਬ੍ਰਹਮ।
0: ਸਾਧ ਸੰਗ ਪਾਪਾ ਮਲ ਖੋਵੈ,
1: ਇਸ ਭਗਵਤੀ ਕੀ ਮਤ ਉਤਮ ਹੋਵੈ।
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ,
1: ਮਨ ਤਨ ਅਰਪੈ ਬਿਸਨ ਪ੍ਰੀਤ।
0: ਹਰ ਕੇ ਚਰਨ ਹਿਰਦੈ ਵਸਾਵੈ,
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ।
0: ਸੋ ਪੰਡਿਤ ਜੋ ਮਨ ਪ੍ਰਬੋਧ ਹੈ,
1: ਰਾਮ ਨਾਮ ਆਤਮ ਮੈਂ ਸੁਧੈ।
0: ਰਾਮ ਨਾਮ ਸਾਰ ਰਸ ਪੀਵੈ,
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ।
0: ਹਰ ਕੀ ਕਥਾ ਹਿਰਦੈ ਵਸਾਵੈ,
1: ਸੋ ਪੰਡਿਤ ਫਿਰ ਜੋ ਨ ਆਵੈ।
0: ਵੇਦ ਪੁਰਾਣ ਸਿਮਰਤ ਬੂਝੈ ਮੂਲ,
1: ਸੁਖ ਮੈਂ ਜਾਣੈ ਅਸਤੂਲ।
0: ਜੋ ਵਰਨਾ ਕੋ ਦੇ ਉਪਦੇਸ਼,
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼।
0: ਬੀਜ ਮੰਤਰ ਸਰ ਕੋ ਗਿਆਨ,
1: ਜੋ ਵਰਨਾ ਮੈਂ ਜਪੈ ਕੋ ਨਾਮ।
0: ਜੋ ਜੋ ਜਪੈ ਤਿਸ ਕੀ ਗਤ ਹੋਏ,
1: ਸਾਧ ਸੰਗ ਪਾਵੈ ਜਨ ਕੋਇ।
0: ਕਰ ਕਿਰਪਾ ਅੰਤਰ ਉਰ ਧਾਰੈ,
1: ਬਸ ਪ੍ਰੇਤ ਮੁਗਤ ਪਾਤਰ ਕੋ ਉਤਾਰੈ।
0: ਸਰਬ ਰੋਗ ਕਾ ਔਖਦ ਨਾਮ,
1: ਕਲਿਆਣ ਰੂਪ ਮੰਗਲ ਗੁਣ ਗਾਮ।
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ,
1: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ।
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ,
1: ਜਿਸ ਕਾ ਨਾਮ ਸਤ ਰਾਮਦਾਸ।
0: ਆਤਮ ਰਾਮ ਤਿਸ ਨਦਰੀ ਆਇਆ,
1: ਦਾਸ ਸੰਤਨ ਪਾਏ ਤਿਨ ਪਾਇਆ।
0: ਸਦਾ ਨਿਕਟ ਨਿਕਟ ਹਰ ਜਾਨ,
1: ਸੋ ਦਾਸ ਦਰਗਾਹ ਪਰਵਾਨ।
0: ਆਪਣੇ ਦਾਸ ਕੋ ਆਪ ਕਿਰਪਾ ਕਰੈ,
1: ਜਿਸ ਦਾਸ ਕੋ ਸਭ ਸੋ ਜੀ ਪਰੈ।
0: ਸਗਲ ਸੰਗ ਆਤਮ ਉਦਾਸ,
1: ਅਸੀ ਜੁਗਤ ਨਾਨਕ ਰਾਮਦਾਸ।
0: ਸਭ ਕੀ ਆਗਿਆ ਆਤਮ ਹਿਤਾਵੈ,
1: ਜੀਵਨ ਮੁਕਤ ਸੋ ਕਹਾਵੈ।
0: ਤੈਸਾ ਹਰਕ ਤੈਸਾ ਉਸ ਸੋਗ,
1: ਸਦਾ ਅਨੰਤ ਹੈ ਨਾਹੀਂ ਵਿਯੋਗ।
0: ਤੈਸਾ ਸਵਰਨ ਤੈਸੀ ਉਸ ਮਾਟੀ,
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ।
0: ਤੈਸਾ ਮਾਨ ਤੈਸਾ ਅਭਿਮਾਨ,
1: ਤੈਸਾ ਰੰਗ ਤੈਸਾ ਰਾਜਾਨ।
0: ਜੋ ਵਰਤਾਏ ਸਾਈ ਜੁਗਤ,
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ।
0: ਪਾਰ ਬ੍ਰਹਮ ਕੇ ਸਗਲੇ ਠਾਉ,
1: ਜਿਤ ਜਿਤ ਘਰ ਰੱਖਿਆ ਤੈਸਾ ਤਿਨ ਨਾਮ।
0: ਆਪੇ ਕਰਨ ਕਰਾਵਨ ਜੋਗ,
1: ਭਾਵੈ ਸੋਈ ਫਨ ਹੋਗ।
0: ਅਸਰਿਉ ਆਪ ਹੋਏ ਅੰਤ ਤਰੰਗ,
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ।
0: ਜੈਸੀ ਮਤ ਦੇ ਤੈਸਾ ਪ੍ਰਕਾਸ਼,
1: ਪਾਰ ਬ੍ਰਹਮ ਕਰਤਾ ਅਵਿਨਾਸ਼।

0: ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਜ ਨਿਕਜ।
1: ਮਹੱਲਾ ਪਹਿਲਾ ਵੱਡੀ ਵਡਾਈ ਜਾਂ ਵੱਡਾ ਨਾਂ ਵੱਡੀ ਵਡਾਈ ਜਾਂ ਸਚਨਿਆਂ ਵੱਡੀ ਵਡਾਈ ਜਾਂ ਨਿਚਲ ਥਾਂ ਵੱਡੀ ਵਡਾਈ ਜਾਣੇ ਆਲਾ ਵੱਡੀ ਵਡਾਈ ਪੂਜਾ ਸਭ ਭਾਓ ਵੱਡੀ ਵਡਾਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬਰਦਾਰ।
0: ਦੂਜਾ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਜ ਇੱਕ ਨਾ ਹੁਕਮ

ਬੋੜੀ ਨਾਨਕ ਜੀ ਉਪਾਇ ਕੇ ਲਿਖਣਾਵੇ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੈ ਝੁਨ ਵੱਖ ਕੱਢੇ ਜਜਮਾ ਲਿਆ। ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੁਜਗ ਚਾਲਿਆ। ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾਵੇ

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲਾਂਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾ

ਪੈਪ ਚ ਪਾਉਣ ਮੈਂ ਸਦਭਾਉ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਡੇ ਵਿਗਾਰ ਪੈਪ ਧਰਤੀ ਦੱਬੀ ਪਾਰ ਪੈਪ ਚਿੰਦ ਫੇ ਸਿਰ ਪਾਰ ਪੈਪ ਚ ਰਾਜਾ ਧਰਮ ਦੁਬਾਰ ਪੈਪ ਵੀ ਸੂਰਜ ਪੈਪ ਵੀ ਚੰਦ ਕੋ ਕਰੋੜੀ ਤਲਤਮਾ ਅੰਤ ਪੈਪ ਵੀ ਸਿੱਧ ਪੁਸੁਰ

ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਵ ਬਹੁਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਅਸਾ ਮਹੱਲਾ ਚੌਥਾ।

ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹੁ ਨੀਚ ਸੁਧਾਈਏ ਜੇ ਜਰਵਾਣਾ ਪਰ ਹਰੇ।

0: ਸਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖੋ ਵੀ ਸਿਆਣਾ ਮੁੱਖ ਮੁੱਖ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ

ਲੱਖ ਨੇ ਕਿੰਨ ਚੰਗੀਆਂ ਆਈਆਂ ਲੱਖ ਪੁਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾ ਸਹਿਜ ਯੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ

0: ਸੋਤ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਹੈ ਜੇਤੇ ਬਰਸ ਬਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਕਿ ਗੱਲ ਹੋਰ ਹੋਮੇ ਚਖਣਾ ਚਾ
1: ਪਹਿਲਾ ਲਿਖ ਪੜਿਆ ਤੇ ਤਾ ਘੜਿਆ ਬਹੁਤ ਤੀਰਥ ਭਵਿਆ ਤੇ ਤੋ ਲਵਿਆ

ਕੋੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਰਨ ਪੂਜਨੇ ਆਪਣਾ ਅਨਹੋਂਦਾ ਆਪ ਗਣਾਇੰਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿਲ ਮੰਗਾ।

ਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ।

0: ਉੱਚੇ ਖੁਕੇ ਵਧ ਗਵੇ ਜੋ ਜਗ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਰ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣੇ ਹੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
1: ਜਗਨਾਨ ਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜ਼ੋਰ ਹੈ।

ਬਣਿਆ ਹੋਵੇ ਕੋਨੇ ਗਰਦਾਂ ਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ।

ਪੌੜ ਸਤਿਗੁਰ ਵਟਹੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

0: ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਆਖੇ ਪਾਏ ਹੋਏ ਪੁਰਾਣਾ ਸਟੀਏ ਫੇਰ ਫਿਰ ਪਾਈਆ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋ
1: ਮਹਲਾ ਪਹਿਲਾ ਨਾਇ ਮੰਨੀਏ ਪਤ ਉਪਜੇ ਸਾਲਾ ਹੀ ਸਸੂਤ ਦਰਗੇ ਅੰਦਰ ਪਾਈਏ ਤਗ ਨਾ ਤੁਟ ਸਪੂਤ ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਫਲਕੇ ਥੁੱਕ ਪੜੇ ਨਿਤਦਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਤਗਾ ਆਪੇ ਬਤੇ

ਓੜੀ ਸਾਹਿਬ ਦਿਆਲ ਕਿਰਪਾ ਕਰਤਾ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਲਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਕਿਸਮੈ।

ਮੁੜ ਜਤਿੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਣ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਣ ਦਾ ਵਟਹੋਂ ਵਟਾ ਵਟ ਮੇਤ ਨਿਸਰੇ ਸਰ ਧੰਦੇ ਲਾਇਣ ਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇਣ ਦਾ ਦਰ ਮੰਗਣ ਭਿੱਖ ਨਾ ਪਾਇਣ ਦਾ।

ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

0: the pine, I know the pine.
1: ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਟੀਆਂ ਬੁਰਿਆਈਆਂ ਸਹਿ ਤੁੱਠੇ ਨੌਲਦ ਪਾਈਆਂ ਸਹਿ ਤੁੱਠੇ ਨੌ

ਵਾਲਾ ਦੂਜਾ ਨਾਲ ਆਣੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਲੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤਲ ਸਵਰੂਪੇ ਕੋ ਕਰਮੰ ਪ੍ਰਣਾਸੀ ਸੋ ਧਰਮੰ ਵਿਭੂ

ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਸ਼ਾਇਦ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਇ ਤੇ ਬਹਾਦਰ ਸਿਮਰੀਐ ਕਾਰਨੋ ਨਿਧਾਵੈ ਤਾਇ ਸਭਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹੋ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ

ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਇ ਜਹਾਂ ਜਾ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ।

ਕੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨੇ ਮਾਣਿਓ ਕਿ ਮਾਣ ਦੇ ਤਾਣਿਓ ਕਿ ਤਾਣ ਦੇ ਉੱਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਜੀ ਕਿਰਪਾ ਕਰੋ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਪੰਜਾਬ ਤੇ ਆਪਣੀ ਮਿਹਰਾ ਭਰਿਆ ਹੱਥ ਰੱਖੋ ਅੰਗ ਸੰਗ ਸਹਾਇਕ ਹੋਵੋ ਖਾਲਸਾ ਰਾਜ ਦੀ ਦਾਤ ਬਖਸ਼ਿਸ਼ ਕਰੋ ਸਿੱਖ ਕੌਮ ਦੇ ਜਰਨੈਲ ਹਮੇਸ਼ਾ ਹੀ ਆਪ ਜੀ ਬਖਸ਼ੀ ਰੱਖੋ ਸਤਿਗੁਰੂ ਜੀ ਕਿਰਪਾ ਕਰੋ ਰਹਿਮਤਾਂ ਕਰੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਗ੍ਰਿਸ

ਦਾਤਾ, ਤੰਦਰੁਸਤੀਆਂ ਸੁਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਪ੍ਰੀਤ ਦੇ ਸੰਯੋਗ ਭਾਗ ਖੋਲਣ ਦੀ ਅਰਦਾਸ ਬੇਨਤੀ ਹੈ। ਘਰ ਕੀ ਗੀਹਨ ਚੰਗੀ ਜਨ ਧਨਾ ਲੇਵੈ ਮੰਗੀ, ਕਿਰਪਾ ਕਰਨੀ ਸਤਿਗੁਰੂ ਜੀ ਸੇਵਕਾਂ ਦੇ ਕਾਰਜ ਗੁਰਮਤਿ ਅਨੁਸਾਰ ਪੂਰਨ ਕਰਨੇ। ਕੁਲਜੀਤ ਕੌਰ, ਸਵਨਪ੍ਰੀਤ ਕੌਰ, ਕਿਰਨਵੀਰ ਕੌਰ, ਅੰਮ੍ਰਿਤਪਾਲ ਸਿੰਘ ਨੂੰ ਆਪਣੇ ਚਰਨਾਂ ਦਾ ਪਿਆਰ ਨਾ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਅੰਗ ਸੰਗ ਸਹਾਇਕ ਹੋਣਾ ਆਰੰਭੇ ਹੋਏ ਕਾਰਜ ਸਤਿਗੁਰੂ ਜੀ ਅੰਗ ਸੰਗ ਸਹਾਇਕ ਕਾਰਜ ਰਾਸ ਕਰਨੇ, ਵਿਘਨਾਂ ਦਾ ਨਾਸ ਕਰਨਾ। ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਭਾਗ ਸਾਲ ਸੋਚ ਪਵਿੱਤਰ, ਹੁਣ ਲਾਵੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕਿਆ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਅਰਦਾਸ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀਆਂ ਦੀ ਬਖਸ਼ਿਸ਼ ਹੋਈ ਹੈ। ਸਾਧ ਸੰਗਤ ਜੀ, 1 ਅਗਸਤ ਨੂੰ ਦਿਨ ਸ਼ਨੀਵਾਰ ਸਵੇਰੇ 9 ਵਜੇ ਮੀਰੀ ਪੀਰੀ ਨਗਰ ਕੀਰਤਨ ਆਰੰਭ ਹੋਵੇਗਾ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀਆਂ ਦੇ ਧੀਆਂ ਪੁੱਤਰ ਸਜੋ 28, 29 ਤੇ 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਹੁਣ ਸਿਮਰਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

へえ。

Good.

ਤੁਰ ਕਰਮ ਜਿਨਾ ਕੁਤੁਤ ਪਾਇਆ ਤੰਤ ਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਸ਼ਨਾ ਹੀ ਤੁਧ ਵੇਖੀ ਜਗਤ ਪਾਇਆ ਇਕਨਾਂ ਨੂੰ ਤੂੰ ਮਿਲ ਲੈ ਕਿਆ ਪੁੱਤ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆ ਬੁਝਾਇਆ।

0: ਗਿਆਨੀ ਬੁੱਧ ਤਾਇ ਸਤਿਯੁਗ ਰਥ ਸੰਤੋਖਾ ਧਰਮ ਗ੍ਰਿਥਵਾਹ ਤ੍ਰਿਤਜ ਰਥ ਜਤੇ ਕਾ ਜੋਰ ਗ੍ਰਿਥਵਾਹ ਦੁਆਪਰਾ ਤਬੇ ਕਾ ਸਤ ਗ੍ਰਿਥਵਾਹ ਕਲਯੁਗ ਰਥ ਕੂੜ ਗ੍ਰਿਥਵਾਹ ਮਹਲਾ ਪਹਿਲਾ
1: ਸ਼ਾਬ ਕੇ ਸਤੰਭ ਸਵਾਮੀ ਸਤ

0: ਸਾਧ ਤਿਨਕਰ ਬ੍ਰਹਮਣ ਪੂਰੇ ਨਾਦ ਉਹਨਾਂ ਪਿਆਵੇ ਹੋਈ ਸਾਧ ਕੁੜੀ ਰਾਸ ਕੁੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਨ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇਰ ਧੋਤੀ ਕਾ ਖਾਈ ਹੱਥ ਸੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਏ ਪ੍ਰਵਾਨ ਮਲੇਸ਼ ਨਾਲੇ ਪੂਜੇ ਪ੍ਰਾਣ
1: ਬਾਕਿਆ ਕਾ ਕੁੱਠਾ ਬੱਕਰਾ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਬਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਆ ਘਰ ਨਵ ਨਦਾਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੂਹ ਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ।

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ

ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਗਤੀ ਰੂਪ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਉਪਰੰਤ ਆਸਾ ਜੀਆਂ ਦੀ ਵਾਰ ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜਾਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ, ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ।

ਜਵਾਨੀ ਵੀ ਮਹਾਰਾਜ ਸਾਹਿਬ ਜੀ ਉਹ ਨਸ਼ਿਆਂ ਵਿੱਚ ਲਗਾ ਦਿੱਤੀ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਦਾ ਵਸਾਇਆ ਹੋਇਆ ਪੰਜਾਬ ਆਪ ਜੀਆਂ ਦੇ ਨਾਮ ਤੇ ਵਸਦਾ, ਕਿਰਪਾ ਕਰਕੇ ਮਹਾਰਾਜ ਜੀਓ ਖਾਲਸਾਈ ਰਾਜ ਦਾਤ ਬਖਸ਼ਿਸ਼ ਕਰੋ ਮਹਾਰਾਜ, ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਕੌਮ ਦੀ ਅਗਵਾਈ ਕਰੇ, ਐਸਾ ਜਰਨੈਲ ਹਮੇਸ਼ਾ ਹੀ ਆਪਣੀ ਕੌਮ ਵਿੱਚ ਬਖਸ਼ਿਸ਼ ਕਰਕੇ ਰੱਖੋ। ਸਤਿਗੁਰੂ ਜੀ ਕਿਰਪਾ ਕਰੋ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਦਰਘਰ ਦੇ ਸੇਵਕ ਭਾਈ ਮੇਜਰ ਸਿੰਘ ਸਾਦਰਾ ਤੇ ਬੀਬੀ ਸਰਜੀਤ ਕੌਰ ਸਾਦਰਾ ਦੇ ਬੇਟੇ ਗੁਰਪ੍ਰੀਤ ਸਿੰਘ ਦੀ ਤੰਦਰੁਸਤੀ ਅਤੇ ਉਹਦੇ ਸੰਯੋਗ ਭਾਗ ਖੋਲਣ ਦੇ ਵਾਸਤੇ ਮਹਾਰਾਜ ਸਾਹਿਬ ਜੀ ਘਰ ਕੀ ਗਈ ਹਰ ਚੰਗੀ ਜਨ ਧਨਾ ਲੇਵੇ ਮੰਗੀ, ਜਨ ਧਨਾ ਲੇਵੇ ਮੰਗੀ ਮਹਾਰਾਜ ਸਾਹਿਬ ਜੀ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਅੰਗ ਸੰਗ ਸਹਾਇਕ ਹੋਣਾ, ਕੰਨਵਰ ਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਚੜ੍ਹਦੀ ਕਲਾ ਦੀ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ। ਸਤਿਗੁਰੂ ਜੀਓ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਚੜ੍ਹਦੀ ਕਲਾ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਸੇਵਕ ਪਰਿਵਾਰ ਵੱਲੋਂ ਮੇਜਰ ਸਿੰਘ ਹੋਣਾ ਸਾਦਰਾ ਵੱਲੋਂ ਆਪ ਜੀ ਨੂੰ ਸੁੰਦਰ ਔਰ ਮਾਲਾ ਸਾਹਿਬ ਭੇਟ ਕੀਤਾ ਗਿਆ, ਅੰਗੀਕਾਰ ਕਰੋ ਲੋਕ ਪ੍ਰਲੋਕ ਵਿੱਚ ਪੜਦੇ ਕੱਜਣੇ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਆ, ਦੇਖ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ। ਕਰੀ ਭਾਗ ਸਾਲ ਸੋਚ ਪਵਿੱਤਰਾ, ਹੁਣ ਲਾਭ ਉਹ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕਿਆ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ, ਕਿਰਪਾ ਕਰੋ ਪਵਿੱਤਰ ਹੁਕਮ

बहुत किरणावड़े ना तू आवह वास।

ਸਾਰੇ ਸੰਤ ਜੀਓ ਇੱਕ ਅਗਸਤ ਦਿਨ ਸ਼ਨੀਵਾਰ ਮੇਰੇ ਪੀਰੀ ਨਗਰ ਕੀਰਤਨ ਸਵੇਰੇ 9 ਵਜੇ ਪ੍ਰਾਰੰਭ ਹੋਣਗੇ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਸਾਹਿਬ ਜੀਆਂ ਦੇ ਧੀਆਂ ਪੁੱਤਰ ਸਜੋ 28, 29 ਤੇ 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਸਮੇਂ ਅਨੁਸਾਰ ਆਪ ਜੀਆਂ ਨੇ ਹਾਜ਼ਰੀਆਂ ਭਰ ਦੀ ਕਿਰਪਾਲਤਾ ਕਰਨੀ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਜਾਮਣੀ ਸਾਹਿਬ, ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। 9 ਜੁਲਾਈ ਨੂੰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀਆਂ ਦਾ ਸ਼ਹੀਦੀ ਦਿਹਾੜਾ ਹੈ। 16 ਨੂੰ ਖਾਲਸਾ ਜੀਓ ਭਾਈ ਤਾਰੂ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਅਤੇ ਸੰਗਰਾਂਦ ਦਾ ਦਿਹਾੜਾ ਹੈ। ਹੁਣ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ। ਸੇਵਾ ਨਿਭਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਜਾਮਣੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सो कहो टल गुर सेवियै अहं निस सहज सुभाए।

ਫਤਿਹ ਪਾਤ ਤਪਾਵਣ ਭਗਤ ਬਸ਼ਲ ਕਰਨਾ ਨਿਧਾਨ ਜੋਤੀ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦੇ ਵਿੱਚ ਸਜ ਕਰਕੇ ਬਹੁਤ ਸਤਿਕਾਰ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹਜ਼ੂਰੀ ਰਾਗੀ ਜਨਾਂ ਦੇ ਪਾਸੋਂ ਸਰਵਣ ਕਰ ਰਹੇ ਸਨ। ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਤੇ ਆਏ ਹੋਏ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ ਹਨ। ਜਿਤਨੀਆਂ ਵੀ ਸਭ ਸੰਗਤਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਰਗਾਹ ਦੇ ਵਿੱਚ ਜੁੜ ਬੈਠ ਕੇ ਇਕਾਗਰਤਾ ਦੇ ਦੁਆਰਾ ਆਨੰਦ ਲੈਣ ਵਾਸਤੇ ਪਹੁੰਚੇ ਹੋ, ਆਓ ਕੁਝ ਪਲ ਕੁਝ ਸਮਾਂ ਸਤਿਗੁਰੂ ਜੀ ਦੀਆਂ ਬਾਣੀਆਂ ਕਹਾਣੀਆਂ ਆਪ ਜੀ ਦੇ ਸਨਮੁਖ ਰੱਖਣ ਦਾ ਸੂਖਮ ਜਿਹਾ ਯਤਨ ਕਰੀਏ ਜੀ। ਭਾਈ ਸਾਹਿਬ ਜੀ ਕਹਿੰਦੇ ਹਨ, ਭਾਈ ਗੁਰਦਾਸ ਸਾਹਿਬ ਜੀ, ਕਿ ਜਿਹੜੇ ਸਤ ਸੰਗਤ ਦੇ ਵਿੱਚ ਆਉਂਦੇ ਹਨ ਉਹਨਾਂ ਦਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਲਾ ਕਰਦੇ ਹਨ ਅਤੇ ਗੁਰਬਾਣੀ ਨੂੰ ਪਿਆਰ ਅਤੇ ਸ਼ਰਧਾ ਦੇ ਨਾਲ ਪੜ੍ਹਨ ਦੇ ਨਾਲ ਹਰੇਕ ਜੀਵ ਦੀ ਕਲਿਆਣਤਾ ਮੋਕਸ਼ ਹੁੰਦੀ ਹੈ। ਪਰ ਹਿਰਦੇ ਦੇ ਵਿੱਚ ਉਦੋਂ ਹੀ ਜਦੋਂ ਮਹਾਰਾਜ ਜੀ ਦਾ ਪ੍ਰੇਮ ਜਾਗਦਾ ਹੈ, ਪ੍ਰੇਮ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਜਾਂਦਾ ਹੈ। ਸ਼ਾਸਤਰਾਂ ਦੇ ਅੰਦਰ 9 ਪ੍ਰਕਾਰ ਦੀ ਭਗਤੀ ਮੰਨੀ ਹੈ। 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਜਿਹੜੀ ਪ੍ਰੇਮਾ ਭਗਤੀ ਹੈ, ਇਹ ਸਭ ਤੋਂ ਉੱਤਮ ਭਗਤੀ ਮੰਨੀ ਹੈ। ਪ੍ਰੇਮ ਇੰਨਾ ਕੁ ਹੋਵੇ ਗੁਰੂ ਦੇ ਨਾਲ ਕਿ ਆਪਣਾ ਸਭ ਕੁਝ ਹੀ ਭੁੱਲ ਕੇ ਗੁਰੂ ਦੇ ਆਸ਼ੇ ਦੇ ਨਾਲ ਜਿਉਣਾ ਕਰੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਪ੍ਰੇਮ ਕਿੰਨਾ ਕੁ ਹੋਣਾ ਚਾਹੀਦਾ ਹੈ? ਜਿਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੜੇ ਗੁਰਸਿੱਖ ਆਉਂਦੇ ਹਨ, ਉਹਨਾਂ ਦੇ ਅੰਦਰ ਪ੍ਰੇਮ ਜਾਗਦਾ ਹੈ ਅਤੇ ਜਦੋਂ ਪ੍ਰੇਮਾ ਭਗਤੀ ਆਉਂਦੀ ਅਤੇ ਗੁਰੂ ਦੇ ਸਿੱਖ ਹਰਖ ਸੋਗ ਭੇਦ ਭਾਵ ਖੁਸ਼ੀ ਗਮੀ ਅਤੇ ਇਹਦੇ ਤੋਂ ਉੱਪਰ ਉੱਠ ਜਾਂਦੇ ਹਨ, ਉਹਨਾਂ ਦੇ ਅੰਦਰ ਤੁਰੀਆ ਅਵਸਥਾ ਪੈਦਾ ਹੋ ਜਾਂਦੀ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਸਿੱਖ ਚੱਲ ਕੇ ਆਏ ਸਨ। ਕਹਿੰਦੇ, ਮਹਾਰਾਜ ਇਹੋ ਜਿਹਾ ਕੋਈ ਸਿੱਖ ਸਾਨੂੰ ਦਿਖਾਵੋ ਜਿਹੜਾ ਸਿੱਖ ਖੁਸ਼ੀ ਗਮੀ ਭੇਦ ਭਾਵ ਗਰੀਬੀ ਅਮੀਰੀ ਅਤੇ ਜਿਸਦੀ ਇੰਨੀ ਅਵਸਥਾ ਹੋਵੇ ਉਹ ਸੋਨੇ ਨੂੰ ਵੀ ਪਰਾਏ ਸੋਨੇ ਨੂੰ ਵੀ ਲੋਹਾ ਕਰਕੇ ਮੰਨੇ, ਪਰਾਈ ਵਸਤੂ ਨੂੰ ਵੀ ਲੋਹਾ ਕਰਕੇ ਮੰਨੇ ਅਤੇ ਖੁਸ਼ੀ ਗਮੀ ਉਹਦੇ ਬਰਾਬਰ ਦੇ ਸ਼ਰੀਕ ਹੋਵੇ। ਨਾ ਖੁਸ਼ੀ ਦੇ ਵਿੱਚ ਆਏ ਪਦਾਰਥਾਂ ਨੂੰ ਉਹਨੂੰ ਖੁਸ਼ੀ ਨਾ ਹੋਵੇ ਅਤੇ ਗਏ ਪਦਾਰਥਾਂ ਦੀ ਕੋਈ ਗਮੀ ਨਾ ਹੋਵੇ। ਮਹਾਰਾਜ ਇਹੋ ਜਿਹਾ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਹੈ ਦੁਨੀਆਂ 'ਤੇ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਹੈ। ਸਿੱਖ ਨੇ ਕਿਹਾ, ਕਹਿੰਦੇ ਮਹਾਰਾਜ ਫਿਰ ਦਰਸ਼ਨ ਕਰਵਾ ਦਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਗੁਜਰਾਤ ਜਾਣਾ ਪਵੇਗਾ। ਗੁਜਰਾਤ ਦੇ ਵਿੱਚ ਇਹੋ ਜਿਹੇ ਮਹਾਂਪੁਰਖ ਰਹਿ ਰਹੇ ਹਨ, ਇਹੋ ਜਿਹੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਰਹਿ ਰਹੇ ਹਨ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਉਂਦਿਆਂ ਹੀ ਮੋਕਸ਼ ਪ੍ਰਾਪਤ ਕਰ ਲਈਏ। ਮਹਾਰਾਜ, ਇਹੋ ਜਿਹੇ ਸਿੱਖ ਦਾ ਨਾਮ ਕੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਇਹੋ ਜਿਹੇ ਸਿੱਖ ਦਾ ਨਾਮ ਹੈ ਭਾਈ ਭਖਾਰੀ ਜੀ। ਮਹਾਰਾਜ ਜੀ ਤੋਂ ਆਗਿਆ ਲੈ ਕੇ ਇਹ ਸਿੱਖ
ਗੁਜਰਾਤ ਦੇ ਵੱਲ ਤੁਰ ਪਏ ਹਨ। ਜੰਗਲਾਂ ਬੇਲਿਆਂ ਤੋਂ ਹੁੰਦਿਆਂ ਹੋਇਆਂ, ਵਿਖੜੇ ਪੈਂਡਿਆਂ ਤੋਂ ਗੁਜ਼ਰਦਿਆਂ ਗੁਜ਼ਰਦਿਆਂ ਗੁਜਰਾਤ ਪਹੁੰਚੇ ਹਨ। ਭਾਈ ਭਖਾਰੀ ਜੀ ਨੂੰ ਪਤਾ ਚੱਲਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਸਿੱਖ ਆਏ ਹਨ ਅਤੇ ਬੜੇ ਅਦਬ ਦੇ ਨਾਲ ਅੱਗੇ ਲੈਣ ਵਾਸਤੇ ਗਿਆ। ਅੰਤਰਜਾਮ ਤਾਂ ਬਹੁਤ ਰੱਖਦੇ ਸਨ, ਬ੍ਰਹਮ ਗਿਆਨੀ ਸਨ। ਜਦੋਂ ਸਿੱਖਾਂ ਨੇ ਜਾ ਕੇ ਭਾਈ ਭਖਾਰੀ ਜੀ ਦੇ ਦਰਸ਼ਨ ਕੀਤੇ ਹਨ, ਘਰੇ ਲੈ ਕੇ ਗਿਆ, ਪਹਿਲਾਂ ਸਿੱਖਾਂ ਦੇ ਚਰਨਾਂ ਨੂੰ ਧਵਾਉਣਾ ਕੀਤਾ, ਗਰਮ ਜਲ ਲਿਆ ਕੇ ਗੁਰੂ ਦੇ ਸਿੱਖਾਂ ਦੇ ਚਰਨ ਧੋਤੇ, ਉਸ ਤੋਂ ਉਪਰੰਤ ਪੰਗਤ 'ਚ ਬਿਠਾ ਕਰਕੇ ਗੁਰੂ ਕਾ ਲੰਗਰ ਛਕਾਇਆ। ਫਿਰ ਗੁਰੂ ਕਾ ਲੰਗਰ ਛਕਾਉਣ ਤੋਂ ਉਪਰੰਤ ਇੱਕ ਟਕਾ ਭਾਈ ਭਖਾਰੀ ਜੀ ਨੇ ਇਹ ਸਿੱਖ ਨੂੰ ਦੇਣਾ ਕੀਤਾ ਪਿਆਰ ਦੇ ਵਜੋਂ, ਅਤੇ 5 ਰੁਪਈਏ ਜਿਹੜੇ ਸਨ ਉਹ ਮਹਾਰਾਜ ਜੀ ਦੀ ਕਾਰ ਸੇਵਾ ਵਾਸਤੇ ਦਿੱਤੇ ਕਿ ਮਹਾਰਾਜ ਜੀ ਦੇ ਸਰੋਵਰ ਦੀ ਕਾਰ ਸੇਵਾ ਵਾਸਤੇ। ਉਪਰੰਤ ਇੰਨੇ ਨੂੰ ਭਾਈ ਭਖਾਰੀ ਜੀ ਦਾ ਪੁੱਤਰ ਇਹ ਸਿੱਖ ਦੇ ਕੋਲ ਆਇਆ ਅਤੇ ਖਾਲਸਾ ਜੀ, ਭਾਈ ਭਖਾਰੀ ਜੀ ਆਪਣੇ ਪੁੱਤਰ ਦੇ ਵਿਆਹ ਦੇ ਕਾਰਜ ਦੀਆਂ ਤਿਆਰੀਆਂ ਕਰ ਰਹੇ ਸਨ ਅਤੇ ਪਤਾ ਚੱਲਣ 'ਤੇ ਪਤਾ ਲੱਗਾ ਕਿ ਭਾਈ ਭਖਾਰੀ ਜੀ, ਤੁਹਾਡੇ ਪੁੱਤਰ ਦੀ ਤਾਂ ਵਿਆਹ ਤੋਂ 7 ਦਿਨਾਂ ਬਾਅਦ ਮ੍ਰਿਤੂ ਹੋ ਜਾਣੀ ਹੈ, ਅਤੇ ਫਿਰ ਇਹ ਤਿਆਰੀਆਂ ਕਿਸ ਕੰਮ ਹਨ? ਭਾਈ ਭਖਾਰੀ ਜੀ ਕਹਿਣ ਲੱਗੇ, ਜਿੱਥੇ ਮੇਰੇ ਪੁੱਤਰ ਦੇ ਵਿਆਹ ਤੋਂ ਬਾਅਦ ਮ੍ਰਿਤੂ ਹੋਣੀ ਹੈ ਅਤੇ ਪਰਮੇਸ਼ਰ ਨੇ ਉਹਦੇ ਤਕਦੀਰ ਦੇ ਵਿੱਚ ਜਿਹੜਾ ਇਹ ਸੰਯੋਗ ਦਾ ਕਰਮ ਵੀ ਲਿਖਿਆ ਹੋਇਆ ਹੈ, ਮੈਂ ਪਿਤਾ ਹੋਣ ਦੇ ਨਾਤੇ ਅਤੇ ਸੰਯੋਗ ਦਾ ਕਰਮ ਜਿਹੜਾ ਹੈ ਉਹ ਨਿਭਾ ਰਿਹਾ ਹਾਂ। ਮੈਨੂੰ ਪਤਾ ਹੈ ਕਿ ਮੇਰੇ ਪੁੱਤਰ ਨੇ ਵਿਆਹ ਤੋਂ ਬਾਅਦ ਮੌਤ ਹੋ ਜਾਣੀ, ਇਹਦੀ ਫੌਤ ਹੋ ਜਾਣੀ ਹੈ। ਅਤੇ ਉਹ ਕਹਿੰਦੇ, ਤੁਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਸੀ। ਭਾਈ ਭਖਾਰੀ ਜੀ ਕਹਿੰਦੇ, ਮੈਨੂੰ ਪਤਾ ਸੀ ਜੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਦਾ, ਉਹਨਾਂ ਨੇ ਮੇਰੇ ਪੁੱਤਰ ਦੀ 100 ਵਰ੍ਹਿਆਂ ਦੀ ਉਮਰ ਕਰ ਦੇਣੀ ਸੀਗੀ। ਮਹਾਰਾਜ ਪਾਤਸ਼ਾਹ ਜੀ ਸਿੱਖਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹਨ, ਪਰ ਸਿੱਖ ਨੂੰ ਕਿਹਾ ਵੀ ਜੇ 100 ਸਾਲ ਜਿਉਂ ਕੇ ਵੀ ਅੰਤ ਨੂੰ ਕੀ ਹੋਵੇਗਾ, ਮੌਤ, ਅਤੇ ਫਿਰ ਪਰਮੇਸ਼ਰ ਦੇ ਕੰਮ ਦੇ ਵਿੱਚ ਵਿਘਨੀ ਕਾਹਤੋਂ ਪਾਉਣਾ ਚਾਹੀਦਾ। ਜੇ 100 ਸਾਲ ਬਾਅਦ ਹੀ ਮਰਨਾ ਹੈ ਤੇ ਫਿਰ ਅੱਜ ਹੀ ਮੇਰੇ ਪੁੱਤਰ ਨੂੰ ਮਰਨ ਦਿਓ। ਇਹ ਵੇਖ ਕੇ ਸਿੱਖ ਬੜਾ ਹੈਰਾਨ ਹੋਇਆ, ਕਹਿੰਦਾ ਬਾਬਾ ਭਖਾਰੀ ਜੀ, ਸੁਣਿਆ ਸੀ ਖੁਸ਼ੀ ਤੇ ਗਮੀ ਤੁਹਾਡੇ ਤੋਂ ਪਰਾਂ ਹੈ, ਵਿਆਹ ਦੇ ਪੁੱਤਰ ਦੀ ਭਾਈ ਭਖਾਰੀ ਨੂੰ ਕੋਈ ਖੁਸ਼ੀ ਨਹੀਂ ਗੀ ਤੇ ਪੁੱਤ ਦੇ ਜਾਣ ਦੀ ਕੋਈ ਗਮੀ ਨਹੀਂ ਗੀ। ਇਹੋ ਜਿਹੜੇ ਮਹਾਂਪੁਰਖ ਹੁੰਦੇ ਹਨ ਉਹ ਸੰਸਾਰ ਦੇ ਵਿੱਚ ਆਉਂਦੇ ਹਨ, ਉਹ ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤੈ ਕੋ ਨਾ ਸਹਾਈ, ਉਹ ਆਪਣੇ ਧੀਆਂ ਪੁੱਤਰਾਂ ਨੂੰ, ਆਪਣੀ ਪਤਨੀ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹੀ ਸਮਝਦੇ ਹਨ ਕਿ ਤਾਂ ਕੋਈ ਪੂਰਬਲੇ ਕਰਮਾਂ ਦਾ ਸੰਯੋਗ ਸੀ ਅਤੇ ਇਹ ਸਾਨੂੰ ਮਿਲ ਗਏ ਹਨ, ਪਰ ਅੰਤ ਵੇਲੇ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਸਾਡੀ ਦਰਗਾਹ ਵਿੱਚ ਸਹਾਇਤਾ ਨਹੀਂ ਕਰਨੀ। ਵੀ ਇਸੇ ਪ੍ਰਕਾਰ ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਹਨ ਉਹਨਾਂ ਦੀ ਬਾਬਤ ਤਾਂ ਸਤਿਗੁਰੂ ਜੀ ਨੇ ਬਹੁਤ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ। ਇਹ ਤਾਂ ਵਿਰਲੇ ਹੀ ਸੰਸਾਰ 'ਤੇ ਆਉਂਦੇ ਨੇ, ਕੁੱਟਣ ਮੈਂ ਨਾਨਕ ਕਉ ਨਾਰਾਇਣ ਜੀ ਚੀਤ, ਜਿਹੜੇ ਨਾਰਾਇਣ ਨੂੰ ਆਪਣੇ ਚੀਤ ਚਿੱਤ ਦੇ ਵਿੱਚ ਵਸਾਉਂਦੇ ਹਨ ਉਹ ਕਰੋੜਾਂ ਦੇ ਵਿੱਚੋਂ ਇੱਕ ਅੱਧੇ ਹੀ ਹਨ। ਇੱਥੇ ਕੋਈ ਹਜ਼ਾਰਾਂ ਦੀ ਗੱਲ ਨਹੀਂ ਗੀ, ਨਾ ਲੱਖਾਂ ਦੀ ਗੱਲ ਹੈ, ਨਾ ਕੋਈ ਸੈਂਕੜਿਆਂ ਦੀ ਗੱਲ ਹੈ। ਇਹ ਮਹਾਰਾਜ ਜੀ ਦੇ ਭਲੇ ਸਮੇਂ ਵਿੱਚ ਮਹਾਰਾਜ ਜੀ ਨੇ ਬਚਨ ਕੀਤੇ ਨੇ ਵੀ ਕਰੋੜਾਂ ਦੇ ਵਿੱਚੋਂ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਉਹ ਇੱਕ ਹੀ ਹੋਵੇਗਾ। ਇਸ ਪ੍ਰਕਾਰ ਖਾਲਸਾ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰੇਮਾ ਭਗਤੀ ਨੂੰ ਨਿਭਾਇਆ ਨਾ, ਉਹ ਖੁਸ਼ੀ ਗਮੀ ਤੋਂ ਰਹਿਤ ਹੋ ਗਏ ਨੇ, ਉਹ ਉਸਤਤ ਨਿੰਦਿਆ ਤੋਂ ਰਹਿਤ ਹੋ ਗਏ ਹਨ। ਉਹਨਾਂ ਦੀ ਕੋਈ ਉਸਤਤੀ ਕਰੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਪ੍ਰਸੰਨ ਨਹੀਂ ਹੁੰਦੇ।
ਤੇ ਉਹਨਾਂ ਦੀ ਕੋਈ ਨਿੰਦਿਆ ਕਰੀ ਜਾਵੇ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਇਹਨਾਂ ਕਰਮਾਂ ਦੇ ਵਿੱਚ ਬੱਝੇ ਹਾਂ। ਆਪਣੀ ਕੋਈ ਵਡਿਆਈ ਕਰ ਦੇਵੇ ਨਾ, ਮੈਨੂੰ ਬਾਹਰ ਨਿਕਲਦਿਆਂ ਕੋਈ ਕਵੇ ਬਲਵਿੰਦਰ ਸਿੰਘ ਤੋਂ ਬੜੀ ਸੋਹਣੀ ਕਥਾ ਕੀਤੀ ਹੈ, ਮੈਂ ਖੁਸ਼ ਹੋ ਜਾਵਾਂਗਾ। ਕਿਸੇ ਨੇ ਉੱਠ ਕੇ ਕਹਿ ਦਿੱਤਾ ਤੁਸੀਂ ਤਾਂ ਆਹ ਪੰਗਤੀਆਂ ਗਲਤ ਪੜ੍ਹ ਦਿੱਤੀਆਂ, ਮੇਰੇ ਚਿਹਰੇ 'ਤੇ ਉਦਾਸੀ ਆ ਜਾਵੇਗੀ, ਸੋਗ ਆ ਜਾਵੇਗਾ। ਕਿਉਂਕਿ ਅਸੀਂ ਖੁਸ਼ੀ ਅਤੇ ਗਮੀ ਦੇ ਵਿੱਚ ਬੱਝੇ ਹੋਏ ਹਾਂ। ਅਸੀਂ ਖੁਸ਼ੀ ਅਤੇ ਗਮੀ ਤੋਂ ਰਹਿਤ ਨਹੀਂ। ਅਸੀਂ ਆਏ ਪਦਾਰਥਾਂ ਦੀ ਖੁਸ਼ੀ ਰੱਖਦੇ ਹਾਂ, ਗਏ ਪਦਾਰਥਾਂ ਦਾ ਸਾਡੇ ਅੰਦਰ ਸੋਗ ਹੁੰਦਾ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਖੁਸ਼ੀ ਗਮੀ ਤੋਂ ਰਹਿਤ ਹੁੰਦੇ ਨੇ। ਉਹ ਪਰਿਵਾਰ ਦੇ ਵਿੱਚ ਰਹਿੰਦੇ ਵੀ ਹਨ, ਪਰ ਉਹ ਇੱਕ ਆਮ ਉਹਨਾਂ ਦਾ ਜੀਵਨ ਇਸ ਪ੍ਰਕਾਰ ਦਾ ਹੁੰਦਾ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇ ਕਮਲ ਅਲੇਪ। ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਨਾ, ਅਤੇ ਕਮਲ ਦੇ ਫੁੱਲ ਦੇ ਵਿੱਚ ਇੱਕ ਖਾਸੀਅਤ ਹੈ, ਪਾਣੀ ਵਿੱਚ ਰਹਿ ਕੇ ਵੀ ਕਮਲ ਦਾ ਫੁੱਲ ਪਾਣੀ ਦੇ ਨਾਲ ਭਿੱਜਦਾ ਨਹੀਂ ਗਾ। ਬੜੀ ਹੈਰਾਨਗੀ ਦੀ ਗੱਲ ਹੈ। ਮੀਂਹ ਵੀ ਪੈਂਦਾ ਹੈ ਸਾਗਰਾਂ ਦੇ ਵਿੱਚ, ਬਾਰਿਸ਼ਾਂ ਵੀ ਹੁੰਦੀਆਂ ਨੇ, ਪਰ ਉਹ ਕਮਲ ਦਾ ਫੁੱਲ ਭਿੱਜਦਾ ਕਿਉਂ ਨਹੀਂ ਗਾ? ਉਹਦੇ ਵਿੱਚ ਸਭ ਤੋਂ ਵੱਧ ਖਾਸੀਅਤ ਇਹ ਕਿ ਕਮਲ ਦੇ ਪੰਖੜੀਆਂ ਦੇ ਵਿੱਚ ਚਿਕਨਾਹਟ ਹੁੰਦੀ ਹੈ, ਜਿਵੇਂ ਤੇਲ ਦੇ ਵਿੱਚ ਚਿਕਨਾਹਟ ਹੁੰਦੀ ਹੈ ਨਾ। ਜਿਵੇਂ ਆਪਾਂ ਹੱਥ 'ਤੇ ਤੇਲ ਲਾ ਕੇ ਅਤੇ ਪਾਣੀ ਪਾਈਏ, ਪਾਣੀ ਠਹਿਰਦਾ ਨਹੀਂ ਗਾ, ਇਸੇ ਤਰ੍ਹਾਂ ਕਮਲ ਦੀਆਂ ਪੰਖੜੀਆਂ ਦੇ ਵਿੱਚ ਚਿਕਨਾਹਟ ਹੁੰਦੀ ਤੇਲ ਦੀ ਤਰ੍ਹਾਂ। ਜੇ ਉਹਦੇ ਉੱਤੇ ਪਾਣੀ ਦੀਆਂ ਬੂੰਦਾਂ ਪੈ ਜਾਣ ਨਾ, ਤਾਂ ਪਾਣੀ ਠਹਿਰਦਾ ਨਹੀਂ ਗਾ, ਪਾਣੀ ਜੜ੍ਹਾਂ ਦੇ ਵਿੱਚ ਆ ਜਾਂਦਾ। ਉਦਾਹਰਣ ਦਿੱਤੀ ਹਜ਼ੂਰ ਸੱਚੇ ਪਾਤਸ਼ਾਹ ਜੀ, ਕਹਿੰਦੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ ਨਾ, ਉਹਨਾਂ ਦਾ ਜੀਵਨ ਕਮਲ ਦੇ ਫੁੱਲ ਵਰਗਾ ਹੁੰਦਾ। ਉਹ ਦੁਨਿਆਵੀ ਪੁਰਸ਼ਾਂ ਦੇ ਵਿੱਚ ਰਹਿੰਦੇ ਵੀ ਹਨ, ਦੁਨਿਆਵੀ ਤੌਰ 'ਤੇ ਕਰਮ ਵੀ ਕਰਦੇ ਹਨ, ਇਹ ਦੁਨੀਆਂ ਦੇ ਵਿੱਚ ਰਹਿ ਕੇ ਆਪਣੇ ਘਰ ਦੇ ਕਾਰਜ ਵੀ ਕਰਦੇ ਹਨ, ਪਰ ਉਹਨਾਂ ਦਾ ਜੀਵਨ ਕਮਲ ਦੀ ਤਰ੍ਹਾਂ ਹੈ। ਉਹਨਾਂ ਦੇ ਉੱਪਰ ਮੋਹ ਦੀਆਂ ਤਰੰਗਾਂ ਅਤੇ ਉਹਨਾਂ ਦੇ ਉੱਤੇ ਲੋਭ ਦੀਆਂ ਲਹਿਰਾਂ ਨੇ ਕਦੇ ਅਸਰ ਨਹੀਂ ਕਰਨਾ ਪਿਆ। ਆਪਾਂ ਨੂੰ ਲੱਗਦਾ ਤੇ ਇਹ ਤਾਂ ਪਰਿਵਾਰ ਵਿੱਚ ਰਹਿ ਰਹੇ ਨੇ, ਗ੍ਰਸਤੀ ਹਨ, ਪਰ ਉਹ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੁੰਦੇ ਨੇ। ਉਹਨਾਂ ਦਾ ਜੀਵਨ ਕਮਲ ਦੇ ਫੁੱਲ ਵਰਗਾ ਹੁੰਦਾ। ਕਮਲ ਦੇ ਫੁੱਲ ਤੋਂ ਭਾਵ ਇਹ ਕਿ ਜਿਹੜਾ ਸੰਸਾਰ ਇੱਕ ਸਮੁੰਦਰ ਹੈ, ਉਹ ਸੰਸਾਰ ਸਮੁੰਦਰ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਉੱਪਰ ਮੋਹ ਦੀਆਂ ਲੋਭ ਦੀਆਂ ਲਹਿਰਾਂ ਵੀ ਆ ਜਾਂਦੀਆਂ ਨੇ, ਅਸਰ ਨਹੀਂ ਕਰਦੀਆਂ ਉਹਨਾਂ 'ਤੇ, ਭਾਵ ਉਸਤਤੀ ਅਤੇ ਨਿੰਦਿਆ ਤੋਂ ਰਹਿਤ ਹੁੰਦੇ ਨੇ। ਉਹ ਕੰਨਾਂ ਦੇ ਨਾਲ ਕੋਈ ਉਹਨਾਂ ਦੀ ਰਸਨਾ ਦੇ ਨਾਲ ਉਸਤਤੀ ਕਰੀ ਜਾਵੇ ਅਤੇ ਉਹ ਖੁਸ਼ ਨਹੀਂ ਹੁੰਦੇ, ਅਤੇ ਉਹਨਾਂ ਦੀ ਕੋਈ ਨਿੰਦਿਆ ਵੀ ਕਰੀ ਜਾਵੇ ਅਤੇ ਉਹ ਦੁਖੀ ਨਹੀਂ ਹੁੰਦੇ, ਕਿਉਂਕਿ ਉਹ ਉਸਤਤ ਅਤੇ ਨਿੰਦਿਆ ਤੋਂ ਰਹਿਤ ਹੋ ਜਾਂਦੇ ਨੇ। ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਨਾ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਜਿਹੜਾ ਉਸਤਤੀ ਅਤੇ ਨਿੰਦਿਆ ਨੂੰ ਤਿਆਗ ਦੇਣਾ, ਇਹ ਗੱਲ ਤਾਂ ਬੜੀ ਖੇਡ ਬੜੀ ਔਖੀ ਹੈ, ਅਤੇ ਪਰ ਜਿਨ੍ਹਾਂ ਨੇ ਇਸ ਸਿਧਾਂਤ 'ਤੇ ਚੱਲੇ ਨੇ ਉਹ ਵਿਰਲੇ ਹੀ ਗੁਰਮੁਖ ਹਨ, ਉਹ ਵਿਰਲੇ ਹੀ ਸੰਤ ਹਨ। ਆਓ ਖਾਲਸਾ ਜੀ, ਸਤਿਗੁਰੂ ਜੀ ਕਿਰਪਾ ਕਰਨ, ਐਸੇ ਦੀਨ ਦਿਆਲ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਆਏ ਹੋਏ ਪਾਵਨ ਮੁੱਖ ਦੀ ਵਿਆਖਿਆ ਆਪਾਂ ਪ੍ਰਾਰੰਭ ਕਰਦੇ ਹਾਂ। ਜਿੰਨੀਆਂ ਵੀ ਸਭ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠੀਆਂ ਹਨ, ਇੱਕ ਵਾਰ ਕਹਿਣ 'ਤੇ ਰਸਨਾ ਨੂੰ ਪਾਵਨ ਕਰੋ ਜੀ। ਆਖੋ

0: ਰਾਜ ਜਿਨ੍ਹਾਂ ਦੀ ਬਾਬਤ ਭੱਟਾਂ ਨੇ ਸਵਈਆਂ ਦੇ ਵਿੱਚ ਬਚਨ ਕਹੇ ਹਨ, ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਵੀ ਦੁਨੀਆਂ ਦੇ ਲੋਕੋ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿੱਚ ਅਤੇ ਹਰ ਕਹਿੰਦੇ ਰੱਬ ਨੂੰ, ਰੱਬ ਦੇ ਵਿੱਚ ਰਤਾ ਜਿੰਨਾ ਵੀ ਫਰਕ ਨਹੀਂ ਗਾ। ਜੋ ਰੱਬ ਹੈ ਉਹੀ ਗੁਰੂ ਅਰਜਨ ਦੇਵ ਸਾਹਿਬ ਜੀ ਹਨ, ਜੋ ਗੁਰੂ ਅਰਜਨ ਦੇਵ ਸਾਹਿਬ ਜੀ ਹੈ ਉਹੀ ਰੱਬ ਹੈ, ਕਦੇ ਫਰਕ ਨਾ ਸਮਝੋ। ਜੋ ਗੁਰੂ ਨਾਨਕ ਪਾਤਸ਼ਾਹ ਜੀ ਹੈ ਉਹੀ ਰੱਬ ਨੇ, ਉਹੀ ਪਰਮਾਤਮਾ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਮੁਖਾਰ ਬਿੰਦ ਤੋਂ ਇਹ ਸ਼ਬਦ ਉਚਾਰਨ ਕਰਦੇ ਨੇ, ਉਦਮ ਕਰਤ ਆਨੰਦ ਪਾਇਆ। ਜਿਹੜੇ ਸਿੱਖ ਭਾਈ ਉਦਮ ਕਰਦੇ ਹਨ ਅੰਮ੍ਰਿਤ ਵੇਲੇ ਉੱਠਣ ਦਾ, ਉਦਮ ਕਰਦੇ ਹਨ ਸਤ ਸੰਗਤ ਦੇ ਵਿੱਚ ਆਉਣ ਦਾ, ਉਦਮ ਕਰਦੇ ਹਨ ਸੇਵਾ ਕਰਨ ਦਾ, ਜਿਨ੍ਹਾਂ ਦੇ ਅੰਦਰ ਇਹ ਉਦਮ ਪੈਦਾ ਹੋ ਜਾਂਦਾ ਅੰਮ੍ਰਿਤ ਵੇਲੇ ਉੱਠ ਕੇ ਆਉਣਾ ਅਤੇ ਪਹਿਰ ਰਾਤ ਰਹਿੰਦਿਆਂ ਤੋਂ ਉੱਠ ਕੇ ਸੰਗਤ ਦੇ ਵਿੱਚ ਜੁੜਨਾ, ਇਹ ਬੜਾ ਭਾਰੀ ਉਦਮ ਹੈ। ਇਹ ਤਾਂ ਸਰੀਰ ਦੀ ਨੀਂਦ ਤਿਆਗਣੀ ਪੈਂਦੀ ਹੈ। ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲੇ ਕਿਹਾ ਕਰਦੇ ਸਨ, ਕਹਿੰਦੇ ਸਰਦੀਆਂ ਦੇ ਦਿਨ ਹੋਣ ਅਤੇ ਅਰਜਾਈ ਉੱਤੇ ਲਈ ਹੋਵੇ, ਅਤੇ ਕਹਿੰਦੇ ਸਿੱਖੋ ਜਿਹੜੀ ਅਰਜਾਈ ਉਹ ਸ਼ੇਰ ਦਾ ਪੰਜਾ ਹੁੰਦੀ ਹੈ। ਸਰਦੀਆਂ ਦੇ ਦਿਨ ਹੋਣ, ਸਰੀਰ 'ਤੇ ਅਰਜਾਈ ਲਈ ਹੋਵੇ ਅਤੇ ਅਰਜਾਈ ਜਿਹੜੀ ਉਹ ਸ਼ੇਰ ਦਾ ਪੰਜਾ ਹੁੰਦੀ ਹੈ। ਭਾਵ ਜਿਹੜੇ ਸਿੱਖ ਅਰਜਾਈ ਦਾ ਸਰਦੀਆਂ ਵਿੱਚ ਤਿਆਗ ਕਰਕੇ ਸਤ ਸੰਗਤ ਦੇ ਵਿੱਚ ਆਉਂਦੇ ਨੇ ਨਾ, ਉਹ ਸ਼ੇਰ ਦੇ ਪੰਜੇ ਤੋਂ ਮੁਕਤ ਹੋ ਕੇ ਆਉਂਦੇ ਨੇ। ਜਿਵੇਂ ਸ਼ੇਰ ਦੇ ਪੰਜੇ ਤੋਂ ਹਰੇਕ ਬਚ ਨਹੀਂ ਨਾ ਸਕਦਾ, ਇਹ ਗਰਮ ਰਝਾਈਆਂ ਅਤੇ ਗਰਮ ਤਲਾਈਆਂ ਤੋਂ ਵੀ ਨਹੀਂ ਕੋਈ ਬਚ ਸਕਦਾ, ਕਿਉਂਕਿ ਉਹਨਾਂ ਦਾ ਨਿੱਘੀ ਹੋ ਜਾਏ, ਬੰਦੇ ਨੂੰ ਛੱਡਣ ਨੂੰ ਜੀ ਨਹੀਂ ਕਰਦਾ। ਹੋਰ 5 ਮਿੰਟ ਪੈ ਜਾਈਏ, ਹੋਰ 10 ਮਿੰਟ ਪੈ ਜਾਈਏ, ਬੰਦਾ ਲਾਲਸਾ ਦੇ ਵੱਸ ਹੋ ਕੇ ਕਈ ਘੰਟੇ ਪਿਆ ਰਹਿੰਦਾ ਹੈ, ਆਲਸ ਪਿਆ ਰਹਿੰਦਾ। ਪਰ ਜਿਹੜੇ ਮਹਾਂਪੁਰਖ ਹੁੰਦੇ ਨੇ, ਉੱਦਮੀ ਹੁੰਦੇ ਹਨ, ਅੰਮ੍ਰਿਤ ਵੇਲੇ ਉੱਠ ਕੇ ਸਤ ਸੰਗਤ ਦੇ ਵਿੱਚ ਆਉਣਾ, ਸਿਮਰਨ ਸਾਧਨਾ ਕਰਨੀ, ਸੇਵਾ ਕਰਨੀ, ਇਹ ਉੱਦਮ ਹੈ। ਮਹਾਰਾਜ ਜੀ ਦਾ ਬਚਨ ਹੈ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏ ਦਿਆਂ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਹ ਭਾਈ ਜਿਹੜੇ ਮਹਾਂਪੁਰਖ ਉੱਦਮ ਕਰਦੇ ਨੇ ਨਾ, ਉੱਦਮ ਦੇ ਨਾਲ ਹੀ ਉਹਨਾਂ ਨੂੰ ਸਭ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਦੁਨਿਆਵੀ ਤੌਰ 'ਤੇ ਅਸੀਂ ਦੇਖੀਏ, ਦੁਨਿਆਵੀ ਕਰਮ ਕਰਦੇ ਹਾਂ, ਡਿਊਟੀਆਂ ਕਰਦੇ ਹਾਂ, ਉੱਦਮ ਤਾਂ ਕਰਦੇ ਹੀ ਹਾਂ ਨਾ ਸਾਰੇ। ਅੰਮ੍ਰਿਤ ਵੇਲੇ ਉੱਠ ਕੇ ਕਾਰੋਬਾਰਾਂ ਦੀ ਪਕੜ ਦੇ ਵਿੱਚ ਹਾਂ, ਕਾਰੋਬਾਰ ਜਾ ਕੇ ਬੰਦਾ ਸਾਂਭਦਾ ਹੈ। ਜੇ ਸਾਰਾ ਦਿਨ ਆਲਸ ਦੇ ਸਹਿਤ ਪਿਆਰ ਰਵੇ ਤਾਂ ਫਿਰ ਬੰਦਾ ਉਹ ਸੰਸਾਰ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ। ਬਸ ਵੈਸੇ ਹੀ ਅਧਿਆਤਮਕ ਦਾ ਪੱਖ ਹੈ, ਜੇ ਅਧਿਆਤਮਕ ਤੌਰ 'ਤੇ ਬੰਦੇ ਨੇ ਤਰੱਕੀ ਕਰਨੀ ਹੈ ਤਾਂ ਫਿਰ ਉੱਦਮ ਕਰਨਾ ਪਵੇਗਾ, ਉਹਨੂੰ ਸਤ ਸੰਗਤ ਦੇ ਵਿੱਚ ਆਉਣਾ ਪਵੇਗਾ, ਇਸ਼ਨਾਨ ਕਰਨਾ ਪਵੇਗਾ, ਉਹਨੂੰ ਨਿਤਨੇਮ ਕਰਨਾ ਪਵੇਗਾ, ਬਾਣੀ ਪੜ੍ਹਨੀ ਪਵੇਗੀ। ਇਹ ਉੱਦਮ ਹੈ ਸਰੀਰ ਦਾ। ਜੇ ਉੱਦਮ ਕਰਾਂਗੇ, ਮਹਾਰਾਜ ਜੀ ਕਹਿੰਦੇ ਉੱਦਮ ਕਰਤ ਆਨੰਦ ਪਿਆ, ਉੱਦਮ ਕਰਦਿਆਂ ਕਰਦਿਆਂ ਸਤ ਸੰਗਤ ਦੇ ਵਿੱਚ ਆਉਣ ਕਰਕੇ, ਬਾਣੀ ਪੜ੍ਹਨ ਕਰਕੇ ਆਨੰਦ ਦੀ ਪ੍ਰਾਪਤੀ ਹੋ ਗਈ। ਭਇਆ ਤੋਂ ਪ੍ਰਾਪਤ ਹੁੰਦਾ ਹੈ, ਪ੍ਰਾਪਤ ਹੋ ਜਾਣਾ, ਸਿਮਰਤ ਸੁਖ ਸਾਰ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਿਆਂ ਕਰਦਿਆਂ ਸਾਰ ਨਾਮ ਹੁੰਦਾ ਸ੍ਰੇਸ਼ਟ, ਕਹਿੰਦੇ ਸ੍ਰੇਸ਼ਟ ਸੁੱਖ ਦੀ ਪ੍ਰਾਪਤੀ ਹੋ ਗਈ ਹੈ। ਭਾਵ ਜਿਹੜਾ ਆਤਮਕ ਸੁੱਖ ਦੀ ਗੱਲ ਇੱਥੇ ਕਹੀ ਹੈ, ਇੱਥੇ ਦੁਨਿਆਵੀ ਸੁੱਖਾਂ ਦਾ ਜ਼ਿਕਰ ਨਹੀਂ ਗੁਰਬਾਣੀ ਦੇ ਵਿੱਚ ਕੀਤਾ, ਇੱਥੇ ਆਤਮਕ ਸੁੱਖਾਂ ਦੀ ਗੱਲ ਕੀਤੀ। ਉਹ ਸੁੱਖ ਜਿਹੜਾ ਬੰਦ ਬੰਦ ਕੱਟਿਆਂ ਵੀ ਹਿਰਦੇ ਵਿੱਚ ਰਹਿੰਦਾ ਹੈ, ਉਹ ਸੁੱਖ ਜਿਹੜਾ ਖੋਪੜੇ ਲਿਆਉਣ ਤੋਂ ਬਾਅਦ 22 ਦਿਨ ਰਹਿੰਦਾ ਹੈ। ਖੋਪਰਾ ਲੈ ਜਾਵੇ ਅਤੇ 22 ਦਿਨ ਭਾਈ ਤਾਰੂ ਸਿੰਘ ਜੀ ਨੂੰ ਉਹ ਸੁੱਖ ਦੀ ਪ੍ਰਾਪਤੀ। ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣੇ ਪੁਰਜੇ ਪੁਰਜੇ ਕਟਵਾ ਲਏ ਪਰ ਉਹ ਆਤਮਕ ਸੁੱਖ ਤੋਂ ਕਦੇ ਵਾਂਝੇ ਨਾ ਰਹੇ, ਕਦੇ ਡੋਲੇ ਨਾ, ਉਹ ਸੁੱਖ ਹੈ। ਬਾਹਰਲੀ ਸੁੱਖ ਤਾਂ ਬੰਦਾ ਕਦੇ ਗਰੀਬ ਹੈ, ਕਦੇ ਅਮੀਰ ਹੈ, ਆਏ ਪਦਾਰਥਾਂ ਦਾ ਸੁੱਖ, ਗਏ ਪਦਾਰਥਾਂ ਦਾ ਗਮ, ਇਹਦੇ ਵਿੱਚ ਹੀ ਡੁੱਬਿਆ ਰਹਿੰਦਾ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਕੇ ਭਾਈ ਸਾਰ ਜਿਹੜਾ ਸ੍ਰੇਸ਼ਟ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ।
1: ਜਪ ਜਪ ਨਾਮ ਗੋਬਿੰਦ ਕਾ।
0: ਮਹਾਰਾਜ ਜੀ ਕਹਿੰਦੇ ਹਨ ਭਾਈ ਜਿਹੜਾ ਗੋਬਿੰਦ ਹੈ, ਗੋਬਿੰਦ ਦੀ ਜਿਹੜੀ ਵਿਆਖਿਆ ਹੈ ਜਾਂ ਇੰਜ ਕਹਿ ਲਵੋ ਗੋਬਿੰਦ ਦੇ ਅੱਖਰੀ ਅਰਥ ਹਨ, ਇਹ ਵਿਦਵਾਨਾਂ ਨੇ ਇਸ ਪ੍ਰਕਾਰ ਕੀਤੇ ਨੇ। ਮੈਂ ਥੋੜਾ ਜਿਹਾ ਸੰਧੀ ਛੇਦ ਕਰਾਂਗਾ ਕਿਉਂਕਿ ਜਿੰਨਾ ਚਿਕਰ ਸ਼ਬਦਾਂ ਨੂੰ ਸੰਧੀ ਛੇਦ ਨਹੀਂ ਨਾ ਕਰਦੇ ਤੇ ਅਰਥ ਉਹਨਾਂ ਚਿਰ ਬਣਦੇ ਹੀ ਨਹੀਂ ਗੇ। ਸੰਪਰਦਾਵਾਂ ਦੇ ਵਿੱਚ, ਟਕਸਾਲਾਂ ਦੇ ਵਿੱਚ ਜਦੋਂ ਕਥਾ ਸਿਖਾਈ ਜਾਂਦੀ ਹੈ ਸ਼ਬਦਾਂ ਦੇ ਅਰਥਾਂ ਦੀ ਬਣਤਰ ਨੂੰ ਕਿਵੇਂ ਲਗਾਉਣਾ। ਹੁਣ ਗੋਬਿੰਦ ਸ਼ਬਦ ਹੈ, ਗੋਬਿੰਦ ਸ਼ਬਦ ਦੀ ਸਿੱਧੇ ਤੌਰ ਤੇ ਵਿਆਖਿਆ ਨਹੀਂ ਹੁੰਦੀ, ਇਹਨੂੰ ਸੰਧੀ ਛੇਦ ਕਰਨਾ ਪੈਂਦਾ, ਭਾਵ ਇਹਨੂੰ ਨਖੇੜਨਾ ਪੈਂਦਾ ਵਿਆ। ਇਹਦੇ ਸ਼ਬਦ ਦੇ ਅਰਥ ਬਣਨਗੇ ਗੋ ਪਲੱਸ ਬਿੰਦ, ਗੋ ਦੇ ਵਿੱਚ ਪਲੱਸ ਲਾ ਕੇ ਫਿਰ ਬਿੰਦ, ਬਿੰਦ ਦੀ ਵਿਆਖਿਆ ਅਲੱਗ ਹੋਵੇਗੀ ਤੇ ਗੋ ਦੀ ਵਿਆਖਿਆ ਅਲੱਗ ਹੋਵੇਗੀ। ਜਿਹੜਾ ਗੋ ਦੀ ਵਿਆਖਿਆ ਵਿਦਵਾਨਾਂ ਨੇ ਬਹੁਤ ਢੰਗ ਤਰੀਕੇ ਦੇ ਨਾਲ ਕੀਤੀ ਹੈ, ਗੋ ਦੇ ਜਿਹੜੇ ਅਰਥ ਕੀਤੇ ਹਨ ਵਿਦਵਾਨ ਨੇ, ਹਨੇਰਾ ਵੀ ਕੀਤਾ ਹੈ। ਜਿਹੜਾ ਬਾਹਰਲੀ ਤੌਰ ਤੇ ਹਨੇਰਾ ਹੋ ਜਾਂਦਾ, ਰਾਤ ਪੈ ਜਾਂਦੀ ਹੈ, ਉਹਨੂੰ ਵੀ ਗੋ ਕਹਿੰਦੇ ਹਨ। ਮੁੜ ਕੇ ਨੰਬਰ 2 ਤੇ ਗੋ ਨਾਮ ਇੰਦਰੀਆਂ ਦਾ ਵੀ ਹੁੰਦਾ ਹੈ, ਭਾਵ ਸਾਡੀਆਂ ਅੱਖਾਂ ਨੇ, ਕੰਨ ਨੇ, ਜੀਭ ਹੈ, ਰਸਨਾ, ਇਹਨੂੰ ਵੀ ਗੋ ਕਹਿੰਦੇ ਹੈ। ਤੀਸਰਾ ਗੋ ਨਾਮ ਧਰਤੀ ਦਾ ਵੀ ਹੁੰਦਾ, ਇਹ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ। ਹੁਣ ਆ ਜਾਈਏ ਬਿੰਦ ਤੇ, ਬਿੰਦ ਦਾ ਅਰਥ ਹੁੰਦਾ ਰੱਖਿਆ ਕਰਨ ਵਾਲਾ, ਤੇ ਹੁਣ ਇਹਦੀ ਵਿਆਖਿਆ ਵਿਦਵਾਨ ਐਂ ਕਰਦੇ ਨੇ ਵੀ ਗੋ ਨਾਮ ਧਰਤੀ ਦਾ, ਜਿੰਨੇ ਵੀ ਧਰਤੀ ਤੇ ਜੀਵ ਰਹਿੰਦੇ ਹਨ ਜਿਹੜਾ ਉਹਨਾਂ ਦੀ ਰੱਖਿਆ ਕਰੇ ਉਹਦਾ ਨਾਮ ਗੋਬਿੰਦ ਹੈ, ਉਹਨੂੰ ਗੋਬਿੰਦ ਕਹਿੰਦੇ ਹੈ। ਧਰਤੀ ਤੇ ਜੀਵਾਂ ਦੀ ਰੱਖਿਆ ਕਰਨ ਵਾਲੇ ਦਾ ਨਾਮ ਗੋਬਿੰਦ ਹੈ, ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਪ ਜਪ ਨਾਮ ਗੋਬਿੰਦ ਕਾ। ਹੇ ਭਾਈ, ਜਿਹੜਾ ਗੋਬਿੰਦ ਧਰਤੀ ਤੇ ਜੀਵਾਂ ਦੀ ਰੱਖਿਆ ਕਰਦਾ ਹੈ, ਪਰਮੇਸ਼ਰ ਹੈ, ਕਹਿੰਦੇ ਉਹਦੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ, ਹਿਰਦੇ ਦੇ ਵਿੱਚੋਂ ਜਪਣਾ ਕਰੀਏ ਰਸਨਾ ਤੋਂ, ਭਾਵ ਕਿ ਦੋ ਪ੍ਰਕਾਰ ਆਪਣੇ ਮਨ ਦੇ ਦੁਆਰਾ ਤੇ ਆਪਣੇ ਤਨ ਦੇ ਦੁਆਰਾ ਵੀ ਜਪਣਾ ਕਰੀਏ। ਕਈ ਵਾਰ ਅਸੀਂ ਕਹਿੰਦੇ ਜੀ ਸਾਡਾ ਤਾਂ ਮਨ ਸੱਚਾ ਹੈ, ਸਾਨੂੰ ਜਪਣ ਦੀ ਕੀ ਲੋੜ ਹੈ। ਕਈ ਵਾਰ ਅਸੀਂ ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਦੇ, ਨਹੀਂ ਭਾਈ, ਜਪਣਾ ਹਰੇਕ ਨੂੰ ਪਵੇਗਾ, ਭਾਵੇਂ ਸਾਨੂੰ ਕੀ ਪਤਾ ਹੈ ਸਾਡਾ ਮਨ ਸੱਚਾ ਹੈ ਜਾਂ ਝੂਠਾ ਹੈ, ਅਸੀਂ ਆਪਣੇ ਮੂੰਹ ਹੀ ਕਹਿ ਰਹੇ ਹਾਂ ਨਾ, ਇਹ ਤਾਂ ਵਾਹਿਗੁਰੂ ਜਾਣਦਾ ਹੈ। ਬਾਹਰਲੀ ਤੌਰ ਤੇ ਵੀ ਸਤ ਸੰਗਤ ਦੇ ਵਿੱਚ ਬੈਠਣਾ ਅਤੇ ਮਨ ਕਰਕੇ ਵੀ ਸਤ ਸੰਗਤ ਦੇ ਨਾਲ ਜੁੜਨਾ, ਜਪ ਜਪ ਨਾਮ ਗੋਬਿੰਦ ਕਾ। ਇਸ ਕਰਕੇ ਧਰਤੀ ਤੇ ਜੀਵਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਉਹਦੇ ਨਾਮ ਨੂੰ ਆਪਣੇ ਤਨ ਦੇ ਦੁਆਰਾ ਤੇ ਆਪਣੇ ਮਨ ਦੇ ਦੁਆਰਾ ਜਪਣਾ ਕਰ ਜੀ।
1: ਪੂਰਨ ਵਿਚਾਰ,
0: ਪੂਰਨ ਕਹਿੰਦੇ ਮੁਕੰਮਲ ਰੂਪ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿਹੜੀ ਵਿਚਾਰ ਹੈ, ਆਤਮਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ।
1: ਚਰਨ ਕਮਲ ਗੁਰ ਕੇ ਜਪਤ,
0: ਤੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਚਰਨ ਕਮਲ ਹਨ, ਚਰਨ ਚਿੱਤ ਨਾਮ, ਜਪ ਸਾਹਿਬ ਜੀ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਚਰਨ ਕਮਲ, ਚਰਨ ਕਮਲ ਤੋਂ ਭਾਵ ਹੁੰਦਾ ਪਰਮੇਸ਼ਰ ਦਾ ਨਾਮ। ਵਾਹਿਗੁਰੂ ਜੀ ਦੇ ਚਰਨ ਕਮਲ ਜਿਹੜੇ ਗੁਰੂ ਦੇ ਚਰਨ ਕਮਲ ਹਨ, ਜਪਤ, ਭਾਵ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨੂੰ ਜਪਤ ਜਪਦਿਆਂ, ਭਾਵ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਜਿਹੜਾ ਹੈ ਧਿਆਉਂਦਿਆਂ, ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਪੂਜਨ ਕਰਦਿਆਂ ਕਰਦਿਆਂ ਜੀ,
1: ਹਰ ਜਪ ਹੋ ਜੀਵਾ,
0: ਤੇ ਹਰੀ ਪਰਮੇਸ਼ਰ ਦਾ ਨਾਮ ਹੋ ਨਾਮ ਦਾ, ਮੈਂ ਉਹ ਪਰਮਾਤਮਾ ਦਾ ਨਾਮ ਜਪ ਜਪ ਕੇ ਤੇ ਜੀਵਾਂ ਜਿਉਂਦਾ ਹਾਂ। ਮੇਰੇ ਅੰਦਰ ਜਿਵੇਂ ਮਾਂ ਕਹਿੰਦੀ ਹੈ ਨਾ, ਮੈਂ ਆਪਣੇ ਪੁੱਤ ਨੂੰ ਵੇਖ ਕੇ ਜਿਉਂਦੀ ਹੋ ਜਾਂਦੀ ਹੈ, ਮਾਂ ਕਹਿੰਦੀ ਮੈਂ ਆਪਣੇ ਪੁੱਤ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਪੁੱਤ ਸਕੂਲੋਂ ਆਉਂਦਾ, ਮਾਂ ਆਪਣੇ ਸੀਨੇ ਨਾਲ ਲਾ ਲੈਂਦੀ ਹੈ। ਇਸੇ ਤਰ੍ਹਾਂ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਸਾਡੀ ਮਾਂ ਹੈ। ਉਸ ਮਾਂ ਨੇ ਸਾਨੂੰ ਆਤਮਕ ਜੀਵਨ ਦੇਣਾ ਹੈ। ਉਸ ਧੰਨ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬਚਨ ਹੈ, ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ਼ ਤੇਤੇ। ਰਾਹ ਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਵਿਦਵਾਨਾਂ ਨੇ ਵਿਆਖਿਆ ਇਹਦੀ ਇਸ ਪ੍ਰਕਾਰ ਕੀਤੀ ਹੈ, ਕਹਿੰਦੇ ਭਾਵੇਂ ਪੁੱਤ ਦੇ ਵਿੱਚ 100 ਔਗਣ ਹੋਵੇ ਨਾ, ਪੁੱਤ ਅਪਰਾਧੀ ਹੋਵੇ, ਮਾਂ ਵਾਸਤੇ ਚੰਨ ਹੁੰਦਾ, ਮਾਂ ਵਾਸਤੇ ਹੀਰਾ ਹੁੰਦਾ। ਸੁੱਤ ਅਪਰਾਧ ਕਰਤ ਹੈ ਜੇਤੇ, ਜਿੰਨੇ ਮਰਜ਼ੀ ਪੁੱਤਰ ਅਪਰਾਧ ਕਰੀ ਜਾਵੇ, ਪਾਪ ਕਰੀ ਜਾਵੇ, ਹੁਣ ਛੋਟਾ ਜਿਹਾ ਬੱਚਾ ਹੈ, ਹੁਣ ਮਾਂ ਦੀ ਗੋਦ ਦੇ ਵਿੱਚ ਹੈ, ਬੱਚਾ ਕਦੇ ਮਾਂ ਦੀ ਗੋਦ ਦੇ ਵਿੱਚ ਵਾਸ਼ਰੂਮ ਵੀ ਕਰ ਦੇਵੇ ਤਾਂ ਮਾਂ ਨੂੰ ਗੁੱਸਾ ਥੋੜ੍ਹਾ ਆਉਂਦਾ। ਮਾਂ ਕਹਿੰਦੀ ਅਣਜਾਣ ਹੈ, ਬੇਸਮਝ ਹੈ, ਵੱਡਾ ਹੋਵੇਗਾ ਤੇ ਇਹਨੂੰ ਸਮਝ ਜਾਵੇਗਾ। ਮਾਂ ਬੱਚੇ ਦੀ ਕਿਰਿਆ ਸਾਫ ਕਰਦੀ ਹੈ, ਮਾਂ ਨੂੰ ਪਤਾ ਹੈ ਇਹ ਅਣਜਾਣ ਹੈ, ਇਹ ਕੁਝ ਮਹੀਨਿਆਂ ਦਾ ਹੈ, ਇਹ ਵੱਡਾ ਹੋਵੇਗਾ ਤੇ ਇਹ ਸਮਝ ਜਾਵੇਗਾ। ਮਾਂ ਦੀ ਗੋਦ ਵਿੱਚ ਬੱਚਾ ਕਿਰਿਆ ਵੀ ਕਰ ਦੇਵੇ ਤੇ ਮਾਂ ਨੂੰ ਕਦੇ ਵੀ ਗਲਾਣਤਾ ਨਹੀਂ ਆਉਂਦੀ ਵੀ, ਕਿਉਂਕਿ ਮਾਂ ਇੱਕ ਵਿਸ਼ਾਲ ਹਿਰਦੇ ਵਾਲੀ ਹੈ। ਗੁਰਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਸੁੱਤ ਅਪਰਾਧ ਕਰਤ ਹੈ ਜੇਤੇ, ਪੁੱਤਰ ਜਿੰਨੇ ਮਰਜ਼ੀ ਅਪਰਾਧ ਕਰ ਦੇਵੇ, ਜਨਨੀ ਚੇਤਨਾ ਰਾਖਸ਼ ਤੇਤੀ। ਜਨਨੀ ਕਹਿੰਦੇ ਮਾਂ ਨੂੰ, ਕਹਿੰਦੇ ਮਾਂ ਆਪਣੇ ਪੁੱਤ ਦੇ ਅਪਰਾਧਾਂ ਨੂੰ ਚਿੱਤ ਦੇ ਵਿੱਚ ਨਹੀਂ ਲੈ ਕੇ ਆਉਂਦੀ ਵੀ। ਇਸੇ ਤਰ੍ਹਾਂ ਅਗਲੀ ਪੰਕਤੀ ਵਿੱਚ ਫਿਰ ਕਿਹਾ, ਰਾਹ ਮਈਆ ਹੋ ਬਾਰਕ ਤੇਰਾ, ਹੇ ਪਰਮਾਤਮਾ ਅਸੀਂ ਵੀ ਤੇਰੇ ਪੁੱਤਰ ਹਾਂ। ਰਾਹ ਮਈਆ ਤੂੰ ਸਾਡੀ ਮਾਂ ਹੈ, ਪਰਮਾਤਮਾ ਅਸੀਂ ਤੇਰੇ ਪੁੱਤ ਹਾਂ। ਰਾਹ ਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ, ਮੇਰੇ ਵੀ ਔਗਣਾਂ ਨੂੰ ਮਹਾਰਾਜ ਕੱਟ ਦੇ, ਮੇਰੇ ਔਗਣਾਂ ਨੂੰ ਨਾ ਦੇਖੀ, ਜਿੰਨੇ ਮੇਰੇ ਵਿੱਚ ਔਗਣ ਹਨ ਮਹਾਰਾਜ ਮੇਰੇ ਔਗਣਾਂ ਨੂੰ ਅੱਖੋਂ ਪਰੋਖੇ ਕਰ ਦੇਣਾ ਕਰ। ਜੈਸਾ ਬਾਲਕ ਭਾਏ ਸਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੋੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗਹਿ ਮਾਰਗ ਪਾਵੈ। ਇਸ ਪ੍ਰਕਾਰ ਖਾਲਸਾ ਜੀ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹ ਵਾਹਿਗੁਰੂ ਪਰਮੇਸ਼ਰ ਦੇ ਹਰੀ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਮੈਂ ਜੀਵਾਂ ਜਿਉਂਦਾ ਹਾਂ, ਜਿਵੇਂ ਮਾਂ ਆਪਣੇ ਬੱਚੇ ਨੂੰ ਵੇਖ ਵੇਖ ਕੇ ਜਿਉਂਦੀ ਹੈ।
1: ਪਾਰ ਬ੍ਰਹਮ ਆਰਾਧਤੇ
0: ਮਹਾਰਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਪਦੇਸ਼ ਦਿੰਦੇ ਹਨ, ਪਾਰ ਬ੍ਰਹਮ, ਪਾਰ ਜਿਹੜੀ ਪ੍ਰਵਿਰਤੀ ਹੈ, ਬ੍ਰਹਮ ਨਾਮ ਦਾ ਵਿਆਪਕ ਸਰੂਪ ਦਾ, ਜਿਹੜਾ ਪਰਮਾਤਮਾ ਹੈ ਉਹ ਬ੍ਰਹਮ ਵਿਆਪਕ ਸਰੂਪ ਹੈ, ਪਾਰ ਪ੍ਰਵਿਰਤੀ ਤੋਂ ਰਹਿਤ ਹੈ, ਭਾਵ ਕਿ ਉਹ ਕਿਸੇ ਪ੍ਰਵਿਰਤੀ ਦੇ ਬੰਧਨ ਦੇ ਵਿੱਚ ਬੱਝਿਆ ਹੋਇਆ ਨਹੀਂ ਗਾ। ਉਹ ਪਰਮੇਸ਼ਰ ਨੂੰ ਕੋਈ ਐ ਨਹੀਂ ਬੱਝ ਸਕਦਾ ਵੀ ਉਹ 5.5 ਫੁੱਟ ਦਾ ਹੈ ਜਾਂ ਉਹ 6 ਫੁੱਟ ਦਾ ਹੈ, ਉਹ ਕਾਲਾ ਹੈ, ਉਹ ਗੋਰਾ ਹੈ, ਜਾਂ ਭਾਈ ਉਹ ਇੰਨੇ ਕੁ ਦਾਇਰੇ ਦੇ ਵਿੱਚ ਆ ਜਾਵੇਗਾ। ਨਹੀਂ ਭਾਈ, ਉਹ ਜਿਹੜਾ ਪਰਮੇਸ਼ਰ ਹੈ ਉਹ ਪਾਰ ਬ੍ਰਹਮ ਹੈ, ਵਿਸ਼ਾਲ ਹੈ। ਉਹ ਪਹਾੜ, ਪਹਾੜਾਂ ਦੀਆਂ ਕੰਧਰਾਂ, ਜਲਵਾਯੂ, ਬਨਸਪਤੀ, ਜਿੰਨਾ ਵੀ ਕੁਝ ਬ੍ਰਹਿਮੰਡ ਹੈ ਉਹ ਪਰਮਾਤਮਾ ਨੇ ਬਣਾਇਆ ਹੋਇਆ ਹੈ, ਇਸ ਕਰਕੇ ਉਹਦਾ ਨਾਮ ਪਾਰ ਬ੍ਰਹਮ ਹੈ। ਅਰਾਧਤੀ, ਜਿਹੜੇ ਭਾਈ ਪਾਰ ਬ੍ਰਹਮ ਪਰਮੇਸ਼ਰ ਦੀ ਅਰਾਧ ਤੇ ਅਰਾਧਨਾ ਕਰਦੇ ਹਨ,
1: ਮੁਖ ਅੰਮ੍ਰਿਤ ਪੀਵਾ,
0: ਉਹ ਆਪਣੇ ਮੁਖ ਦੇ ਵਿੱਚ ਮ੍ਰਿਤੂ ਤੋਂ ਰਹਿਤ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਪੀਵਾ ਪੀਂਦੇ ਹਨ। ਉਹ ਨਾਮ ਰੂਪੀ ਅੰਮ੍ਰਿਤ ਨੂੰ ਰੋਜ਼ ਹੀ ਉੱਠ ਕੇ ਪੀਂਦੇ ਨੇ। ਜਪ ਜੀ ਸਾਹਿਬ ਪੜ੍ਹਨ ਰੂਪ ਅੰਮ੍ਰਿਤ, ਮਹਾਰਾਜ ਜੀ ਦੀ ਬਾਣੀ ਪੜ੍ਹਨ ਰੂਪ ਅੰਮ੍ਰਿਤ ਨੂੰ ਉਹ ਆਪਣੇ ਮੁਖ ਦੇ ਵਿੱਚ ਪੀਂਦੇ ਹਨ। ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇਸ ਤਰ੍ਹਾਂ ਅੱਗੇ ਇਹ ਉਪਦੇਸ਼ ਦੇ ਰਹੇ ਹਨ।
1: ਅਜੰਤ ਸਭ ਸੁਖ ਬਸੇ,
0: ਖਾਲਸਾ ਜੀ ਉਹ ਮਹਾਰਾਜ ਜੀ ਬੜੀ ਕਿਰਪਾ ਕਰਦੇ ਨੇ ਜਿਹੜੇ ਨਾਮ ਜਪਦੇ ਹਨ ਤੇ ਜੀ ਤੇ ਜੰਤ, ਜਿੰਨੇ ਜੀਵ ਹਨ ਧਰਤੀ ਤੇ ਰਹਿਣ ਵਾਲੇ, ਜਿੰਨੇ ਜੰਤ ਹਨ ਜਲਵਾਯੂ ਦੇ ਵਿੱਚ ਰਹਿਣ ਵਾਲੇ, ਸਭ ਸੁਖ ਬਸੇ, ਸਭ ਸਾਰੇ ਹੀ ਕਹਿੰਦੇ ਉਹ ਸੁਖ ਬਸੇ, ਸੁਖੀ ਦੇ ਨਾਲ ਬਸੇ ਬਸਦੇ ਹਨ।
1: ਸਭ ਕੈ ਮਨ ਲੋਚ,
0: ਸਾਰਿਆਂ ਦੇ ਮਨ ਦੇ ਵਿੱਚ ਲੋਚ ਹੁੰਦੀ, ਲੋਚ ਦਾ ਅਰਥ ਹੁੰਦਾ ਇੱਛਾ, ਸਾਰਿਆਂ ਦੇ ਮਨ ਦੇ ਵਿੱਚ ਲੋਚ ਹੈ, ਇੱਛਾ ਹੈ।
1: ਪਰ ਉਪਕਾਰ ਨਿਤ ਚਿਤ ਵਤੇ,
0: ਜਿਹੜੇ ਮਹਾਂਪੁਰਖ ਹੁੰਦੇ ਹਨ ਉਹ ਨਿਤਾ ਪ੍ਰਤੀ ਪਰ ਉਪਕਾਰ, ਪਰਾਏ ਦੇ ਉੱਪਰ ਭਲਾ ਕਰਨਾ ਵੀ ਮਨ ਵਿੱਚ ਚਿੱਤ ਵਧੇ ਹਨ। ਮੈਂ ਫਲਾਨੇ ਦਾ ਪਰ ਉਪਕਾਰ ਕਰ ਦੇਵਾਂ, ਇਹ ਜਿਹੜੇ ਮਹਾਂਪੁਰਖਾਂ ਦੇ ਵਿੱਚ ਖਾਸੀਅਤ ਹੁੰਦੀ। ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਦੁਨੀਆਂ ਦੇ ਉੱਪਰ, ਪਹਿਲੇ ਤਰ੍ਹਾਂ ਦੇ ਲੋਕ ਹੁੰਦੇ ਆ ਵੀ ਕੇਵਲ ਆਪਣੇ ਪੇਟ ਦੀ ਪੂਰਤੀ ਵਾਸਤੇ ਕਮਾਉਂਦੇ ਹਨ, ਆਪਣੇ ਪੇਟ ਦੇ ਵਾਸਤੇ ਖਾ ਲਿਆ, ਪੀ ਲਿਆ, ਸੁੱਖ ਲੈ ਲਿਆ, ਬਸ ਇੱਥੋਂ ਤੱਕ ਹੀ ਉਹ ਨਿਭਦੇ ਹਨ। ਦੂਸਰੇ ਪ੍ਰਕਾਰ ਦੇ ਲੋਕ ਹੁੰਦੇ ਨੇ ਕਿ ਉਹ ਆਲੇ ਦੁਆਲੇ ਦੇ ਨਾਲ ਨਾਲ ਉਹ ਆਪਣੇ ਰਿਸ਼ਤੇਦਾਰਾਂ, ਆਪਣੇ ਭੈਣ ਭਰਾਵਾਂ ਦੀ ਵੀ ਮਦਦ ਕਰ ਦਿੰਦੇ ਹੈ। ਇਹ ਦੂਸਰੇ ਦਰਜੇ ਦੇ ਹੁੰਦੇ ਨੇ। ਤੀਸਰੇ ਦਰਜੇ ਦੇ ਮਹਾਂਪੁਰਖ ਹੁੰਦੇ ਨੇ ਜਿਹੜੇ ਪਰਾਏ ਦੇ ਉੱਪਰ ਵੀ ਭਲਾ ਕਰ ਦਿੰਦੇ ਨੇ, ਜਿਹਦੇ ਦੇ ਨਾਲ ਕੋਈ ਜਾਣ ਪਛਾਣ ਹੀ ਨਾ ਹੋਵੇ, ਉਹਨੂੰ ਅਭਿਆਗਤ ਕਹਿੰਦੇ ਆ। ਉਹ ਕੋਈ ਉਹਨਾਂ ਦੀ ਸ਼ਰਨ ਵਿੱਚ ਆ ਜਾਵੇ ਤੇ ਉਹਨਾਂ ਤੇ ਵੀ ਭਲਾ ਕਰ ਦਿੰਦੇ, ਆਪਣਾ ਗਵਾ ਕੇ। ਆਪਣਾ ਵਿਗਾੜ ਬਰਾਨਾ ਸੰਡ ਹੈ, ਉਹ ਆਪਣਾ ਵਿਗਾੜ ਕੇ ਵੀ ਪਰਾਏ ਦਾ ਭਲਾ ਕਰ ਦਿੰਦੇ ਆ। ਉਹਨਾਂ ਨੂੰ ਮਹਾਂਪੁਰਖ ਕਹਿੰਦੇ ਨੇ, ਉਹਨਾਂ ਨੂੰ ਪਰ ਉਪਕਾਰੀ ਕਹਿੰਦੇ ਆ। ਗੁਰਬਾਣੀ ਦੇ ਵਿੱਚ ਅਸੀਂ ਜ਼ਿਕਰ ਪੜ੍ਹਦੇ ਹਨ, ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਨੇ ਉਹ ਪਰ ਉਪਕਾਰ ਨਿਤ ਚਿੱਤ ਵਤੇ, ਉਹ ਨਿਤਾ
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
4: ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫ਼ਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਹੁੰਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ? ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ? ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ ਹੈ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰਯਾਮੀ ਸੁਨ ਕੰਪਤ ਹੋਂ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ, ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ। ਪਤਾ ਮਨੋਚਿੰਤਕ ਕੀ ਕਹਿੰਦੇ ਨੇ, ਮਨੋਵਿਗਿਆਨਕ? ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ ਹੋਣ? ਮਨੋਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ। ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹਿ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ ਨੇ, ਹਰ ਵਕਤ ਸਭ ਕੁਛ ਉਸਦੀ ਨਿਗਾਹ ਦੇ ਥੱਲੇ। ਬੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ, ਮੈਨੂੰ ਸੁਣ ਰਿਹਾ। ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਪਿਆ। ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ ਹੈ? ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ, ਪ੍ਰਭ ਸਭ ਕੁਛ ਜਾਣੇ ਜਿਨ ਤੋਂ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰ, ਉਹ ਆਪਣਾ ਹੱਥ ਨਹੀਂ ਰੋਕਦਾ। ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਤੇ ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ, ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ, ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ, ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣਿਆ, ਸਿਰਫ ਸੁਣਿਆ, ਦੇਖਿਆ ਵੀ ਨਹੀਂ, ਢੰਡੋਰਾ ਪਿੱਟ ਰਿਹਾ। ਪਰਮਾਤਮਾ ਦੇਖਦਿਆਂ ਹੋਇਆਂ ਵੀ ਖਾਮੋਸ਼ ਖਾਮੋਸ਼, ਦੋਖਨ ਦੇਖਤ ਹੈ ਪਰ ਦੇਤ ਨਾ ਹਾਰ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ, ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਹੈ ਕੋਈ ਸਨੇਹ ਦੇ ਚ, ਕੋਈ ਪ੍ਰੇਮ ਦੇ ਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ, ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਹੈ, ਪੜਦਾ ਪਾਉਂਦਾ ਹੈ, ਭਰਾ ਛੁਪਾਉਂਦਾ ਹੈ, ਪੜਦਾ ਪਾਉਂਦਾ ਹੈ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਫ ਕਹਿੰਦੀਏ, ਹੇ ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੂ ਹਮਰੇ ਦੋਖ ਮਤ ਹਿਰਦੇ ਦਾਰੋ, ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪਰਮਾਤਮਾ ਦਾ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਦੇਖਦਾ। ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ, ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ, ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾ, ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ 'ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਦੇ 'ਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ। ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ। ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ, ਤਰਕਾ ਕੇ। ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ, ਤਾਂ ਮਨੁੱਖ ਦੇ ਕੋਲ ਇੱਕ ਤੋਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ 'ਚ ਜਿਉਣਾ ਹੈ ਕਿ ਅੰਮ੍ਰਿਤ ਦੇ 'ਚ ਜਿਉਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲ੍ਹਦਾ, ਅੰਮ੍ਰਿਤ ਵੇਲੇ ਖੁੱਲ੍ਹਦਾ, ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ। ਉੱਥੇ ਬੇਸ਼ਤਰ ਜਗ੍ਹਾ ਉਂਝੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ, ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਹ ਵੀ ਮੈਰਜ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ, ਮਜਾਲੇ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾ ਵਡਿਆਏ ਵਿਚਾਰ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਧੀਨੋਂ ਵਿੱਚ ਸੀ, ਮੈਂ ਪਹਿਲੀ ਦਫ਼ਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ, ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਂਦੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਂਦੇ ਨੇ। ਪਰ ਕਹਿਣ ਲੱਗੇ, ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਇਹਨਾਂ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ, ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫ਼ਾ ਦੇਖਿਆ, ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ, ਦਰਵਾਜ਼ੇ ਬੰਦ ਪਏ, ਕਿਧਰ ਐਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ, ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ, ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ।

ਹਰ ਵਕਤ ਮਨ ਬਾਹਰ ਭਟਕਦਾ ਹੈ ਤੇ ਬਾਹਰ ਕਿਸ ਤਰ੍ਹਾਂ ਭਟਕਦਾ ਹੈ? ਸਮੇਂ ਵਿੱਚ ਭਟਕਦਾ ਹੈ, ਵਕਤ ਵਿੱਚ ਭਟਕਦਾ ਹੈ, ਕਾਲ ਵਿੱਚ ਭਟਕਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ ਹੈ ਮਨ ਅਕਾਲ ਦਾ ਹਿੱਸਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਅਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਵਿੱਚ ਭਟਕਦਾ ਰਿਹਾ ਤਾਂ ਬਾਰ ਬਾਰ ਸਰੀਰ ਮਿਲਦਾ ਰਹੇਗਾ, ਇਸੇ ਨੂੰ ਕਹਿੰਦੇ ਨੇ ਆਵਾਗਮਨ। ਬਾਰ ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਹੈ ਸਿਲਸਿਲਾ ਚੱਲਦਾ ਰਹੇਗਾ। ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾਗ ਪੈਂਦਾ ਹੈ, ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ, ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ, ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿੱਥੇ ਤੱਕ ਵਟਕੇਗਾ, ਕਿੱਥੇ ਤੱਕ ਵਟਕੇਗਾ? ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ, ਕਿਧਰੇ ਵੀ ਮਨ ਟਿਕਦਾ ਨਹੀਂ ਕਿਉਂਕਿ ਮਨ ਦਾ ਉਘਾਰ ਹੀ ਨਹੀਂ ਹੈ, ਇਹ ਆਪਣੇ ਘਰ ਹੀ ਟਿਕ ਸਕਦਾ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ, ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ, ਪਦਾਰਥ ਤਨ ਦੀ ਲੋੜ ਹੈ ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ, ਇਸੇ ਨੂੰ ਲੋਭ ਕਹਿੰਦੇ ਹਨ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸ ਨੇ ਆਪਣੇ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ, ਔਰ ਮਨ ਦਾ ਉਸ ਵਿੱਚ ਕੋਈ ਰਜੇਵਾਂ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ, ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ, ਬਾਰ ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ, ਕਿਉਂਕਿ ਤਨ ਦੀ ਲੋੜ ਸੀ, ਭੁੱਖ ਵੀ ਨਹੀਂ ਲੱਗੀ ਤੇ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ ਮਾਫ ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਵਾਸ਼ਨਾ ਬਣ ਜਾਂਦਾ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ ਤਾਕਤ ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ, ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਇਹ ਹੰਕਾਰ ਬਣ ਜਾਂਦਾ, ਪ੍ਰਬਲ ਹੰਕਾਰ ਬਣ ਜਾਂਦਾ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ ਤੇ ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ, ਇਹ ਵੀ ਮਹਿਸੂਸ ਕਰਦੇ ਹਾਂ, ਇਸ ਚੱਕਰ ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਇਹ ਕਰਦੇ ਕੀ ਪੈਣਾ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇਂ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਾ।

0: है गेते शैन शासन, लेकिन पता चले है ते तन दी लोड से में मन दी लोड बनाई। पदार्थ तन दी लोड ने जब मन दी लोड बना ली है, मन नहीं टिकता। किसे राज सिंघासन ते मन नहीं टिकता, तन नहीं बैठता। किसे पदार्थ विच मन नहीं टिकता, सिर्फ तन नहीं जुड़ता। यह भी मैं अर्थ करया। किसे रूप विच मन नहीं बैठता, सिर्फ वक्त ही है, वक्ती है। मन की वो लोड़ नहीं, मन की लोड़ परमात्मा है। मन की लोड़ प्रभु है, प्रभुता नहीं है। मन की लोड़ राम है, काम नहीं है। मन की लोड़ परमात्मा है, पदार्थ नहीं है। मन की लोड़ प्रभु है, प्रभुता नहीं है। जब कोई प्रभुता नू, पदार्थ नू, काम नू अपने मन की लोड़ बना लेंदा है, भटकना वध जांदी है, वध जांदी है, भटकना वध जांदी है। क्योंकि वो टिकदा नहीं, वो किधरे भी टिकदा नहीं। मन भटकदा है काल विच, समय विच, गुजरे हुए समय दियां यादां विच भटकदा है। मन नू भटकने वास्ते कोई अस्थान नहीं चाहिदा, जगह नहीं चाहिदी। जगह चाहिदी है तन नू, दौड़न भजन वास्ते, कम करन वास्ते अस्थान चाहिदा है। तन नू, मन नू नहीं चाहिदा। मन ते चार फुट दी जगह च भी बंदा बैठा है, मन हजारा मील दी वाट तय करेगा। वो समय च भटकदा है, वो वक्त विच भटकदा है। गुजरे हुए समय दियां यादां विच भटकेगा। तुसी आखोगे क्यों भटकदा है, यादां विच क्यों भटकदा है? कुछ मिलिया से बड़ी खुशी मिली सी, मिलके कुछ मन भावदा मिलिया से बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां? दुख सुख दियां। जब मनुख कोई यादां विच बैठा होवे, या सुखां नू याद कर रहा होवेगा या दुखां नू, और की याद करदा है, और की याद करदा है? बगौर मुताला कर लेना। आप सारे सियाने बैठे, कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी, फिर बिछड़ गई। समय दिच जो कुछ भी मिलता है बिछड़ता है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का स्वभाव है, काल का स्वभाव है। मिलिया से बड़ी खुशी मिली, याद आउंदी है। बिछड़ गया, बड़ी चोट लगी है, बड़ा दुख होया, याद आउंदा। यादां दुख सुख दियां होंदियां, ते यादां दा संबंध गुजरे हुए समय नाल होंदा है। उंज समा इक्को ही है, कदी चक्कर च ना पैना कि समय दे कोई तीन रूप ने। मनुख करके समा दा ए विभाजन हो जांदा है, वंड हो जांदी है। भूत भविष्य वर्तमान असी कह देंदे हां, माजी हाल मुस्तकबिल असी कह देंदे हां। उंज समा इक है, परमात्मा दी दुनिया समा इक है। मेरे करके कुछ जड़ा गुजरा हुआ समय है, वो मेरा भूतकाल है, आने वाला भविष्य है, जो सामने है वर्तमान है। ये मेरे करके, अगर मैं नहीं हाँ तो समा तो एक ही है। उम्मीद है गल पकड़ दे चाह गई। समय दे कोई तीन रूप नहीं, मनुख करके तीन रूप हो जाते हैं। मेरा कुछ गुजरिया हुआ समय है, मेरा कुछ आने वाला समय, उन समा एक है। मन चला जांदा है गुजरे हुए समय दियां यादां विच, ते यादां विच की आउंदा है? दुख ते सुख। कदी दुखां नू याद करदा, कदी सुखां नू। फिर मन चला जांदा है आने वाले समय च। क्यों? आने वाले समय दी चिंता है। हुण जो कुछ मिलिया होया किधरे चला ना जाए, चिंता। पहले तो इस तरह होया जो मिलिया बिछड़िया जो मिलिया बिछड़िया, बचपना मिलिया चला गया, जवानी मिली चली गई। जीवन विच मनुख नूं बहुत कुछ मिलता और जांदा है, पता नहीं कितना कुछ मिले और कितने मिले बिछड़े। बाबा फरीद अपने आप नूं इंज समझांदे ने, फरीदा किथे तैडे मां पिया जे नहीं तूं जणिया, कल ते तेरी मां है सी अज कोई नहीं, 5 साल ते पिता है सी अज कोई नहीं, 10 साल पहले मां है सी अज कोई नहीं। फरीदा किथे तेडे मां पिया जिन्नी तू जणिया, तैं पासों लद गए तू अजे ना पतीणिया। मन भटकदा है गुजरे हुए समय दियां यादां विच, यादां दुख सुख दियां होंदियां, कुछ मिलिया सी मिलके खुशी हुई सी याद आउंदी है, बिछड़ गया बिछड़ के चोट लगी याद आउंदी है। मन चला जांदा है चिंता दे, भविष्य दी चिंता, आने वाले समय दी चिंता, हुण जो मिलिया होया है किधरे बिछड़ ना जाए, और हुण जो कुछ मैं चाहना किधरे ऐसा ना होवे कि ना मिले ना मिले, चिंता। जो कुछ मिलिया होया है किधरे ऐसा ना होवे चला जाए, चिंता। जो कुछ मैं चाहना ऐसा ना होवे किधरे ना मिले, चिंता। मन या तो गुजरे हुए समय दियां यादां दे चाहुंदा है, दुख सुख दे चाहुंदा है, या मन आने वाले समय दी चिंता दे चाहुंदा है। हुण जो कुछ है, हुण ए जीवन है किधरे चला ना जाए। कबीर समझांदे ने, पाड़ो सी के जो हुआ तू अपने भी जान, किहड़े चक्करां च पया तू, जो पड़ोसी दे घर होया तेरे नाल भी होना है, किहड़े चक्करां च पया तू। तू कितना भी अपने आप नूं समझा ले, पड़ोसी नाल होया मेरे नाल नहीं होना, उहदी अर्थी उठी है मेरी नहीं उठेगी, वो बुढ़ा होया मैं नहीं आवांगा। कबीर कहिंदे ने इस चक्कर च पै ही ना, पड़ोसी के जो हुआ तू अपने भी जान। कहिंदे ने मन टिक गया, मन भगवान विच टिक गया, समा मिट गया, काल मिट गया, किसे नूं टिकाऊ कहिंदे ने, और मन किधरे भी नहीं टिकेगा, किधरे भी नहीं टिकेगा, ना परिवार विच टिकेगा, ना कारोबार विच टिकेगा, ना पदार्थां विच टिकेगा। कोई भी मनोरंजन होवे ओ उतने चिर तक ही मन का परचावा हो सकता है, जितने चिर तक मन दी दुनिया च वो पुराना नहीं होया। ते पुराने ते नवे का फासला कितना है पता है, जो नहीं देखिया नवा है वेखद ही पुराना हो गया, जो नहीं हंडाया नवा है हंडाद ही पुराना हो गया, जो नहीं सुनिया नवा है सुनद ही पुराना हो गया। नवे पुराने का कोई बहुत फासला नहीं है, तो मन नू नित नवा चाहिए, पुराने नाल सहमत नहीं होता। चलो एक उदाहरण मैं दे दें, एक महान कवि होवे तो उसकी कविता बड़ी बुलंद पाया होवे, वो थानू एक दफा सुनावे, बड़ा रस आ गया, सारे कहंदे बड़ा रस आया, बड़ा आनंद आया, कविता च बड़ी जान सी, कविता च बड़ी गल सी, सारियां नू रस भी भोर देख के जो कवि कह देवे, हुण मैं थानू दोबारा सुनाण लगा क्योंकि थानू रस आ रहा है, इस वास्ते हुण मैं थानू दोबारा सुनाण लगा। यकीन जाणो अद्धा रस खो गया, खो गया अद्धा, खो गया। और वो कवि जरा ढीठ किस्म दा होवे ते आखे हुण मैं थानू तिबारा सुनाणी है तीजी दफा, कई सोचणगे बंदा ठीक ठाक भी है कि नहीं। इंज कह लो 90% रस खो गया, ते जे ओ हुण आखे क्योंकि तुसी बड़े टिकाव नाल पै सुनदे, हुण मैं थानू चौथी दफा सुनाना, रस बिल्कुल खो गया। ते जे किधरे उसने कह दिता हूं मैं थानू पंजवी दफा सुना है। सारे ने कहना दीवारा नु सुना सी चले पागल लगता किधरे हद हो गई। पहले महाकवि महाकवि तो हुण पागल। महाकवि सी कविता नवी प्रतीत हो गई। पांच दफा सुनन नाल बिल्कुल पुरानी हो गई। बिल्कुल पुरानी सब कुछ खो गया। संसार विच ऐसा कुछ भी नहीं जो पुराना ना हो। किधरे भी मन नहीं टिकता किधरे भी नहीं टिकता। जो नहीं मिलिया नवा है मिलदे ही पुराना हो जाता है। जो नहीं वेख्या नवा है वेखदे ही पुराना हो जाता है। जो नहीं सुनिया नवा है सुनदे ही पुराना हो। मन नू नित नवा चाहिए। गुरु नानक देव जी महाराज कहते हैं एक है कदी पुराना नहीं आता। साहिब मेरा नीत नवा सदा सदा दा। भगत कहते ने एक दिन की गल नहीं एक सैकंड पहले जो रस आया है दूजे सैकंड रस हो रहा है तीजे सैकंड रस हो रहा है और वह रस वधदा ही जा रहा वधदा ही जा रहा वधदा ही जा रहा। वो साहिब नित नवा है नित नवा है। किसी भी कविता नू संगीत दी धुन नू पहले सुनदियां जो रस होवेगा बार बार सुनन नाल रस को जाएगा। पर बार बार जपदियां ही रस वधदा जा रहा वधदा जा रहा। क्यों? वो साहिब नित नवा है। साहिब मेरा नीत नवा क्योंकि साहिब पदार्थ नहीं है परमात्मा है नित नवा है। सत परमेश्वर नित नवा। जो पुराना हो जाता इस दा ते बोध है थोड़ा बहुत। कुछ चोटी दे महान शायरा ने खुदकशी भी कर ली जैसे नंद लाल नूरपुरी ने 3 साल पहले प्यारा सिंह रोशन ने। मैनू कई ने आके गिला किया क्योंकि 10-15 साल तो मेरे नाल चलता से। अमृतसर का वासी बड़ा वड्डा चित्रकार बड़ा महान कवि कवि दरबारा की रौनक सारे समझते सन। दरबार साहब के नेड़े रहिंदा सी। जिस दिन मैं अमृतसर पहुंचता से क्योंकि दास धन गुरु रामदास जी के पुरब तो लैके दिवाली तक उत्थे हाजरी भरदा है बस पहले खड़ा यह मिलता से मैनू गल नाल मैनू पहले यह लगता से। लेकिन 3 साल पुरानी गल मैं करा जब मैं पहुंचे मैं कह हद हो गई प्यारा सिंह जी रोशन ये नहीं दिखाई देते बाकी ते मिले। दूजे दिन भी जब मिलना ना होया क्योंकि दूजे दिन कवि दरबार सी शायद आपनू पता होवे धन गुरु रामदास जी महाराज दे पुरब ते बहुत वड्डा राग दरबार हुंदा है। जिस राग दे शब्द दा उचारण है गुरु रामदास जी दा उसे राग दे गाना हुंदा है। 30-35 जथे पहुंचदे ने बड़ी संगत आउंदी है दूर दूर तो शहरां तो। पर दूजे दिन कवि दरबार आंदा 30-35 कवि भी पहुंचते हैं चोटी दे। मैं देख के दंग रह गया उन्होंने कविया च रोशन कोई नहीं सी। निर्वैर एक कवि दिल्ली का मैं उन्होंने पूछ ले मैं थोड़ा मित्र कितने कहने मित्र तो थोड़ा सी थानू नहीं पता। उन्हें अपने मकान की 4th मंजिल तो गिर के खुदकशी की थी। शरीर दे टुकड़े टुकड़े हो गए। मैं कहा ऐसा करेगा मैं कहा कुछ दिन तो मैनू कहिंदा सी जिंदगी की रिपीटेशन है कुछ भी नहीं पुनरुक्ति है। जिवें बार बार श्वास ले रहे हैं बार बार खाई जाओ सवेरे खा लो शामी खा लो बार बार पी जाओ बार बार सोना है बार बार उही गल्ला। मैनू कहिंदा सी मस्किन जी मैं उकता गया ये पुनरुक्ति हुण मैनू नहीं चंगी लगती ये रिपीटेशन हुण मैनू नहीं चंगी लगती मैं कित्थे तक रिपीट करा। ਸਵੇਰੇ ਖਾ ਲਵਾਂ, ਸ਼ਾਮੇ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ, ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਜੇ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ ਉਦਾਸ ਹੋ ਜਾਂਦੇ ਨੇ। ਮੈਂ ਕਿ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ। ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲੋਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। ਹੈਰਾਨਗੀ ਆਉਂਦੀ, ਐਸਾ ਕਿਉਂ? ਉਹ ਕਹਿੰਦੇ ਨੇ ਬਾਰ ਬਾਰ ਉਹੀ ਕੁਛ, ਉਹੀ ਕੁਛ, ਮਨ ਇੱਥੇ ਨਹੀਂ ਟਿਕਦਾ, ਨਹੀਂ ਟਿਕਦਾ। ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿਹਾ ਚਲੋ ਰੋਸ਼ਨ ਜੀ। ਕਹਿਣ ਲੱਗੇ ਹੁਣ ਕਵੀ ਦਰਬਾਰਾਂ ਚ ਵੀ ਜਾਣ ਨੂੰ ਮਨ ਨਹੀਂ ਕਰਦਾ, ਉਹੀ ਸੰਗਤ, ਉਹੀ ਕਵਿਤਾਵਾਂ, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ, ਉਹੀ ਕੁਛ, ਉਹੀ ਕੁਛ, ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ, ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। ਇੱਕ ਮਰਨੇ ਪੇ ਹੀ ਹੋ ਜਿਸ ਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀ ਹੈ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠੇ ਹਾਂ ਖੁਦਕਸ਼ੀ ਕਰਨੀ ਹੈ। ਇੱਕ ਮਰਨੇ ਪੇ ਹੀ ਹੋ ਜਿਸ ਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲ ਲੈ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਇਹ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ। ਹਕੀਮ ਮੋਮਨ ਖਾਨ, ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ, ਕੁਰਾਨ ਸ਼ਰੀਫ ਦਾ ਵਕਤਾ, ਬੜਾ ਬੁਲੰਦ ਪਾਇਆ ਸ਼ਾਇਰ, ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁੱਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ। ਕਹਿੰਦੇ ਅਬ ਤੋ ਘਬਰਾ ਕੇ ਇਹ ਕਹਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ, ਸਵਾਮੀ ਰਾਮਾਨੰਦ ਦਾ ਬੋਲ, ਕਹਿੰਦੇ ਨੇ ਕਤ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾਗੋ ਰੰਗ, ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ, ਗੱਲ ਖਤਮ। ਬਹੁਤ ਕਾਲ ਦੀਆਂ ਯਾਦਾਂ ਖਤਮ, ਭਵਿਸ਼ ਦੀ ਚਿੰਤਾ ਖਤਮ, ਪੈਰ ਹੀ ਟੁੱਟ ਗਏ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਏਕ ਦਿਵਸ ਮਨ ਭਈ ਉਮੰਗ, ਗਸ ਚੰਦਾ ਚੰਦਨ ਛੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਜਿਸ ਬ੍ਰਹਮ ਨੂੰ ਲੋਕੀ ਤੀਰਥਾਂ ਤੇ ਲੱਭਦੇ ਨੇ, ਮੰਦਰਾਂ ਚ ਲੱਭਦੇ ਨੇ, ਮੰਦਿਰ ਮਸਜਿਦ ਗੁਰਦੁਆਰਿਆਂ ਚ ਲੱਭਦੇ ਨੇ, ਕਹਿੰਦੇ ਨੇ ਮੈਂ ਆਪਣੇ ਅੰਦਰ ਲੱਭ ਲਿਆ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਦ ਭਾਈ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ। ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ। ਉਹ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ ਤੇ ਗੁਰੂ ਮਾਣ ਨਾਲ ਕਹਿ ਦੇਵੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਕਤ ਜਾਈਏ ਰੇ ਗਲ ਰਾਗੋ ਰੰਗ। ਗਾਲਿਬ ਇਸ ਨੂੰ ਇੰਜ ਬਿਆਨ ਕਰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿਕ ਗਏ, ਭਟਕਣਾ ਮਿਟ ਗਏ, ਗੱਲ ਸਮਝ ਚ ਆ ਗਈ ਹੈ ਪਰ ਮੈਂ ਹੁਣ ਸਮਝਾ ਨਹੀਂ ਸਕਦਾ। ਦੁਨੀਆਂ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਹੈ ਅਕਥ ਹੈ, ਜੇ ਹੋ ਜਾਣਾ ਜੇ ਮੈਂ ਜਾਣ ਵੀ ਲਿਆ ਆਖਾਂ ਨਾਹੀਂ ਕਹਿਣਾ ਨਹੀਂ, ਕਿਉਂ ਕਹਿਣਾ ਕਥਨ ਨਾ ਜਾਏ, ਕਥਨੀ ਚ ਨਹੀਂ ਆਉਂਦਾ। ਕਿਆ ਹੋ ਕਥੀ ਕਥੇ ਕਤ ਦੇਖਾ, ਮੈਂ ਅਕਥ ਨਾ ਕਥਨਾ ਜਾਏ। ਜਿਹਨਾਂ ਇਸ ਅਗੰਮੀ ਦੁਨੀਆਂ ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ। ਪ੍ਰਤੱਖ ਸਮੂਤ ਸੀਮਤ ਦਾ ਹੁੰਦਾ, ਅਸੀਮ ਦਾ ਨਹੀਂ ਹੁੰਦਾ। ਜਿਨ੍ਹਾਂ ਨੇ ਉਸ ਅਗੰਮੀ ਦੁਨੀਆਂ ਦੀ ਝਲਕ ਦਾ ਆਨੰਦ ਮਾਣਿਆ ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ, ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆਂ ਦੀ ਝਲਕ ਨਾ ਮਿਲੀ ਉਹ ਬੜੇ ਪ੍ਰਬਲ ਝੂਠੇ ਸਬੂਤ ਇਕੱਠੇ ਕਰਕੇ ਧੂੰਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਪੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲਵਾਕੀਆ, ਬਲਗਾਰੀਆ, ਪੋਲੈਂਡ, ਅੱਧਾ ਜਰਮਨੀ, ਪੂਰਾ ਰਸ਼ੀਆ, ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ। ਇਤਨੀ ਦੁਨੀਆ ਕਿਸੇ ਵੱਡੇ ਤੋਂ ਵੱਡੇ ਪੈਗੰਬਰ ਤੋਂ ਵੀ ਪ੍ਰਭਾਵਿਤ ਨਹੀਂ ਹੋਈ, ਕਿਉਂਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ, ਉਹਦੀ ਗੱਲ ਸਿਰਫ ਬਾਹਰਮੁਖੀ ਸੀ। ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ ਉਹੀ ਭਗਤ ਹੈ। ਤੇ ਭਗਤੀ ਦੀ ਜੋ ਰੂਪ ਰੇਖਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚਿੱਤਰ ਦੀ ਮੈਂ ਫਿਰ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਸਮਾਂ ਹੋ ਗਿਆ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਉਸ ਅਗੰਮੀ ਅਵਸਥਾ ਦੀ ਝਲਕ ਦੇਣ ਜਿਸ ਝਲਕ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ। ਹੁਣ ਆਪ ਗੁਰਬਾਣੀ ਦਾ ਇੱਕ ਸ਼ਬਦ ਕੀਰਤਨ ਦੇ ਰਾਹੀਂ ਸਰਵਨ ਕਰੋ। ਆਨੰਦ ਸਾਹਿਬ ਦਾ ਪਾਠ, ਫੁੱਲ ਚੁੱਕ ਦੀ ਛਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 Street, ਸਰੀ। ਇਸ ਹਫਤੇ ਦੇ ਸਪੈਸ਼ਲ ਹਨ 3 July ਤੋਂ 8 July ਤੱਕ। 2 pound ਪਲੇਨ ਗੁੜ 2.98 ਨੂੰ, ਰੋਮਾ ਟੋਮੇਟੋਜ਼ 98 cents ਨੂੰ ਪਾਉਂਡ, ਤਾਜ਼ਾ ਅਦਰਕ 98 cents ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ ਪਾਉਂਡ।
4: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
5: ਫੈਮਿਲੀ ਕੇਅਰ ਫਾਰਮੇਸੀ
6: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
5: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
6: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
5: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
6: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
7: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
5: ਜਾਂ ਕਾਲ ਕਿਰਨ ਐਟ 604-581-1900
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
8: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
9: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
8: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
9: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
8: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: You're listening to KRPI 1550 Radio, Ferndale, Washington.
1: ਪੰਜਾਬ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5-bedroom ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ
2: 2990152 Street, Surrey। ਇਸ ਹਫਤੇ ਦੇ ਸਪੈਸ਼ਲ ਹਨ 3 July to 8 July ਤੱਕ। 2 pound ਪਲੇਨ ਗੁੜ 2.98 ਨੂੰ, ਰੋਮਾ ਟੋਮੇਟੋਜ਼ 98 cents ਨੂੰ ਪਾਉਂਡ, ਤਾਜ਼ਾ ਅਦਰਕ 98 cents ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ ਪਾਉਂਡ।

0: You're listening to KRPI 1550 Radio, Ferndale, Washington.
1: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
0: You're listening to KRPI 1550 Radio, Ferndale, Washington.
2: ਪੰਜਾਬ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਜ਼ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
0: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-6790.

ਭਾਈ ਮੰਨ ਲਓ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜ੍ਹੋ, ਪਰ ਕਰਮ ਕਾਂਢੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ, ਤੁਸੀਂ ਗੁਰੂ ਦਾ ਸ਼ਬਦ ਪੜ੍ਹਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾ ਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰਸ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਹੁਣੇ ਪੜਿਆ, ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਤਿਲ ਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲ ਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਨੇ ਵੇਦ ਪੁਰਾਨ, ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, 4 ਵੇਦ 18 ਪੁਰਾਣ, ਕਤੇਬ ਕੁਰਾਨ, 4 ਕਿਤੇਬਾਂ, ਤੁਰੇਤ, ਜੰਬੂਰ, ਅੰਜੀਲ, ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, 4 ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾ ਨੇ, ਸਾਰਿਆਂ ਦੇ
ਸਭ ਨੇ ਦੇਖੇ ਕੋਖੇ, ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਕੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਸੀ, ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਹੈ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਖ। ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ, ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾਂ। ਪੁਰਾਨ ਪੜ੍ਹੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਕਬੀਰ ਸਾਹਿਬ, ਵੇਦ ਪੜ੍ਹੇ, ਪੁਰਾਣ ਪੜ੍ਹੇ, ਕੁਰਾਨ ਪੜ੍ਹੇ, ਕੀ ਪਰਬ ਕੀ ਭਲਾ ਹੋਇਆ। ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ, ਜਿਹੜੇ ਆਪਾਂ ਵੀ ਝਗੜਿਆਂ ਚ ਪਏ ਨਾ, ਹਾਲਤ ਸਾਡੀ ਵੀ ਹੋਈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜ੍ਹੇ ਕਿਆ ਕਾ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੋਨਸੈਪਟ ਚ ਇਹ ਗੱਲ ਕਹੀ ਗਈ, ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ
तीर्थां दा इशनान भी तां कर्म बड़ा कठिन है ना। दया करनी, दम रखना, दमन करना, संयम रखना, करन बड़े औखे ने। सच्चे पातशाह किताबां पढ़नियां, ग्रंथ पढ़ने, बड़ी एनर्जी लगती। तुसीं इह भी कह दिता पौण हारी, कोई साधना है तां पौण दा हार कीता, बड़ी कमाई होवे तां ही बंदा जीव दे चस्के ते रोटी ते काबू पाए। महाराज जिन्हां ने ग्रिस्त भी नहीं धारण किया, अपने आप नूं रोक के रखिया। पौन आहार जति जत तार, सवे सो विचार हजार के देख। हजारा महाराज कहिंदे मैं देखे जी। सतगुरु फिर कहना की चाहते हो? महाराज कहिंदे बस इको गल कहनी चाहना, श्री भगवान भजे बिन भूपत। दान कर रहा पर सिमरन नहीं कर रहा, विखावे दा तीर्थ नहा रहा पर अंदर दी मैल नहीं धो रहा। बार मुखी इंद्रियां दा दमन करदा पिया पर फुरने ते काबू कोई नहीं, मनवा काबू च नहीं। महाराज कहने बार मुखी पाठ करदा, पाठ जबान कर दी, मन पता नहीं की पड़ी जांदा। देखो इस गल नूं सुनो गुरु साहब जी की, ये खंडन की गल थोड़ा जी, ये तो महाराज सुमार्ग पांदे पए आ, सही रस्ता दस रहे आ। सतगुरु कहिंदे ने श्री भगवान भजे बिन भूपत। श्री भगवान परमात्मा वाहगुरु जी सब दा श्रोमणी, माया दा भी पति। इत्थे भूपत दा अर्थ दास ने वाहगुरु मालक कीता, क्योंकि इहदे विच राजसाज दा जिक्र नहीं, इह तां सारा कर्म कांडियां उहनां दा जिक्र है जिहड़े कठिन तप कर रहे हैं। गुरु साहिब कहिंदे ने श्री भगवान भजे बिन भूपत, उस मालक वाहगुरु दे सिमरन तो बिना, उहदे भजन तो बिना। महाराज कहिंदे ने एक रति बिन, एक विच रत्ते तो बिना, रत्ती नहीं सिमरन रत्ते जाना। एक रति बिन, एक सिमरन विच रंगण तो बिना, एक ना लेख है, एक ना लेख है। महाराज कहिंदे जेड़े मैं उत्ते गिण के आया कि तीर्थ नान दया दमदान, एक ना लेख है। सो संयम नेम अनेक विशेख है, एक ना लेख है। इस तरह अर्थ होणगे दे, इन्हां विचों एक भी लेखे च नहीं। वेद पुराण कतेब कुरान, जमीन जमान सबान कपेख है, एक ना लेख है। सिमरन तो बिना एक भी लेखे च नहीं। पौन आहार जते जते जतार, सब ऐसो विचार हजार का देख है पर एक ना लेख है। इस तरह अर्थ सारे सवैये दे होणगे। इन्हां विचों एक सिमरन तो बिना, बंदगी तो बिना, नाम तो बिना कुछ लेखे च की पएगा तेरे। हजूर सच्चे पातशाह इहदे सारे सवैये दा दाता जी दा निचोड़ इह वे जी, बनारसी तप करे उल्ट तीर्थ मरे। भगत नामदेव जी गुरु ग्रंथ साहिब दा शब्द, बनारस विच उल्ट के तप करे ते उत्थे मर भी जाए। बनारसी तप करे उल्ट तीर्थ मरे, अगन दहे जौंदा अग भी साड़ दा धूनिया च। बनारसी तप करे उल्ट तीर्थ मरे, अगन दहे काया कल्प की जय। कल्प चिर जीवी रखने लई दवाइयां खानियां, जड़ियां बूटियां जोग मत वालियां। काया कल्प की जय, असमेद जग की जय। आ जे इस सवैये दे अर्थ, ओ जग करे जिहदे विच घोड़ियां दी बली दित्ती जांदी, असमेद जग। असमेद जग की जय, सोना गर्भदान की जय। सोना फरूट विच रख के जिवें पेठा नहीं हुंदा, चीर के विच सोना भर दिता, उत्तों बंद कर दिता किसी नूं पता ना लगे। गुरु ग्रंथ साहिब दुआई देख के कहिंदे ने लोको समझो इस गल नूं, बनारसी तीर तप करै उल्ट तीर्थ मरै, अगन दह काया कल्प की जय, असमेद जा की जय, सोना गर्भ दान दी जय, राम नाम सर तऊ न पूछै। श्री भगवान भजे बिन भूपत, राम नाम सर तऊ न पूछै, छोड़ छोड़ रे पखंडी मन, कपट न कीजै, खरका नाम नितै नित दीजै। गंगा जो गोदावर जाइए, कुंभ जो केदारा नहाइए, गोमती साहस गौ दान की जय। हजारा गावां दा दान कर दे तू गोमती दे कंडे, ए भी नदी। महाराज कहिंदे ने आत्म जो नरमाइल की जय, आप बराबर कंचन दी जय, राम नाम सर तौ न पूजे। अस दान गज दान, सेजा नारी भूम दान, ऐसो दान नितो नित की जय। घोड़िया दा दान कर, गौवां दा दान कर, इस्त्री दा दान कर, पर सच्चे पातशाह कहिंदे ने सिमरन दे तुल कुछ भी नहीं।

ਗੁਰਮਤਿ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਬੈਠ ਕਰਾਂ, ਪੇਸ਼ਤਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਉ ਸੁਹਾਵੇ ਜਾਂ ਤਉ ਗਿਰ ਦੁਲਦੇ, ਸੀਸ ਸੁਹਾਵਾ ਚਰਣੇ। ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ, ਨਹੀਂ ਤਾਂ ਚੱਲਣਾ ਔਖਾ ਹੈ। ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਤਾਂ ਵੀ ਚੱਲਣਾ ਔਖਾ ਹੈ ਅੱਖਾਂ ਤੋਂ ਬਿਨਾਂ। ਫਿਰ ਭਟਕਣਾ ਹੋ ਜਾਂਦਾ, ਚੱਲਣਾ ਨਹੀਂ ਆਉਂਦਾ। ਮੰਜ਼ਿਲ ਦਿਖਾਈ ਦੇਵੇ, ਰਸਤਾ ਦਿਖਾਈ ਦੇਵੇ, ਦ੍ਰਿਸ਼ਟੀ ਚਾਹੀਦੀ ਹੈ, ਲੋਚਨ ਚਾਹੀਦੇ ਨੇ, ਅੱਖਾਂ ਚਾਹੀਦੀਆਂ। ਸਿਰਫ ਦਿਖਾਈ ਕਿਉਂ ਦੇਵੇ, ਚੱਲ ਸਕੀਏ, ਪਹੁੰਚ ਸਕੀਏ, ਪੈਰ ਚਾਹੀਦੇ। ਜੋ ਗੁਰੂ ਪੰਥ ਹੈ, ਜੋ ਗੁਰੂ ਦਾ ਮਾਰਗ ਹੈ, ਉਸ 'ਤੇ ਮਨੁੱਖ ਦਾ ਧਿਆਨ ਚੱਲਦਾ ਹੈ, ਮਨੁੱਖ ਦੀ ਸੁਰਤ ਚੱਲਦੀ ਹੈ। ਉਹਨੂੰ ਵੀ ਅੱਖਾਂ ਚਾਹੀਦੀਆਂ, ਉਹਨੂੰ ਵੀ ਪੈਰ ਚਾਹੀਦੇ। ਅਗਰ ਅੱਖਾਂ ਨਹੀਂ, ਰਸਤਾ ਦਿਖਾਈ ਨਹੀਂ ਦੇ ਰਿਹਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਅਗਰ ਪੈਰ ਨਹੀਂ, ਤਾਂ ਰਸਤੇ ਨੂੰ ਅਬੂਰ ਕਰਨਾ ਔਖਾ ਹੈ, ਰਸਤੇ ਨੂੰ ਤੈਅ ਕਰਨਾ ਔਖਾ ਹੈ, ਰਸਤੇ 'ਤੇ ਚੱਲਣਾ ਬੜਾ ਔਖਾ ਹੈ। ਤਾਂ ਇਸ ਤਰ੍ਹਾਂ ਧਾਰਮਿਕ ਜਗਤ ਵਿੱਚ ਗਿਆਨ ਨੂੰ ਤੇ ਦ੍ਰਿਸ਼ਟੀ ਮੰਨ ਲਿਆ ਗਿਆ, ਨੇਤਰ ਮੰਨਦੇ ਆ, ਸ਼ਰਧਾ ਨੂੰ ਪੈਰ ਮੰਨ ਲਿਆ ਗਿਆ, ਭਾਵਨਾ ਨੂੰ ਪੈਰ ਮੰਨ ਲਿਆ ਗਿਆ। ਸ਼ਰਧਾ ਹੀ ਨਹੀਂ, ਭਾਵਨਾ ਹੀ ਨਹੀਂ, ਭਰੋਸਾ ਹੀ ਨਹੀਂ, ਚੱਲਣਾ ਔਖਾ, ਕਠਿਨ ਹੈ। ਗਿਆਨ ਹੀ ਨਹੀਂ, ਸਮਝ ਹੀ ਨਹੀਂ, ਪਤਾ ਹੀ ਨਹੀਂ ਰਸਤੇ ਦਾ, ਦਿਖਾਈ ਨਹੀਂ ਦਿੰਦਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਤਾਂ ਵੀ ਚੱਲਣਾ ਬੜਾ ਔਖਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਐਸੇ ਅੰਧੇ ਦੁਨੀਆਂ ਵਿੱਚ ਘੱਟ ਨੇ ਜਿਨ੍ਹਾਂ ਨੂੰ ਬਾਹਰ ਦੇ ਰਸਤੇ ਨਹੀਂ ਦਿਖਾਈ ਦਿੰਦੇ, ਸੜਕਾਂ ਨਾ ਦਿਖਾਈ ਦਿੰਦੀਆਂ। ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ। ਪਰ ਜਿਨ੍ਹਾਂ ਨੂੰ ਪ੍ਰਭੂ ਦਾ ਮਾਰਗ ਨਹੀਂ ਦਿਖਾਈ ਦਿੰਦਾ, ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ, ਐਸੇ ਅੰਧਿਆਂ ਨਾਲ ਜਗਤ ਭਰਿਆ। ਜਿਹੜੇ ਚੱਲ ਹੀ ਨਹੀਂ ਸਕਦੇ, ਐਸੇ ਲੰਗੜੇ, ਐਸੇ ਪੈਰਾਂ ਤੋਂ ਹੀਣੇ, ਮਨੁੱਖ ਜਗਤ ਵਿੱਚ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਗਿਣਤੀ ਦੇ ਹਿਸਾਬ ਨਾਲ ਥੋੜ੍ਹੇ ਨੇ, ਔਸਤਨ ਥੋੜ੍ਹੇ ਨੇ, ਚੱਲ ਨਹੀਂ ਸਕਦੇ। ਇਸ ਤਰ੍ਹਾਂ ਦੇ ਲੰਗੜੇ ਬਹੁਤ ਥੋੜ੍ਹੇ ਨੇ, ਪਰ ਜਿਨ੍ਹਾਂ ਕੋਲ ਸ਼ਰਧਾ ਹੀ ਕੋਈ ਨਹੀਂ, ਭਾਵਨਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ, ਐਸੇ ਲੰਗੜਿਆਂ ਨਾਲ ਸੰਸਾਰ ਭਰਿਆ ਪਿਆ, ਭਰਿਆ ਪਿਆ। ਤੋ ਸਾਹਿਬ ਕਹਿੰਦੇ, ਰੋਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਇਹਦਾ, ਇਹ ਅੰਧਾ, ਇਹ ਲੰਗੜਾ, ਇਹ ਟੁੰਡਾ ਕਿਸ ਤਰ੍ਹਾਂ ਪਹੁੰਚੇ ਪਰਮਾਤਮਾ ਤੋਂ, ਕਿਵੇਂ ਪਹੁੰਚੇ? ਸਤਿਗੁਰ ਕਹਿੰਦੇ ਨੇ, ਮੈਨੂੰ ਧਾਰਮਿਕ ਜਗਤ ਵਿੱਚ ਮਨੁੱਖ ਅੰਗਹੀਣ ਦਿਖਾਈ ਦਿੰਦੇ, ਅੰਗਹੀਣ ਦਿਖਾਈ ਦਿੰਦੇ, ਅੰਗ ਹੀ ਕੋਈ ਨਹੀਂ, ਨਾ ਅੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੇ ਤੱਕ ਕਹਿੰਦੇ ਨੇ, ਅੰਗ ਅੰਗਹੀਣ। ਐਸਾ ਨਹੀਂ ਕਿ ਇੱਕ ਅੰਗ, ਦੇਖਦੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਦੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ, ਦੇਖ ਸਕੀਏ ਅੱਖਾਂ ਹੀ ਕੋਈ ਨਹੀਂ, ਦ੍ਰਿਸ਼ਟੀ ਕੋਈ ਨਹੀਂ। ਔਰ ਜਿਹੜੀ ਦ੍ਰਿਸ਼ਟੀ ਹੈ, ਜਿਹੜੀਆਂ ਅੱਖਾਂ ਹੈਗੀਆਂ ਨੇ, ਸੰਸਾਰ ਦਿਖਾਈ ਦਿੰਦਾ, ਨਿਰੰਕਾਰ ਨਹੀਂ, ਪਦਾਰਥ ਦਿਖਾਈ ਦਿੰਦਾ, ਪਰਮਾਤਮਾ ਨਹੀਂ, ਪਰਿਵਾਰ ਦਿਖਾਈ ਦਿੰਦਾ, ਨਿਰੰਕਾਰ ਨਹੀਂ। ਦੇਖਦੇ ਕੋ ਨਾ ਦ੍ਰਿਸ਼ਟ,
ना दर्श दिखाए देखो, कैसे प्रिय दर्शन देखिए दिखाइए।

ಕಹಬೇಕು ನಾ ಸುರತನ ಸರ್ವನ ಸುನಬೇಕು ಕೈಸೆ ಪ್ರಿಯ ನಿಧಗುನ್ ಸುನಿಯೇ ಸುನಾಯಿ ಕುಛ ಬೋಲ್ ಸಕಾ ಕುಛ ಕಹ ಸಕಾ ಗವಾನಿ ಕೋಯಿ ನೀ ಗುಂಗಾ ಹೇ ಪ್ರಭು ತೇರೇ ಬೋಲ್ ಸುಣ ಸಕಾ ಕಾನೇ ಕೋಯಿ ನೀ ಬೈರಾ ಭಾಈ ಸಾಹಿಬ ಭಾಈ ಗುರುದಾಸ ಜೀ ಬೈರಾ ਹੇ ਗੁਰੂ ਤੇਰੇ ਬੋਲ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਨੇ ਪਰ ਜਿਹੜੇ ਕੰਨ ਮੇਰੇ ਕੋਲ ਹੈਗੇ ਨੇ ਇਹਦੇ ਨਾਲ ਮੈਂ ਤੇ ਪਰਿਵਾਰ ਦੀ ਗੱਲ ਸੁਣ ਸਕਦਾ ਤੇਰੀ ਨਹੀਂ ਮੈਂ ਸੰਸਾਰ ਦੀਆਂ ਗੱਲਾਂ ਸੁਣ ਸਕਦਾ ਤੇਰੇ ਨਹੀਂ ਮੈਂ ਵਿਖੇ ਨਾਦ ਸੁਣ ਸਕਦਾ ਤੇਰਾ ਗੀਤ ਨਹੀਂ ਮੇਰੇ ਕੋਲ ਕੰਨ ਹੀ ਕੋਈ ਨਹੀਂ ਤੇਰੇ ਕੰਨਾਂ ਤੱਕ ਮੈਂ ਆਪਣੇ ਬੋਲ ਪਹੁੰਚਾ ਸਕਾਂ ਮੇਰੇ ਕੋਲ ਜ਼ਬਾਨ ਹੀ ਕੋਈ ਨਹੀਂ ਮਨੁੱਖ ਕੋਲ ਜਿਹੜੀ ਜ਼ਬਾਨ ਹੈ ਵੱਧ ਤੋਂ ਵੱਧ ਇਹਦੇ ਬੋਲ ਪਹੁੰਚਦੇ ਨੇ ਪੁੱਤਰਾਂ ਤੱਕ ਮਿੱਤਰਾਂ ਤੱਕ ਪਰਿਵਾਰ ਤੱਕ ਚਲੋ ਕਿਸੇ ਕਿਸੇ ਦੇ ਬੋਲਾਂ 'ਚ ਬਰਕਤ ਆਉਂਦੀ ਉਹਨਾਂ ਦੇ ਬੋਲ ਰਾਜ ਦਰਬਾਰ ਤੱਕ ਵੀ ਪਹੁੰਚ ਜਾਂਦੇ ਨੇ ਰਾਜ ਘਰਾਣਿਆਂ ਤੱਕ ਵੀ ਪਹੁੰਚ ਜਾਂਦੇ ਪਰ ਜਗਤ ਵਿੱਚ ਕੁਛ ਐਸੇ ਵੀ ਨੇ ਜਿਨ੍ਹਾਂ ਦੇ ਬੋਲ ਨਿਰੰਕਾਰ ਤੱਕ ਪਹੁੰਚਦੇ ਨੇ ਜਾਂ ਕਾ ਕਿਹਾ ਦਰਗੇ ਚੱਲੇ ਜਿਹਦਾ ਕਿਹਾ ਹੋਇਆ ਦਰਗਾਹ ਦੇ ਵਿੱਚ ਵੀ ਚੱਲਦਾ ਜਿਹਦਾ ਬੋਲਿਆ ਹੋਇਆ ਪਰਮਾਤਮਾ ਦੀ ਦੁਨੀਆਂ 'ਚ ਵੀ ਚੱਲਦਾ ਜਿਹਦਾ ਬੋਲਿਆ ਹੋਇਆ ਪਰਮਾਤਮਾ ਵੀ ਸੁਣਦਾ ਈਸ਼ਵਰ ਵੀ ਸੁਣਦਾ ਜਾਂ ਕਾ ਕਿਹਾ ਦਰਗੇ ਚੱਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਹੇ ਪ੍ਰਭੂ ਮੈਂ ਤੇਰੇ ਤੱਕ ਆਪਣੇ ਬੋਲ ਪਹੁੰਚਾ ਸਕਾਂ ਜ਼ਬਾਨ ਹੀ ਕੋਈ ਨਹੀਂ ਰਸਨਾ ਹੀ ਕੋਈ ਨਹੀਂ ਤੇਰੇ ਬੋਲਾਂ ਨੂੰ ਸੁਣ ਸਕਾਂ ਮੇਰੇ ਕੋਲ ਕੰਨ ਹੀ ਕੋਈ ਨਹੀਂ ਕੈਲੀਫੋਰਨੀਆ ਦੇ ਭਰਮਣ ਕਰਦਿਆਂ ਹੋਇਆ ਮੈਂ ਗੁਰਦੁਆਰਿਆਂ 'ਚ ਦੇਖ ਕੇ ਦੰਗ ਰਹਿ ਗਿਆ 10 ਮਿੰਟ ਕਿਧਰੇ ਕੀਰਤਨ ਵਿੱਚ ਜ਼ਿਆਦਾ ਹੋ ਜਾਣ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਦੋ ਦੋ ਘੰਟੇ ਲੰਗਰ ਹਾਰ ਦੇ ਗੱਪਾਂ ਮਾਰਦੇ ਰਹਿਣਗੇ ਕੋਈ ਟਾਈਮ ਹੀ ਨਹੀਂ ਦੇਖਦਾ ਵਕਤ ਹੀ ਨਹੀਂ ਦੇਖਦਾ ਫਿਰ ਮੈਨੂੰ ਉੱਥੇ ਭਾਈ ਗੁਰਦਾਸ ਜੀ ਦੀ ਪੰਕਤੀ ਚੇਤੇ ਆਉਂਦੀ ਹੈ ਹੇ ਪ੍ਰਭੂ ਤੇਰੇ ਬੋਲ ਸੁਣ ਸਕਾਂ ਮੇਰੇ ਕੋਲ ਕੰਨ ਹੀ ਕੋਈ ਨਹੀਂ ਤੇਰੇ ਕੰਨਾਂ ਤੱਕ ਮੈਂ ਆਪਣੇ ਬੋਲ ਪਹੁੰਚਾ ਸਕਾਂ ਮੇਰੇ ਕੋਲ ਜ਼ਬਾਨ ਹੀ ਕੋਈ ਨਹੀਂ ਕਹਦੇ ਕੋ ਨਾ ਸੁਰਤ ਨਾ ਸਰਵਨ ਸੁਨਵੇ ਕੋ ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ ਮਨ ਮੇ ਗੁਰਮਤ ਗੁਰਮਤ ਮੇ ਨਾ ਮਨ ਨੇਚਲ ਹੋਏ ਮਨ ਉਨ ਮਨ ਲੈਵਲ ਆਈਏ ਹੇ ਪ੍ਰਭੂ ਜੋ ਗੁਰਮਤ ਹੈ ਜੋ ਤੇਰੇ ਵਿਚਾਰ ਨੇ ਉਹ ਮੇਰਾ ਮਨ ਕਬੂਲ ਨਹੀਂ ਕਰਦਾ ਨਹੀਂ ਮੰਨਦਾ ਕਹਿੰਦਾ ਕਹਿ ਪਿਆ ਮਨ ਨਹੀਂ ਮੰਨਦਾ ਔਰ ਜਿਹੜੇ ਮੇਰੇ ਵਿਚਾਰ ਨੇ ਜੋ ਮੇਰੀ ਸੋਚਣੀ ਉਹ ਤੈਨੂੰ ਕਬੂਲ ਨਹੀਂ ਉਹ ਤੈਨੂੰ ਪ੍ਰਵਾਨ ਨੇ ਬੜੀ ਕੀਮਤੀ ਗੱਲ ਕਹਿ ਦਿੱਤੀ ਹੈ ਭਾਈ ਗੁਰਦਾਸ ਜੋ ਤੇਰੀ ਸੋਚਣੀ ਹੈ ਹੇ ਗੁਰੂ ਇਹ ਮੈਨੂੰ ਕਬੂਲ ਨਹੀਂ ਮੈਂ ਨਹੀਂ ਮੰਨਦਾ ਜੋ ਮੇਰੀ ਸੋਚਣੀ ਉਹ ਤੈਨੂੰ ਕਬੂਲ ਨਹੀਂ ਤੂੰ ਰਿਸ਼ਤਾ ਕਿਸ ਤਰ੍ਹਾਂ ਜੁੜਿਆ ਸੰਬੰਧ ਕਿਵੇਂ ਜੁੜਿਆ ਮਨ ਮੈਂ ਗੁਰਮਤ ਗੁਰਮਤ ਮੈਂ ਨਾ ਮਨ ਨੇਚਲ ਹੋਏ ਕੈਸੇ ਉਨ ਮਨ ਲੈਵਲ ਆਈਏ ਜੋ ਗੁਰੂ ਦੀ ਮਤ ਹੈ ਜੋ ਗੁਰੂ ਦੀ ਸੋਚਣੀ ਹੈ ਜੋ ਗੁਰੂ ਦੇ ਵਿਚਾਰ ਨੇ ਮਨ ਨਹੀਂ ਕਬੂਲ ਕਰਦਾ ਔਰ ਜੋ ਮਨ ਦੀ ਮਤ ਹੈ ਜੋ ਮੇਰੀ ਸੋਚਣੀ ਹੈ ਜੋ ਮੇਰੇ ਵਿਚਾਰ ਨੇ ਉਹ ਗੁਰੂ ਨੂੰ ਕਬੂਲ ਨੇ ਤੂੰ ਸੰਬੰਧ ਕਿਸ ਤਰ੍ਹਾਂ ਜੁੜਿਆ ਵਿਚਾਰਾਂ ਦੀ ਸਾਂਝ ਹੀ ਨਹੀਂ ਬਣਦੀ ਗੁਰੂ ਦੇ ਵਿਚਾਰ ਮੈਨੂੰ ਕਬੂਲ ਨਹੀਂ ਮੇਰੇ ਵਿਚਾਰ ਗੁਰੂ ਨੂੰ ਕਬੂਲ ਨਹੀਂ ਮੇਰੇ ਵਿਚਾਰਾਂ ਨਾਲ ਗੁਰੂ ਸਹਿਮਤ ਨਹੀਂ ਹੈ ਔਰ ਗੁਰੂ ਦੇ ਵਿਚਾਰਾਂ ਨਾਲ ਮੈਂ ਸਹਿਮਤ ਨਹੀਂ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਮਨ ਮੇ ਗੁਰਮਤ ਗੁਰਮਤ ਮੇ ਨਾ ਮਨ ਨੇਚਲ ਹੋਏ ਕੈਸੇ ਉਨ ਮਨ ਲੈਵਲ ਆਈਏ ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ ਹੇ ਪ੍ਰਭੂ ਜਗਤ ਵਿੱਚ ਕੋਈ ਟੁੰਡਾ ਹੋਵੇਗਾ ਕੋਈ ਲੰਗੜਾ ਹੋਵੇਗਾ ਕੋਈ ਅੰਧਾ ਹੋਵੇਗਾ ਕੋਈ ਬਹਿਰਾ ਹੋਵੇਗਾ ਕੋਈ ਗੁੰਗਾ ਹੋਵੇਗਾ ਪਰ ਭਾਈ ਗੁਰਦਾਸ ਇੱਥੇ ਕਮਾਲ ਕਰ ਦੇਣ ਮੈਂ ਤੇ

ਬੁੱਢਾ ਵੀ ਹਾਂ, ਬਹਿਰਾ ਵੀ ਹਾਂ, ਗੁੰਗਾ ਵੀ ਹਾਂ, ਟੁੰਡਾ ਵੀ ਹਾਂ, ਲੰਗੜਾ ਵੀ ਹਾਂ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਤੈਸੇ ਬਹੁ ਨਾਇਕ ਕੀ ਨਾਇਕਾ ਕਹਾਈ। ਕਿਵੇਂ ਮੈਂ ਤੈਨੂੰ ਕਬੂਲ ਹੋ ਸਕਦਾ? ਅੰਗ ਅੰਗ ਭੰਗ, ਸਾਰੇ ਅੰਗ ਟੁੱਟੇ ਪਏ ਨੇ ਭੰਗ ਨੇ, ਨਾ ਪੈਰ ਨਾ ਹੱਥ, ਨਾ ਅੱਖਾਂ ਨਾ ਕੰਨ, ਨਾ ਜ਼ਬਾਨ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਤੈਸੇ ਬਹੁ ਨਾਇਕ ਕੀ ਨਾਇਕਾ ਕਹਾਈ। ਸਾਰੇ ਅੰਗਾਂ ਦੀ ਆਪਣੀ ਇੱਕ ਮਹਾਨਤਾ ਹੈ, ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ। ਕੁਛ ਧਾਰਮਿਕ ਵਿਦਵਾਨ ਐਸਾ ਵੀ ਕਹਿੰਦੇ ਨੇ, ਅਗਰ ਪੈਰ ਹੈਗੇ ਨੇ, ਸ਼ਰਧਾ ਹੈਗੀ ਹੈ, ਭਾਵਨਾ ਹੈਗੀ ਹੈ, ਗਿਆਨ ਨਹੀਂ ਹੈ, ਵੱਧ ਤੋਂ ਵੱਧ ਭਟਕੇਗਾ, ਔਰ ਭਟਕਦੇ ਵੀ ਕਈ ਦਫ਼ਾ ਪਹੁੰਚ ਜਾਂਦੇ ਨੇ, ਪਹੁੰਚ ਜਾਂਦੇ, ਚੱਲਦੇ ਤੇ ਪਏ ਨੇ, ਕਿਸੇ ਦਿਨ ਭਟਕ ਭਟਕ ਕੇ ਵੀ ਪਹੁੰਚ ਜਾਣਗੇ। ਹੁਣੇ ਤੁਹਾਨੂੰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ, ਜੋ ਬਹੁਤ ਸੋਹਣੇ ਆਲਮ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਬਾਰੇ ਦੱਸ ਰਹੇ ਸਨ। ਭਗਤ ਸੂਰਦਾਸ ਇਹ ਬਿੰਦਰਾਬੰਦ ਤੋਂ ਚੱਲਿਆ ਸੀ, ਇਸ ਸ਼ੌਕ ਨਾਲ ਮੇਰੇ ਬੋਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਵਣ। ਉਹਦੀ ਇੱਕ ਪੰਕਤੀ ਦਰਜ ਹੈ ਸਾਰੰਗ ਰਾਗ ਦੇ ਵਿੱਚ। ਅੰਧਾ ਸੀ, ਨੇਤਰਹੀਣ, ਹੁਣ ਬਿੰਦਰਾਬੰਦ ਤੋਂ ਅੰਮ੍ਰਿਤਸਰ ਤੱਕ ਪਹੁੰਚੇ ਕਿਵੇਂ? ਪਰ ਉਸਦਾ ਹੌਸਲਾ ਦੇਖੋ, ਲਾਠੀ ਲੈ ਕੇ ਚੱਲ ਪਿਆ, ਪੁੱਛਦਾ ਹੀ ਪੁੱਛਦਾ। ਕਿਧਰੇ ਭਟਕ ਜਾਂਦਾ ਸੀ, ਲੋਕ ਰਸਤੇ ਤੇ ਪਾ ਦਿੰਦੇ ਸਨ। ਇਹ ਮਤਵਾਤਰ ਦਿਨ ਭਰ ਚੱਲਦਾ ਸੀ, ਰਾਤ ਨੂੰ ਕਦੀ ਕਿਸੇ ਰੁੱਖ ਥੱਲੇ, ਕਦੀ ਕਿਸੇ ਪਿੰਡ ਵਿੱਚ ਕੱਟ ਲੈਂਦਾ ਸੀ। ਭਟਕਦਾ ਭਟਕਦਾ ਸਾਢੇ 3 ਮਹੀਨਿਆਂ ਵਿੱਚ ਅੰਮ੍ਰਿਤਸਰ ਪਹੁੰਚ ਗਿਆ, ਅੱਖਾਂ ਕੋਈ ਨਹੀਂ, ਪਹੁੰਚ ਗਿਆ। ਸਤਿਗੁਰ ਦੇ ਚਰਨਾਂ 'ਤੇ ਮੱਥਾ ਟੇਕਿਆ, ਮਸਤਕ ਛੁਪਿਆ ਨਹੀਂ ਰਹਿੰਦਾ, ਇਹ ਭਗਤ ਹੈ, ਭਾਵਨਾ ਨਾਲ ਭਰਿਆ ਹੋਇਆ। ਸਤਿਗੁਰ ਨੇ ਮੌਕਾ ਦਿੱਤਾ, ਸੁਣਾ ਬਾਈ। ਪਰ ਇਹ ਸੰਗੀਤਕਾਰ ਵੀ ਸੀ, ਰਾਗ ਦੀਆਂ ਬਾਰੀਕੀਆਂ ਨੂੰ ਵੀ ਜਾਣਦਾ ਸੀ। ਜਦ ਵੀ ਕਿਸੇ ਦੇ ਅੰਦਰ ਪਰਮਾਤਮਾ ਪ੍ਰਗਟ ਵੀ ਹੁੰਦਾ ਹੈ, ਗੀਤ ਬਣ ਕੇ ਆਉਂਦਾ, ਸੰਗੀਤ ਬਣ ਕੇ ਆਉਂਦਾ, ਐਵੇਂ ਨਹੀਂ ਗੀਤਾ ਪ੍ਰਗਟ ਹੁੰਦੀ। ਧੰਨ ਗੁਰੂ ਨਾਨਕ ਦੇ ਅੰਦਰੋਂ ਅਕਾਲ ਪੁਰਖ ਪ੍ਰਗਟ ਹੁੰਦੇ ਨੇ, ਗੀਤ ਬਣ ਕੇ, ਸੰਗੀਤਕਾਰ ਬਣ ਕੇ। ਵਕਤ ਦਾ ਰਾਗ ਗਾਉਂਦੇ ਨੇ ਗੁਰੂ ਨਾਨਕ, ਵਕਤ ਦੀ ਰਾਗ ਨਹੀਂ ਗਾਉਂਦੇ। ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ, ਬਾਣੀ ਮਰਦਾਨੇ ਤੇ ਨਹੀਂ ਆਈ, ਗੁਰੂ ਨਾਨਕ ਤੇ ਆਈ ਹੈ, ਗਾਉਂਦੇ ਗੁਰੂ ਨਾਨਕ ਆਪ ਨੇ। ਮਰਦਾਨਾ ਸਿਰਫ ਰਬਾਬ ਵਜਾਉਂਦਾ, ਸਾਜ਼ ਵਜਾਉਂਦਾ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗ ਨਹੀਂ ਗਾਉਂਦੇ ਨੇ ਗੁਰੂ ਨਾਨਕ। ਕਦੀ ਸੋਰਠ ਪਏ ਗਾਉਂਦੇ ਨੇ, ਕਦੀ ਮਲਾਰ ਪਏ ਗਾਉਂਦੇ ਨੇ, ਕਦੀ ਭੈਰੋ ਗਾ ਰਹੇ ਨੇ, ਕਦੀ ਮਾਰੂ ਗਾ ਰਹੇ ਨੇ, ਕਦੀ ਮਾਂਝ ਗਾ ਰਹੇ ਨੇ, ਕਦੀ ਆਸਾ ਗਾ ਰਹੇ ਨੇ, ਕਦੀ ਗੌੜੀ ਗਾ ਰਹੇ ਨੇ, ਕਦੀ ਸਹੀ ਰਾਗ ਗਾ ਰਹੇ ਨੇ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗ ਨਹੀਂ ਗਾਉਂਦੇ ਨੇ। ਕੀਰਤਨ ਸੁਣਨਾ ਹੋਵੇ ਤੇ ਫਿਰ ਮਰਦਾਨੇ ਤੋਂ ਸੁਣ ਲੈਂਦੇ, ਪਰ ਜਦ ਬਾਣੀ ਨਾਜ਼ਲ ਆਉਂਦੀ ਹੈ ਤੇ ਗੁਰੂ ਨਾਨਕ ਨੂੰ ਨਾਜ਼ਲ ਆਉਂਦੀ ਹੈ, ਔਰ ਉਹ ਬਾਣੀ ਨਾਜ਼ਲ ਹੁੰਦੀ ਹੈ ਗੀਤ ਬਣ ਕੇ, ਸੰਗੀਤ ਬਣ ਕੇ। ਭਾਵੇਂ ਚੌਕ ਵਿੱਚ ਬੈਠ ਕੇ ਰਵਿਦਾਸ ਸਾਰਾ ਦਿਨ ਜੁੱਤੀਆਂ ਹੀ ਗੰਢਦਾ ਹੈ, ਪਰ ਪਰਮਾਤਮਾ ਜਦ ਉਸਦੇ ਹਿਰਦੇ 'ਚੋਂ ਵੀ ਪ੍ਰਗਟ ਹੁੰਦਾ ਹੈ ਗੀਤ ਬਣ ਕੇ, ਸੰਗੀਤ ਬਣ ਕੇ, ਰਵਿਦਾਸ ਦੀ ਸਾਰੀ ਬਾਣੀ ਗੀਤ ਦੇ 'ਚ ਹੈ, ਸੰਗੀਤ ਦੇ 'ਚ ਹੈ, ਹੈਰਾਨਗੀ ਆਉਂਦੀ ਹੈ। ਗੰਢਦਾ ਤੇ ਜੁੱਤੀਆਂ, ਇਹਨੂੰ ਸੰਗੀਤ ਕਿੱਥੋਂ ਆ ਗਿਆ? ਭਾਵੇਂ ਦਿਨ ਭਰ ਖੱਡੀ ਤੇ ਬੈਠ ਕੇ ਕਬੀਰ ਕੱਪੜੇ ਹੀ ਬਣਦਾ, ਪਰ ਜਦ ਰੱਬੀ ਕਲਾਮ ਅੰਦਰੋਂ ਪ੍ਰਗਟ ਹੁੰਦਾ ਹੈ ਗੀਤ ਬਣ ਕੇ, ਸੰਗੀਤ ਬਣ ਕੇ, ਕਬੀਰ ਦੀ ਸਾਰੀ ਬਾਣੀ ਗੀਤ ਦੇ 'ਚ ਹੈ, ਸੰਗੀਤ ਦੇ 'ਚ ਹੈ। ਸਾਰਾ ਦਿਨ ਭਾਵੇਂ ਕੱਪੜਿਆਂ ਨੂੰ ਹੀ ਛਿੰਬਦਾ ਹੈ, ਨਾਮ ਦੇ ਛਿੰਬ ਹੈ। ਲੋਕੀ ਸ਼ੂਦਰ ਕਹਿੰਦੇ ਨੇ, ਮੰਦਰ ਤੋਂ ਤੇ ਮਾਰ ਮਾਰ ਕੇ ਕੱਢ ਦਿੱਤਾ ਗਿਆ ਸੀ, ਜਿਸ ਮੰਦਰ 'ਚੋਂ ਮਾਰ ਮਾਰ ਕੇ ਕੱਢ ਦਿੱਤਾ ਗਿਆ ਸੀ, ਦਾਸ ਨੇ ਉਹ ਮੰਦਰ ਦੇਖਿਆ ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ 'ਤੇ।
उस कस्बे का नाम है औंडा, जिथे मंदिर है। बड़ा बुरी तरह मारिया इसनों ब्राह्मणा ने, तू शूदर है तो मंदिर विच किस तरह आ गया, क्यों आया? शूदर की असी छाया नहीं लेंदे, तू छाया नाल मंदिर भ्रष्ट किया, सारा मंदिर सानू धोना पड़ेगा, तू क्यों आ गया, किस तरह आ गया, मारिया? और गिला मिठा जिया करदा है नाम दे, सूद सूद कर मार उठायो, कहां करो बाप बैठला, हे मेरे बाप, हे मेरे बिठल, मैं की करा, मैनू शूदर शूदर आख के मारिया इन्होंने, शूदर शूदर आख के मैनू धक्के दिते ने इन्होंने। पर ये मंदिर दे पिछे जा बैठा, लंबी चौड़ी गाथा ना अर्ज करा, पिछे जा बैठा। पर गजब दी गल फेर दिया, ना मैं को देवरा पंडियन को पिछवा दिया, मंदिर का दरवाजा मूर्तियां का मूह नामदेव की तरफ हो गया। अजे तक मंदिर उस तरह ही है, अजे तक। गालवन में थानू 35 साल पुरानी गल दसा, कटक देच मैं किधरे पै बैठा, गुरु नानक देव जी ने हाजिया दे मन फिरा दिते, मक्का नहीं फिरिया। 35 साल पुरानी गल कर दो, तर्क बुद्धि मेरी बहुत ज्यादा सी, गल गल ते तर्क करना ते मेरी आदत सी। मैं कहा हाजिया दे मन घुमा दिते, दिमाग घुमा दिते, सोचनी फेर दी, बिल्डिंगा नहीं घूमदियां, पत्थर का मक्का नहीं घूमदा हुंदा। उन्हां दिन च दास बाबा बलवंत सिंह कोल गुरबाणी व्याकरण पढ़दा सी, ओह भी बैठे सन। जद कमरे च आए, जिंदगी च मैं पहली दफा ताड़ना ते एक गाल भी सुनी, नहीं तो मैनू अज तक किसी स्कूल दे च मास्टर ने भी ना ताड़ना कीती सी ना मारिया। ते मां बाप दा एक लौता लड़का होण कड़के उन मैं लाड नाल भरिया, लेकिन पहली दफा कड़क दी हुई गाल भी सुनी। ਅਖੇ ਮੂਰਖਾ ਤੂੰ ਇਹ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ? ਮੈਂ ਆਖਿਆ ਮੈਂ ਕੀ ਆਖਿਆ, ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ, ਫਿਰ ਫਿਰਿਆ ਮੱਕਾ ਕਲਾ ਦਿਖਾਈ, ਤੂੰ ਠੀਕ ਹੈ ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। तीजे दिन उन्होंने कथा की समाप्ति की थी, कहन लगे हजूर साहब चलना है। हजूर साहब का कोई प्रोग्राम नहीं सी, उदों उतों वैद्यनाथ धाम जाना सी, फिर कलकत्ते जाना सी, फिर पटना साहब पहुंचना सी, अचानक कहन लगे हजूर साहब जाना। मैं ठीक है, औरंगाबाद उतरे, उतों टैक्सी पकड़ी, हजूर साहब ले, हजूर साहब 40 मील रहिंदा है, रस्ते दे च कस्बा पैंदा है औंडा। ड्राइवर नूं कहण लगे इधर मुड़, ते मैं कहा बाबा जी हजूर साहब ते उस पासे सीधा रोड ते हो जा रहा है। कहण लगा तेरी अकल फिराणी है, इस वास्ते आया। औंडे गए, वो मंदिर देखिया, कहण लगे हुण देख इस मंदिर नूं देख, ये रबड़ का बनया हुआ है कि पत्थर का बनया है मंदिर, ये खिडौना है कि असली मंदिर है, पहाड़ नूं तराश के बनाया गया, फिरिया हुआ है कि नहीं, मंदिर का मूंह दूजे पासे, मूर्तियां का मूंह दूजे पासे। और ब्राह्मण आप साथी सुनांदे ने, फिर जिथे बाहर बैठ के कीर्तन किया सी नामदेव ने, उत्थे हुण थड़ा भी बना दिता है, हुण ब्राह्मण मनदे ने, हुण ब्राह्मण भी उस थड़े नूं मत्था टेकदा है। देख के मैं फिर भी बाबे होणां ने इह आखी, अकल तो अगे दी गल है। मैनूं कहण लगे अकल तो अगे दी गल है ते सच, पर तू बेअकली नाल कह रहे हैं, ये भी अजे तक मैनू याद है। ये गलत ठीक है कि अकल तो अगे की गल है, परमात्मा
ਅਕਲ ਤੋਂ ਅੱਗੇ ਦੀ ਗੱਲ ਹੈ। ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ। ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ। ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ ਤੇ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ 'ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਹੈਰਾਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ 'ਚ ਆਏ, ਬਖਸ਼ਿਸ਼ ਦੇ ਘਰ ਦੇ 'ਚ ਆਏ ਤੇ ਕਹਿਣ ਲੱਗੇ, ਨੰਦ ਲਾਲ ਬਹੁਤ ਖੁਸ਼ ਹਾਂ ਤੇਰੇ 'ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ ਜੋ ਬਹੁਤ ਪਿਆਰਾ ਹੋਵੇ। ਬਹੁਤ ਪਿਆਰਾ ਹੋਵੇ ਦੇਣ ਨੂੰ ਜੀ ਕਰਦਾ, ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ ਉਹਦਾ ਤਾਂ ਕੁਛ ਖੋ ਲੈਣ ਨੂੰ ਜੀ ਕਰਦਾ। ਜਿਸ ਨਾਲ ਕਰੜੀ ਦੁਸ਼ਮਣੀ ਹੋਵੇ ਜੀ ਕਰਦਾ ਇਹਦਾ ਸੁੱਖ ਖੋ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਇਹਦਾ ਮਾਣ ਸਨਮਾਨ ਖੋ ਲਈਏ, ਮੌਕਾ ਲੱਗ ਜਾਏ ਇਹਦੀ ਜਿੰਦ ਜਾਨ ਖੋ ਲਈਏ। ਦੁਸ਼ਮਣੀ ਹੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਦੇਣ ਨੂੰ ਜੀ ਕਰਦਾ, ਸੁੱਖ ਦੇ ਦਈਏ, ਆਰਾਮ ਦੇ ਦਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰ ਕਹਿੰਦੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ। ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ। ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਪਹਿਲੇ ਮੰਗਤਾ ਹੀ ਆਇਆ ਸੀ, ਮੰਗਾਂ ਨਾਲ ਭਰਿਆ ਹੋਇਆ, ਹਰ ਵਕਤ ਮੰਗਾਂ ਹੀ ਸਨ, ਹਰ ਵਕਤ ਕਾਮਨਾਵਾਂ ਹੀ ਸਨ। ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਮੰਗਤੇ ਦੀ ਤਰ੍ਹਾਂ ਆਇਆ ਸੀ, ਮੰਗਾਂ ਸਾਰੀਆਂ ਖਤਮ ਹੋ ਗਈਆਂ, ਅੱਜ ਮੈਂ ਬਾਦਸ਼ਾਹ ਹੋ ਗਿਆ, ਅੱਜ ਆਪ ਕਹਿੰਦੇ ਹੋ ਮੰਗ ਲਓ, ਅੱਜ ਆਪ ਕਹਿੰਦੇ ਹੋ ਮੰਗ ਲਓ। ਗਦਾਏ ਕੂਵੇ ਤੋਰਾ ਮੇਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤ ਵਾ ਜ਼ੌਕੇ ਕਜ ਕੁਲਾਹੀ ਨੇਸਤ। ਐ ਮੇਰੇ ਬਾਦਸ਼ਾਹ, ਜਿਹੜਾ ਇੱਕ ਦਫ਼ਾ ਤੁਹਾਡੀ ਗਲੀ ਚੋਂ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਠੁਕਰਾ ਦਿੰਦਾ। ਤੇ ਮੈਂ ਤੇ ਦਰ ਮਲ ਕੇ ਬੈਠਾ, ਮੈਨੂੰ ਕਿਹੜੀ ਕਿਸ ਚੀਜ਼ ਦੀ ਕਮੀ, ਮੈਂ ਤੇ ਬਾਦਸ਼ਾਹ ਬਣਿਆ ਬੈਠਾ ਤੁਹਾਡੀ ਸੰਗਤ ਕਰਕੇ, ਤੁਹਾਡੇ ਚਰਨਾਂ 'ਚ ਰਹਿਣ ਕਰਕੇ। ਅੱਜ ਆਪ ਕਹਿੰਦੇ ਹੋ ਕੁਛ ਮੰਗ ਲਓ, ਕੁਛ ਮੰਗ ਰਹੀ ਨਹੀਂ। ਅਮੀਰ ਖੁਸਰੋ ਇਸ ਨੂੰ ਇੰਜ ਕਹਿੰਦੇ ਨੇ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਦੁਆ ਕਹਿੰਦੇ ਨੇ ਅਰਦਾਸ ਨੂੰ। ਅਮੀਰ ਖੁਸਰੋ ਕਹਿੰਦੇ, ਖੁਦਾ ਹੁਣ ਤੇ ਮੇਰੇ ਹੱਥ ਹੀ ਨਹੀਂ ਉੱਠਦੇ ਕਿ ਮੈਂ ਅਰਦਾਸ ਕਰਾਂ ਤੇ ਤੇਰੇ ਕੋਲ ਕੁਛ ਮੰਗਾਂ। ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਹੀ ਮੰਗਾਂ ਮਿਟ ਗਈਆਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਦੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਬਾਅਦ ਹੁਣ ਹੋਰ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ, ਹੋਰ ਕੁਛ ਮੰਗਣ ਨੂੰ ਜੀ ਨਹੀਂ ਕਰਦਾ। ਪਤਾ ਹੈ ਸਤਿਗੁਰਾਂ ਨੇ ਕੀ ਆਖਿਆ, ਨੰਦ ਲਾਲ ਫਿਰ ਸਾਡੀ ਖੁਸ਼ੀ ਤੇ ਇਹੀ ਹੈ, ਤੈਨੂੰ ਕੁਛ ਦੇਈਏ, ਚਲ ਸਾਡੀ ਖੁਸ਼ੀ ਲਈ ਮੰਗ ਲੈ, ਸਾਡਾ ਮਨ ਖੁਸ਼ ਹੋ ਜਾਏ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਨਹੀਂ ਖਾ ਰਹੀ ਪੁੱਤ ਖਾ ਰਿਹਾ, ਪਰ ਮਾਂ ਖੁਸ਼ ਹੋ ਰਹੀ ਹੈ, ਖਾਂਦਾ ਤੇ ਪੁੱਤ ਪਿਆ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਖੁਸ਼ ਤੇ ਪੁੱਤਰ ਹੋ ਰਿਹਾ, ਖਾਂਦਾ ਤੇ ਪੁੱਤਰ ਪਿਆ, ਸਵਾਦ ਤੇ ਪੁੱਤਰ ਨੂੰ ਆ ਰਿਹਾ, ਪਰ ਖੁਸ਼ ਮਾਂ ਹੋ ਰਹੀ ਹੈ। ਸਿੱਖ ਦੀ ਖੁਸ਼ੀ ਕਈ ਦਫ਼ਾ ਗੁਰੂ ਦੀ ਖੁਸ਼ੀ ਬਣ ਜਾਂਦੀ। ਨੰਦ ਲਾਲ ਅੱਜ ਤੈਨੂੰ ਦੇ ਕੇ ਸਾਨੂੰ ਖੁਸ਼ੀ ਮਿਲੇਗੀ।

ਦਰਗਲੂ ਅਜ ਬੰਦ ਗਹੀਰਾ ਤੌਕ ਦੇ। ਮੁਗਲ ਕਾਲ ਵਿੱਚ ਜਿਹੜੇ ਗੁਲਾਮ ਵੇਚੇ ਜਾਂਦੇ ਸਨ, ਜਿਹੜੇ ਮਨੁੱਖ ਵੇਚੇ ਜਾਂਦੇ ਸਨ, ਉਹਨਾਂ ਦੇ ਗਲ ਵਿੱਚ ਇੱਕ ਪਟਾ ਪਾ ਦਿੱਤਾ ਜਾਂਦਾ ਸੀ, ਜਿਵੇਂ ਕੁੱਤੇ ਦੇ ਗਲ ਵਿੱਚ ਪਾਉਂਦੇ ਸਨ। ਉਸ ਪਟੇ ਨੂੰ ਤੌਕ ਕਹਿੰਦੇ ਸਨ, ਤੌਕ ਕਹਿੰਦੇ ਸਨ, ਵੀ ਇਹਦੇ ਗਲੇ ਵਿੱਚ ਤੌਕ ਪਿਆ ਹੋਇਆ। ਅਕਬਰ ਦੇ ਸਮੇਂ ਕਿਤਨੇ ਤੌਕ ਬਣਾਉਣੇ ਬੜੇ ਔਖੇ, ਕਿਉਂਕਿ ਲੱਖਾਂ ਦੀ ਫੌਜ ਉਸਨੂੰ ਰੱਖਣੀ ਪਈ ਸੀ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੋ ਗਿਆ ਸੀ। ਤਾਂ ਪਤਾ ਕੀ ਕਰਦਾ ਸੀ, ਇੱਥੇ ਮੋਂਡੇ ਦੇ ਦਾਗ ਲਾ ਦਿੰਦਾ ਸੀ, ਜਿਵੇਂ ਪਸ਼ੂਆਂ ਨੂੰ ਦਾਗ ਲਾਏ ਜਾਂਦੇ ਨੇ ਅੱਗ ਨਾਲ। ਕਬੀਰ ਨੇ ਉਸਦਾ ਜ਼ਿਕਰ ਵੀ ਕੀਤਾ, ਦਾਗੇ ਹੋਏ ਸੋ ਰਣਵੇਂ ਜੋ ਜੇ ਬਿਨ ਦਾਗੇ ਭੱਗ ਜਾਈ। ਦਾਗ ਦਿੱਤੇ ਜਾਂਦੇ ਸਨ ਅਤੇ ਦਾਗੇ ਹੋਏ ਨੂੰ ਦੇਖ ਕੇ ਕਹਿ ਦਿੱਤਾ ਜਾਂਦਾ ਸੀ ਗੁਲਾਮ ਹੈ, ਵਿਕਿਆ ਹੋਇਆ ਗੁਲਾਮ ਹੈ। ਉਸ ਤੋਂ ਪਹਿਲੇ ਗਲੇ ਦੇ ਤੌਕ ਪਾ ਦਿੱਤਾ ਜਾਂਦਾ ਸੀ, ਪਟਾ ਪਾ ਦਿੱਤਾ ਜਾਂਦਾ ਸੀ, ਗੁਲਾਮ ਹੈ, ਵਿਕਿਆ ਹੋਇਆ, ਕਿਸੇ ਦਾ ਖਰੀਦਿਆ ਹੋਇਆ। ਇਤਨੀ ਇਹ ਆਮ ਵਾਬਾ ਸੀ ਅਤੇ ਇਤਨੀ ਇਹ ਆਮ ਪ੍ਰਥਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਵ। ਇਹ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ ਗੁਲਾਮ, ਮੈਂ ਤੇਰਾ ਗੁਲਾਮ। ਲਾਲਾ ਗੁਲਾਮ ਨੂੰ ਕਹਿੰਦੇ ਨੇ। ਪਰਸ਼ੀਅਨ ਦੇ ਲਾਲੇ ਦੇ ਅਰਥ ਨੇ ਗੁਲਾਮ। ਭਾਰਤ ਨੂੰ ਜਦ ਗੁਲਾਮ ਕੀਤਾ ਤਾਂ ਅਫਗਾਨੀ ਲੋਕਾਂ ਨੇ ਭਾਰਤੀਆਂ ਨੂੰ ਲਾਲਾ ਜੀ ਕਹਿਣਾ ਸ਼ੁਰੂ ਕੀਤਾ, ਲਾਲਾ ਲਾਲਾ ਲਾਲਾ, ਗੁਲਾਮ ਗੁਲਾਮ ਗੁਲਾਮ। ਉਦੋਂ ਤੇ ਉਹਨਾਂ ਨੇ ਗੁਲਾਮ ਕਹਿਣਾ ਸ਼ੁਰੂ ਕੀਤਾ ਕਿਉਂਕਿ ਗੁਲਾਮ ਬਣਾ ਲਿਆ ਸੀ। ਪਰ ਗੁਲਾਮੀ ਇਤਨੀ ਕਬੂਲ ਹੋ ਗਈ, ਇਤਨੀ ਕਬੂਲ ਹੋ ਗਈ, ਹੁਣ ਆਪਣੇ ਆਪ ਨੂੰ ਲਾਲਾ ਜੀ ਲਾਲਾ ਜੀ ਕਹੀ ਜਾਂਦੇ, ਸਾਰੇ ਲਾਲਾ ਜੀ ਲਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ, ਇਹ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ, ਤੇਰਾ ਮੁੱਲ ਖਰੀਦਿਆ ਹੋਇਆ ਗੁਲਾਮ। ਬੜਾ ਮੈਂ ਭਾਗਾਂ ਵਾਲਾ ਤੇਰਾ ਗੁਲਾਮ, ਕਿਸੇ ਹੋਰ ਦਾ ਨਹੀਂ ਤੇਰਾ ਗੁਲਾਮ। ਕਹੋ ਕਬੀਰ ਗੁਲਾਮ ਘਰ ਕਾ ਜੇ ਆਏ ਭਾਵੇਂ ਮਾਰ ਭਗਤ ਕਬੀਰ। ਹੇ ਪ੍ਰਭੂ ਹੁਣ ਤੇਰੀ ਮਰਜ਼ੀ, ਅਸੀਂ ਤੇ ਤੇਰੇ ਗੁਲਾਮ, ਤੇਰੇ ਗੁਲਾਮ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸਵਾਗਾ, ਗੁਰ ਕੀ ਬਚਨੀ ਹਾਟ ਬਿਖਾਨਾ ਜਿਤਲਾ ਆਇਆ ਤਿਤਲਾ ਗਾ। ਅਸੀਂ ਤੇ ਗੁਰੂ ਦੀ ਦੁਕਾਨ ਤੇ ਆਪਣੇ ਆਪ ਨੂੰ ਵੇਚ ਦਿੱਤਾ, ਸਤਿਗੁਰੂਆਂ ਨੇ ਕਹਿੰਦੇ ਵੇਚ ਦਿੱਤਾ, ਖਰੀਦੇ ਗਏ ਗੁਲਾਮ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ। ਐ ਮੇਰੇ ਇਲਾਹੀ, ਐ ਮੇਰੇ ਗੁਰੂ, ਦੇਣਾ ਹੈ ਤੇ ਸ਼ੌਕ ਦੇ, ਸ਼ਰਧਾ ਦੇ, ਪਿਆਰ ਦੇ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਦਰਗਲੂ ਅਜ ਬੰਦ ਗਹੀਰਾ ਤੌਕ ਦੇ। ਮੇਰੇ ਗਲੇ ਵਿੱਚ ਬੰਦਗੀ ਦਾ ਪੱਟਾ ਪਾ ਲੇ, ਗੁਲਾਮ ਬਣਾ ਲੈ। ਦਰਗਲੂ ਅਜ ਬੰਦ ਗਹੀਰਾ ਤੌਕ ਦੇ। ਅਗਾਂਹ ਚੱਲ ਕੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ। ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਵੇਖ ਸਕਦੀਆਂ, ਇਹ ਤੇ ਮੇਰੇ ਕੋਲ ਹੈਗੀਆਂ ਨੇ, ਇਹ ਤੇ ਜਨਮ ਤੋਂ ਮਿਲੀਆਂ ਨੇ। ਉਹ ਅੱਖ ਜਿਹਦੇ ਨਾਲ ਪਰਮਾਤਮਾ ਮਿਲਦਾ ਦਿਖਾਈ ਦਿੰਦਾ, ਉਹ ਜੀਵਨ ਤੋਂ ਮਿਲਦੀ ਹੈ, ਸਾਧਨਾ ਤੋਂ ਮਿਲਦੀ ਹੈ, ਤਪੱਸਿਆ ਤੋਂ ਮਿਲਦੀ ਹੈ, ਭਗਤੀ ਤੋਂ ਮਿਲਦੀ ਹੈ, ਨਹੀਂ ਮਿਲਦੀ। ਇਹ ਤੇ ਜਨਮ ਤੋਂ ਮਿਲੀਆਂ, ਇਹਨਾਂ ਦੀ ਤੇ ਅਸੀਂ ਕੋਈ ਕੀਮਤ ਨਹੀਂ ਚੁਕਾਈ। ਇਸ ਵਾਸਤੇ ਮਨੁੱਖ ਇਹਨਾਂ ਅੱਖਾਂ ਦੀ ਇਤਨੀ ਕਦਰ ਵੀ ਨਹੀਂ ਕਰਦਾ। ਕਹਿੰਦੇ ਨੇ ਮਨੁੱਖ ਹੱਥਾਂ ਨੂੰ ਵੀ ਸਾਫ਼ ਰੱਖਦਾ, ਪੈਰਾਂ ਨੂੰ ਵੀ ਸਾਫ਼ ਰੱਖਦਾ, ਅੱਖਾਂ ਨੂੰ ਤੇ ਮਹਿਲਾ ਰੱਖਦਾ, ਨਜ਼ਰਾਂ ਤੇ ਮਹਿਲੀਆਂ ਆਉਂਦੀਆਂ। ਅੱਖਾਂ ਦੀ ਇਤਨੀ ਪਰਵਾਹ ਨਹੀਂ ਕਰਦਾ ਕਿ ਅੱਖਾਂ ਇਤਨੀਆਂ ਮਹਿਲੀਆਂ, ਔਰ ਅੱਖਾਂ ਦੀ ਮਹਿਲ ਬੜੀ ਦੂਰ ਤੱਕ ਜਾਂਦੀ ਹੈ। ਅੱਖਾਂ ਦੀ ਮਹਿਲ ਸਿਰਫ ਮਨੋਵਿਗਿਆਨਕ ਜਾਂ ਥੋੜ੍ਹੇ ਜਿਹਾ ਸੰਤ ਭਗਤਾਂ ਨੂੰ ਦਿਖਾਈ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖ ਲਿਆ ਸੀ, ਇਹ ਜੋ ਸਾਰਾ ਦਿਨ ਪਾਣੀ ਪਿਲਾਉਂਦਾ ਹੈ, ਸੇਵਾ ਕਰਦਾ ਹੈ, ਇਹ ਸੇਵਕ ਨਹੀਂ ਹੈ, ਭਗਤ ਨਹੀਂ ਹੈ, ਠੱਗ ਹੈ। ਇਹਦੀ ਅੱਖਾਂ ਦੱਸ ਰਹੀਆਂ, ਸੱਜਣ ਠੱਗ ਹੈ, ਸਿਰਫ ਦਿਖਾਈ ਦਿੰਦਾ ਸੱਜਣ, ਸਿਰਫ ਨਾਮ ਇਸਦਾ ਸੱਜਣ।

ਤੇ ਠੱਗ ਇਹਦੀ ਅੱਖਾਂ ਦੱਸਦੀਆਂ ਪਈਆਂ, ਇਹਦੀਆਂ ਨਜ਼ਰਾਂ ਦੱਸਦੀਆਂ ਪਈਆਂ। ਕੀ ਹੋਇਆ? ਹੱਥਾਂ ਨਾਲ ਸੇਵਾ ਕਰਦਾ ਪਿਆ, ਅੱਖਾਂ ਮੈਲੀਆਂ, ਮੇਲੀਆਂ ਨਜ਼ਰਾਂ ਨਾਲ ਸੇਵਾ ਕਰਦੇ। ਮੈਂ ਗੁਰਦੁਆਰਿਆਂ 'ਚ ਵੀ ਦੇਖੇ ਨੇ ਗੁਸਤਾਖੀ ਮਾਫ, ਔਖੇ ਨਾ ਮੇਲੀਆਂ ਅੱਖਾਂ ਵਾਲੇ। ਮੈਂ ਮੰਦਰਾਂ ਵਿੱਚ ਵੀ ਸੇਵਾ ਕਰਦੇ ਹੋਏ ਦੇਖੇ, ਅੱਖਾਂ 'ਤੇ ਮੈਲੀਆਂ ਨੇ, ਹੁਣ ਸੇਵਾਦਾਰ ਨੇ, ਅੱਖਾਂ 'ਤੇ ਮੈਲੀਆਂ ਨੇ। ਇਹਨਾਂ ਅੱਖਾਂ ਨੂੰ ਮਨੁੱਖ ਇਤਨਾ ਸੰਭਾਲ ਕੇ ਨਹੀਂ ਰੱਖਦਾ ਕਿ ਮੈਲੀਆਂ ਨਾ ਹੋਣ। ਹੱਥ ਵੀ ਧੋ ਲੈਂਦਾ, ਪੈਰ ਵੀ ਧੋ ਲੈਂਦਾ, ਅੱਖਾਂ ਵੀ ਸਾਫ ਕਰ। ਇੰਨੀਆਂ ਮੈਲੀਆਂ, ਇਤਨੀਆਂ ਮੈਲੀਆਂ, ਸਿਆਣੇ ਕਹਿ ਦਿੰਦੇ ਨੇ ਇਹਦੀ ਅੱਖ ਮੈਲੀ ਹੈ, ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਕਹਿੰਦੇ ਨੇ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਹਉ ਤਾਂ ਕਹਿ ਬਲ ਜਾ। ਜਿਹੜਾ ਆਪਣੀ ਅੱਖਾਂ ਨੂੰ ਧੋ ਲੈਂਦਾ, ਨਿਰਮਲ ਕਰ ਲੈਂਦਾ, ਸਭ ਕੁਝ ਸਾਫ ਦਿਖਾਈ ਦਿੰਦਾ, ਮੈਂ ਉਸ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਗੁਰੂ ਨਾਨਕ ਦੇਵ ਜੀ, ਮੈਂ ਉਸ ਤੋਂ ਬਲਹਾਰ ਨਹੀਂ ਜਾਂਦਾ। ਫੈਸਲਾ ਕਰੀ ਗਏ ਨਾ ਭਾਈ ਸਾਹਿਬ। ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਵੇਰੇ, ਐ ਮੇਰੇ ਇਲਾਹੀ, ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ। ਫਿਰ ਦੂਸਰੀ ਪੰਕਤੀ ਤੇ ਕਮਾਲ ਕਰ ਦਿੱਤਾ ਹੈ, ਯਾ ਇਲਾਹੀ ਚਸ਼ਮੇ ਬੀਨਾ ਏ ਵੇਰੇ, ਦਰ ਸਰਮ ਅਦ ਇਸ਼ਕ ਸੌਦਾ ਏ ਵੇਰੇ। ਇਸ ਸਿਰ ਦੇ ਉਹ ਇਸ਼ਕ ਦੇ, ਉਹ ਸ਼ਰਧਾ ਦੇ, ਉਹ ਭਾਵਨਾ ਦੇ ਕਿ ਸਾਰੇ ਕਹਿ ਦੇਣ ਨੰਦ ਲਾਲ ਪਾਗਲ ਹੈ, ਪਾਗਲ ਹੈ, ਪਾਗਲ ਹੈ, ਐ ਮੇਰੇ ਗੁਰਦੇਵ। ਅਜੇ ਤੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਆਲਮ ਫਾਜ਼ਲ ਕਹਿੰਦੇ ਨੇ। ਮੈਨੂੰ ਅਜੇ ਕਿਸੇ ਨੇ ਪਾਗਲ ਕਹਿਣਾ ਸ਼ੁਰੂ ਨਹੀਂ ਕੀਤਾ। ਭਗਤ ਪਾਗਲਾਂ ਜੈਸੇ ਦਿਖਾਈ ਦਿੰਦੇ ਨੇ, ਇਹ ਵੀ ਮੈਂ ਅਰਜ਼ ਕਰਾਂ ਆਮ ਬੰਦਿਆਂ ਨੂੰ। ਕਿਉਂ? ਉਹਨਾਂ ਦਾ ਰਹਿਣ ਸਹਿਣ, ਤਰਜ਼ੇ ਜ਼ਿੰਦਗੀ ਜਗਤ ਨਾਲ ਤਾਲਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਅਤੇ ਜਿਨ੍ਹਾਂ ਦਾ ਜੋੜ ਆ ਜਾਂਦਾ, ਭਗਤ ਕਹਿਣ ਦੀ ਲੋੜ ਵੀ ਕੀ ਹੈ? ਸੰਤ ਕਹਿਣ ਦੀ ਲੋੜ ਵੀ ਕੀ ਹੈ? ਫਕੀਰ ਕਹਿਣ ਦੀ ਲੋੜ ਵੀ ਕੀ ਹੈ? ਖਾਸ ਦ੍ਰਿਸ਼ਟੀ ਹੋਵੇ ਤਾਂ ਪਤਾ ਚੱਲ ਜਾਂਦਾ ਇਹਨਾਂ ਦੀ ਤਰਜ਼ੇ ਜ਼ਿੰਦਗੀ ਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰੀਆਂ ਦੀ ਤਰ੍ਹਾਂ ਦਿਖਾਈ ਦਿੰਦਿਆਂ ਹੋਇਆ ਸੰਸਾਰੀ ਨਹੀਂ ਆਉਂਦੇ। ਇੱਕ ਗਾਥਾ ਹੈ ਪੰਚਦਸ਼ੀ ਦੇ ਵਿੱਚ, ਇੱਕ ਬੋਧ ਭਿਕਸ਼ੂ ਜੋ ਅੱਠੇ ਪੈਰ ਧਿਆਨ ਸਾਧਨਾ 'ਚ ਰਹਿੰਦਾ ਸੀ, ਰਸਤੇ 'ਚ ਸੜਕ 'ਚ ਬੈਠਾ, ਆਉਂਦੇ ਜਾਂਦੇ ਜੋ ਲੋਕ ਉਸਨੂੰ ਭਿਕਸ਼ਾ ਦੇ ਦਿੰਦੇ ਸਨ, ਉਸ ਨਾਲ ਉਸਦੀ ਉਪਜੀਵਿਕਾ ਚੱਲਦੀ ਸੀ। ਵਕਤ ਦਾ ਰਾਜਾ ਵੀ ਰੋਜ਼ ਰੱਥ 'ਤੇ ਬੈਠ ਕੇ ਲੰਘਦਾ ਸੀ, ਰਾਜ ਮਹਿਲਾਂ ਤੋਂ ਰਾਜ ਸਭਾ ਵਿੱਚ ਜਾਂਦਾ ਸੀ ਉਸੇ ਰਸਤੇ ਤੋਂ। ਮਨ ਵਿੱਚ ਰਾਜੇ ਦੇ ਖਿਆਲ ਆਇਆ, ਭਜਨੀਕ ਬੜਾ ਹੈ, ਲਿਵਲੀਨ ਰਹਿੰਦਾ ਹੈ, ਹਰ ਵਕਤ ਸੁਰਤ ਦੀ ਇਕਾਗਰਤਾ ਵਿੱਚ ਰਹਿੰਦਾ ਹੈ, ਇਹਨੂੰ ਆਪਣੇ ਮਹਿਲਾਂ 'ਚ ਬੁਲਾ ਲਿਆ, ਦਾਵਤ ਦੇ ਦਿਆਂ, ਕੁਝ ਦਿਨ ਸਾਡੇ ਮਹਿਲਾਂ 'ਚ ਰਹੇ, ਦੋ ਚਾਰ ਦਿਨ, ਅੱਠ ਦਸ ਦਿਨ। ਇਹ ਮਨ ਵਿੱਚ ਸੋਚ ਲਿਆ ਬਈ ਰਾਜ ਸਭਾ ਤੋਂ ਵਾਪਸੀ 'ਤੇ ਆਉਂਦੇ ਹਾਂ, ਪ੍ਰਾਰਥਨਾ ਕਰਾਂਗਾ, ਕਵਾਂਗਾ। ਵਾਪਸ ਆ ਰਿਹਾ, ਝੁੱਗੀ ਕੋਲ ਇਸਨੇ ਰੱਥ ਰੁਕਵਾਇਆ, ਉਤਰਿਆ, ਹੱਥ ਜੋੜ ਕੇ ਆਖਿਆ, ਸੰਤ ਜੀ ਕੁਛ ਦਿਨ ਸਾਡੇ ਗ੍ਰਹਿ ਦੇ 'ਚ ਰਹੋ, ਕੁਛ ਦਿਨ। ਉਹ ਸਾਧੂ ਇੱਕਦਮ ਖੜਾ ਹੋ ਗਿਆ, ਕਹਿੰਦਾ ਚਲੋ। ਰਾਜੇ ਦੀ ਅੱਧੀ ਸ਼ਰਧਾ ਟੁੱਟ ਗਈ, ਕਹਿੰਦਾ ਲੈ, ਕਿਤੇ ਨਾਜ ਨਖਰੇ ਕੁਝ ਕੀਤੇ ਹੀ ਨਹੀਂ। ਜਿੰਨੇ ਚਿਰ ਤੱਕ ਬੰਦਾ ਨਾਜ ਨਖਰੇ ਕਰੇ ਨਾ, ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਇਸ ਵਾਸਤੇ ਬੜੇ ਬੜੇ ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਿਕ ਸੰਤ ਨਹੀਂ ਆਉਂਦੇ, ਗੁਸਤਾਖੀ ਨਾਲ ਸਰਲ ਨਹੀਂ ਆਉਂਦੇ, ਬੜੇ ਬਿਖਮ ਆਉਂਦੇ ਨੇ, ਬਹੁਤ ਬਿਖਮ ਆਉਂਦੇ ਨੇ, ਸਰਲ ਨਹੀਂ ਆਉਂਦੇ, ਸਾਦੇ ਨਹੀਂ ਆਉਂਦੇ। ਪਰ ਰਾਜੇ ਦੀ ਸ਼ਰਧਾ ਟੁੱਟ ਗਈ, ਹੈਂ, ਇਹ ਤਾਂ ਸਹੀ ਉਡੀਕੇ ਸੀ, ਕਦੋਂ ਮੈਂ ਦਾਵਤ ਦੇਵਾਂ ਅਤੇ ਚਲੀਏ ਮਹਿਲਾਂ 'ਚ, ਇਹ ਤਾਂ ਸਹੀ ਉਡੀਕੇ ਸੀ। ਮੈਂ ਕਿਹਾ ਤਾਂ ਖੜਾ ਹੋ ਗਿਆ,
ਕਹਿ ਚੁੱਕਿਆ ਸੀ ਰਾਜਾ, ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹੀਨ ਸਮਝੀ, ਲੇਕਿਨ ਸ਼ਰਧਾ ਉਸਦੀ ਅੱਧੀ ਟੁੱਟ ਗਈ। ਬਿਠਾ ਲਿਆ ਰਾਤ 'ਚ, ਮਹਿਲਾਂ 'ਚ ਲੈ ਗਿਆ, ਜਿਹੜਾ ਮਹਿਮਾਨ ਖਾਨਾ ਸੀ ਉਹਦੇ 'ਚ ਠਹਿਰਾਇਆ, ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਧੇ। ਫਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਿਲਵਾਏ ਸਨ ਉਹ ਦਿੱਤੇ, ਵੀ ਇਹ ਪਹਿਨ ਲੈ ਤੂੰ। ਉਹਨੇ ਉਹ ਵੀ ਪਾ ਲਿਆ, ਉਹ ਕੀਮਤੀ ਕੱਪੜੇ ਵੀ ਪਹਿਨਦੇ। ਰਾਤ ਨੂੰ ਬੜੇ ਸੁੰਦਰ ਸੇਜਾ ਤੇ ਉਹ ਸੁੱਤਾ, ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਹੱਈਆ ਰਾਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਕੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ, ਇਹਦੇ ਅੰਦਰ ਸ਼ਰਧਾ ਨਹੀਂ ਰਹੀ, ਸੰਤ ਨੂੰ ਦਿਸ ਪਿਆ। ਮੈਂ ਹੁਣੇ ਹੀ ਅਰਜ਼ ਕੀਤੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਕੁਝ ਦੱਸ ਦਿੰਦੀਆਂ। ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ, ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ, ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ। ਜੋ ਮੈਂ ਕੱਪੜੇ ਪਹਿਨਣ ਉਹੀ ਤੁਸੀਂ ਪਹਿਨਣ, ਜੋ ਮੈਂ ਖਾਧਾ ਹੈ ਉਹੀ ਤੁਸੀਂ ਖਾਧਾ ਹੈ, ਜਿਸ ਤਰ੍ਹਾਂ ਦੇ ਮਹਿਲਾਂ 'ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ 'ਤੇ ਮੈਂ ਸੁੱਤਾਂ ਤੁਸੀਂ ਸੁੱਤੇ ਹੋ, ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਅਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਸਿਰ ਨਹੀਂ ਚੁੱਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜਿਆ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਤੁਸੀਂ ਦੱਸੋ। ਸੰਤ ਕਹਿਣ ਲੱਗਾ, ਦੱਸਾਂਗਾ ਤੇ ਸਹੀ ਪਰ ਇੱਥੇ ਨਹੀਂ, ਬਾਹਰ ਚੱਲ ਕੇ। ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ, ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ, ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, ਅੱਠ ਦਸ ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲ ਵਸਤੂ ਦਾ ਰਾਜਾ ਸੀ, 35-40 ਪਿੰਡ ਸਨ ਛੋਟੇ ਛੋਟੇ, ਹੋਰ ਕੁਛ ਵੀ ਨਹੀਂ ਸੀ। ਗਾਲਬਨ 3-4 ਫਰਲਾਂਗ ਜਦ ਚਲੇ, ਰਾਜਾ ਕਹਿੰਦੇ ਦੱਸੋ, ਬਹੁਤ ਦੂਰ ਆ ਗਏ, ਤੁਹਾਡੇ ਸਾਡੇ 'ਚ ਫਰਕ ਕੀ ਹੈ? ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ। ਪੂਰਾ ਮੀਲ ਚੱਲ ਰਿਹਾ, ਹੁਣ ਰਾਜਾ ਫਿਰ ਪੁੱਛਦਾ, ਹੁਣ ਤਾਂ ਦੱਸੋ, ਮੈਂ ਤਾਂ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚੱਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਿਆ, ਹੁਣ ਤਾਂ ਦੱਸੋ। ਸੰਤ ਕਹਿੰਦਾ ਦੱਸਾਂਗਾ ਅੱਗੇ। 2 ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚੱਲਿਆ ਨਹੀਂ ਸੀ ਰਾਜਾ, ਰੱਥ 'ਤੇ ਸਵਾਰੀ ਕਰਦਾ ਸੀ। ਆਖਣ ਲੱਗਾ ਸੰਤ ਜੀ ਹੁਣ ਤਾਂ ਦੱਸੋ। ਕਹਿਣ ਲੱਗੇ ਥੋੜ੍ਹੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ, ਚੱਲਦਿਆਂ ਚੱਲਦਿਆਂ ਥੋੜ੍ਹੀ ਦੂਰ 'ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤਾਂ ਦੱਸੋ। ਸੰਤ ਕਹਿੰਦੇ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜ ਪਾਠ ਇੱਥੇ ਤੱਕ ਹੈ, ਮੇਰਾ ਰਾਜ ਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ। ਸੰਤ ਕਹਿਣ ਲੱਗਾ ਤੇਰੇ ਅਤੇ ਮੇਰੇ 'ਚ ਇਹੀ ਫਰਕ ਹੈ, ਤੇਰੇ ਮਹਿਲ ਪਿੱਛੇ ਨੇ, ਮੇਰੇ ਅੱਗੇ ਨੇ, ਤੇਰਾ ਸਭ ਕੁਛ ਪਿੱਛੇ ਹੈ, ਮੇਰਾ ਸਭ ਕੁਛ ਅੱਗੇ ਹੈ। ਜਿੱਥੋਂ ਤੇਰਾ ਸਭ ਕੁਛ ਖਤਮ ਹੁੰਦਾ ਹੈ ਉਸੇ ਜਗ੍ਹਾ ਤੋਂ ਮੇਰਾ ਸਭ ਕੁਛ ਸ਼ੁਰੂ ਹੁੰਦਾ ਹੈ। ਜਾ ਤੇਰੇ ਮਹਿਲ ਛੱਡੇ, ਕੱਪੜੇ ਉਤਾਰ ਕੇ ਪਰੇ ਸੁੱਟ ਦਿੱਤੇ, ਆਪਾਂ ਚਲੇ ਅੱਗੇ, ਤਾਂ ਤੇਰੇ ਮੇਰੇ 'ਚ ਹੀ ਫਰਕ ਹੈ। ਤੂੰ ਅੱਗੇ ਨਹੀਂ ਆ ਸਕਦਾ, ਪਿੱਛੇ ਮੁੜ ਸਕਦਾ, ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ, ਅਗਾਂਹ ਜਾਂਦੇ ਹੁੰਦੇ। ਅਗਾਂਹ ਕੂ ਤਰਾਂਗ, ਪਿੱਛਾ ਫੇਰ ਨਾ ਮੋੜਾ,
ਨਾਨਕ ਸਿੰਘ ਇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ? ਬੰਦਾ ਆ ਗਿਆ ਗੁਰਦੁਆਰੇ, ਸੁਰਤ ਪਿੱਛੇ ਕਾਰੋਬਾਰ ਜਾ ਰਹੀ ਹੈ, ਕਮ ਸੇ ਕਮ ਇੱਕ ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ, ਸ਼ਬਦ ਦੇ ਨਾਲ ਜੋੜ, ਇੱਕ ਅੱਧੇ ਘੰਟੇ ਲਈ ਤੇ ਕਰ। ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਚ, ਕਾਰੋਬਾਰ ਦੇ ਚ, ਘਰ ਦੇ ਚ ਸੁਰਤ ਪਿੱਛੇ ਜਾਂਦੀ ਹੈ, ਅੱਗੇ ਨਹੀਂ ਜਾਂਦੀ। ਸਾਹਿਬ ਕਹਿੰਦੇ ਨੇ ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜਾ। ਪਿੱਛੇ ਤੇ ਸਾਡਾ ਸੰਸਾਰ ਹੈ, ਅੱਗੇ ਨਿਰੰਕਾਰ ਹੈ। ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ, ਕਰਤਾਰ ਤੇ ਅੱਗੇ। ਪਿੱਛੇ ਤੇ ਸਾਡਾ ਕਾਰੋਬਾਰ ਹੈ, ਨਿਰੰਕਾਰ ਦੀ ਦੁਨੀਆਂ ਤੇ ਅੱਗੇ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜਾ, ਨਾਨਕ ਸਿੰਘ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਐ ਮੇਰੇ ਪਾਤਸ਼ਾਹ, ਯਾ ਇਲਾਹੀ ਚਸ਼ਮੇ ਬੀ ਨਾ ਏ ਬਿਦੇ ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ। ਉਹ ਪਿਆਰ ਦੇ, ਉਹ ਇਸ਼ਕ ਦੇ, ਉਹ ਭਾਵਨਾ ਦੇ, ਉਹ ਸ਼ਰਧਾ ਦੇ, ਇੱਕ ਦਫ਼ਾ ਸਾਰੇ ਕਹਿ ਦੇਣ ਨੰਦ ਲਾਲ ਸੁਦਾਈ ਹੋ ਗਏ, ਪਾਗਲ ਹੋ ਗਏ। ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਆਲਮ ਪਾਗਲ ਕਹਿੰਦੇ ਨੇ, ਪੰਡਿਤ ਕਹਿੰਦੇ ਨੇ, ਮਹਾਂਵਿਦਵਾਨ ਕਹਿੰਦੇ ਨੇ। ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ, ਹੈਰਾਨਗੀ ਦੀ ਗੱਲ। ਚੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ, ਇਸ ਦੌਰ ਵਿੱਚ ਸ਼ਰਧਾਲੂ ਹੋਣਾ ਬੜਾ ਔਖਾ ਹੋ ਗਿਆ। ਬਹੁਤੇ ਸ਼ਰਧਾਲੂ ਨੂੰ ਲੋਕੀ ਪਾਗਲ ਕਹਿਣ ਲੱਗ ਪੈਂਦੇ, ਬਹੁਤੇ ਸ਼ਰਧਾਲੂ ਨੂੰ ਲੋਕੀ ਭੋਲਾ ਕਹਿਣ ਲੱਗ, ਔਖਾ ਹੋਣਾ। ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ, ਬਹੁਤ ਛੋਟੀਆਂ ਛੋਟੀਆਂ ਗੱਲਾਂ। ਹਜ਼ਾਰਾਂ ਦਫ਼ਾ ਰੱਬ ਦੀ ਕਥਾ ਸੁਣੀ ਹੋਵੇ, ਗੁਰਬਾਣੀ ਦੀ ਵਿਚਾਰ ਸੁਣੀ ਹੋਵੇ, ਕਿਤੇ ਮਾੜੀ ਜਿਹੀ ਸ਼ਰਧਾ ਬਣਦੀ ਹੈ, ਇੱਕੋ ਹੀ ਮਨੁੱਖ ਦੇ ਕਿਧਰੇ ਦੋ ਬੋਲ ਅਸ਼ਰਧਾ ਬਾਰੇ ਸੁਣ ਲਈਏ, ਸ਼ਰਧਾ ਟੁੱਟ ਜਾਂਦੀ। ਕੀ ਸ਼ਰਧਾ ਹੈ ਮਨੁੱਖਾਂ ਦੀ? ਕੁਛ ਵੀ ਨਹੀਂ, ਕੱਚੀ ਕੰਧ ਤੇ ਖੜੀ ਹੈ। ਤੋ ਲਫ਼ਜ਼ ਬਣੀ ਬਣਾਈ ਸ਼ਰਧਾ ਨੂੰ ਤੋੜ ਕੇ ਰੱਖ ਦਿੰਦੇ। ਇੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸ਼ਰਧਾ ਐਵੇਂ ਕੱਚੀ ਕੰਧ ਵਰਗੀ ਹੈ, ਕਲਰੀ ਕੰਧ ਵਰਗੀ ਹੈ, ਕੁਛ ਵੀ ਨਹੀਂ, ਮਾੜਾ ਜਿਹਾ ਧੱਕਾ ਦਿੱਤਾ ਤੇ ਗਈ। ਮੈਂ ਫਿਰ ਦੁਹਰਾਵਾਂ, ਇਸਦਾ ਖੁਲਾਸਾ ਮੈਂ ਕੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਾਂ ਹੋ ਗਿਆ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਦ੍ਰਿਸ਼ਟੀ ਚਾਹੀਦੀ ਹੈ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ। ਦ੍ਰਿਸ਼ਟੀ ਗਿਆਨ ਹੈ, ਸਮਝ ਹੈ, ਅਕਲ ਹੈ, ਸ਼ਰਧਾ ਪੈਰ ਨੇ, ਭਾਵਨਾ ਪੈਰ ਹੈ, ਪਿਆਰ ਪੈਰ। ਪੈਂਡਾ ਪਿਆਰ ਨਾਲ ਤੈਅ ਹੁੰਦਾ, ਸ਼ਰਧਾ ਨਾਲ ਤੈਅ ਹੁੰਦਾ, ਅਕਲ ਨਾਲ ਨਹੀਂ। ਅਕਲ ਨਾਲ ਪੈਂਡਾ ਦਿਖਾਈ ਦਿੰਦਾ, ਮੰਜ਼ਿਲ ਦਿਖਾਈ ਦਿੰਦੀ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਨੇ, ਸ਼ਰਧਾ ਬਿਲਕੁਲ ਨਹੀਂ ਹੈ, ਭਾਵਨਾ ਬਿਲਕੁਲ ਨਹੀਂ ਹੈ, ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਚੋਟੀ ਦਾ ਗਿਆਨੀ ਹੋਵੇ, ਉਰਾਰ ਹੀ ਰਹਿ ਜਾਏਗਾ, ਕੁਛ ਵੀ ਨਹੀਂ। ਹਿਰਦਾ ਵੀ ਕਠੋਰ ਹੋਵੇਗਾ, ਬੜਾ ਕਠੋਰ ਹੋਵੇਗਾ। 5000 ਸਾਲ ਤੱਕ ਬ੍ਰਾਹਮਣਾਂ ਨੇ ਜੋ ਚੋਟੀ ਦੇ ਵਿਦਵਾਨ ਸਨ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ। ਬੜਾ ਚੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ, ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ ਮਾਸੂਮ ਬੱਚਿਆਂ ਦਾ। ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ, ਬਗਲ ਵਿੱਚ ਕੁਰਾਨ, ਕੁਰਾਨ ਪੂਰੀ ਕੰਠ ਹਾਫਿਜ਼ ਸੀ, ਅਰਥ ਬੋਧ ਆਉਂਦਾ ਸੀ, ਹਦੀਸਾਂ ਪੜਾਉਂਦਾ ਸੀ, ਬੜਾ ਵਿਦਵਾਨ ਚੋਟੀ ਦਾ, ਹੱਥ ਦੇ ਤਸਬੀਹ। ਜਦ ਸੂਬਾ ਸਰਹੰਦ ਨੇ ਇਹ ਆਖਿਆ, ਇਸਲਾਮ ਇਹ ਕਹਿੰਦਾ, ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੋਲਣਾ ਚਾਹੀਦਾ, ਖੁਦਾ ਮਾਫ ਨਹੀਂ ਕਰੇਗਾ। ਉਹ ਨਵਾਬ ਕਾਜ਼ੀ ਨੂੰ ਕਹਿੰਦਾ, ਕੀ ਕਰੀਏ, ਕੀ ਕਰੀਏ, ਇਹਨਾਂ ਬੱਚਿਆਂ ਦਾ ਕੀ ਕਰੀਏ? ਕਾਜ਼ੀ ਕਹਿੰਦਾ, ਖੂਨ ਡੋਲਣ ਦੀ ਕੀ ਲੋੜ ਹੈ, ਕੋ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦੋ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ। ਰਸਤੇ ਤੇ ਚੱਲਣ ਦੀ ਤੋਫੀਕ ਕੋਈ ਨਹੀਂ, ਸ਼ਰਧਾ ਤੇ ਹੈ ਹੀ ਕੋਈ ਨਹੀਂ, ਭਾਵਨਾ ਤੇ ਹੈ ਹੀ ਕੋਈ ਨਹੀਂ, ਪ੍ਰੇਮ ਤੇ ਹੈ ਕੋਈ, ਸੰਬੰਧ ਤੇ ਪ੍ਰੇਮ ਨਾਲ ਜੁੜਦੇ ਨੇ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ ਬੁਲਾਰੇ ਲਿਖਾਰੀ
ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਹੈ ਇਹ ਤਾਂ ਚੱਲ ਹੀ ਨਹੀਂ ਸਕਦਾ, ਉੱਥੇ ਬੈਠਾ ਰਹੇਗਾ, ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ। ਪਰ ਪੈਰ ਹੈਗੇ ਨੇ, ਅੱਖਾਂ ਨਹੀਂ। ਯਕੀਨ ਜਾਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ। ਸੂਰਦਾਸ ਅੰਮ੍ਰਿਤਸਰ ਪਹੁੰਚ ਗਿਆ ਸੀ, ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ, ਭਟਕ ਭਟਕ ਕੇ, ਬਾਹਰ ਦੀਆਂ ਅੱਖਾਂ ਇਸਦੇ ਕੋਲ ਨਹੀਂ ਸਨ। ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਭਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ, ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ, ਸੂਝ ਸਮਝ ਪਰਮਾਤਮਾ ਦੇ ਨਹੀਂ ਹੈ, ਸਿਰਫ ਭਾਵਨਾ ਪਿਆਰ ਤੇ ਸ਼ਰਧਾ, ਯਕੀਨ ਜਾਣੋ ਪਹੁੰਚ ਜਾਂਦਾ ਹੈ, ਮਨੁੱਖ ਪਹੁੰਚ ਜਾਂਦਾ ਹੈ। ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲ੍ਹਾਂਗਾ। ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ, ਦਸ ਦੇਵ ਕਥਾ ਤੋਂ ਨੌ ਤੁਹਾਡੇ ਚਰਨ ਪਰਸਾਂਗੇ, ਉਹਦੇ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕ ਦੀ ਸਮਾਂ, ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ, ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ, ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ। ਔਰ ਸਾਫ਼ ਕਹਿ ਦਿੱਤਾ ਕਲਗੀਧਰ ਪਾਤਸ਼ਾਹ, ਸੱਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਣ ਇਹ ਤੋ ਬ੍ਰਿੰਦ ਬਰਾਤ ਜਨਾਵਰ, ਏਕ ਬੈਰਾਗ ਬਿਨਾਂ ਸਭ ਠੀਕ ਹੈ। ਭਰਤਰੀ ਕਹਿੰਦਾ ਹੈ, ਬੰਦਾ ਗਿਆਨੀ ਹੈ, ਦਾਨੀ ਹੈ, ਬੜਾ ਕੁਛ ਕਰਦਾ ਹੈ, ਪਿਆਰ ਨਹੀਂ ਹੈ ਇਹਦਾ, ਸਭ ਕੁਛ ਇੰਜ ਹੈ। ਉਹ ਬਰਾਤ ਜਿਹਦੇ 'ਚ ਲਾੜਾ ਹੀ ਕੋਈ ਨਹੀਂ, ਲਾੜਾ ਹੀ ਕੋਈ ਨਹੀਂ, ਇਸ ਬਰਾਤ ਦੇ ਕੀ ਮਹੀਨੇ ਰੱਖਦੀ, ਕੀ ਮਹੀਨੇ ਰੱਖਦੀ ਹੈ ਬਰਾਤ, ਲਾੜਾ ਹੀ ਕੋਈ ਨਹੀਂ। ਇੱਕ ਬੈਰਾਗ ਬਿਨਾ ਸਭ ਠੀਕ ਹੈ, ਇੱਕ ਰੱਬੀ ਪਿਆਰ ਤੋਂ ਬਿਨਾ ਸਭ ਫਿੱਕੇ ਨੇ। ਸਾਰਾ ਗਿਆਨ ਫਿੱਕਾ, ਸਾਰਾ ਧਿਆਨ ਫਿੱਕਾ, ਸਾਰੀ ਸੇਵਾ ਫਿੱਕੀ, ਦਾਨ ਦੇ 'ਚੋਂ ਵੀ ਹੰਕਾਰ ਦੀ ਬੂਹ ਆਵੇਗੀ, ਨਿਰੰਕਾਰ ਦੀ ਝਲਕ ਨੇ ਪੈਦਾ ਹੋਵੇਗੀ। ਸਾਹਿਬ ਰਹਿਮਤ ਕਰਨ, ਸਾਡੀ ਸ਼ਰਧੀ ਜੋ ਹੈ ਝੋਲੀ ਨੂੰ ਸ਼ਰਧਾ ਨਾਲ ਭਰਨ, ਭਾਵਨਾ ਨਾਲ ਭਰਨ। ਇਹਦਾ ਖੁਲਾਸਾ ਫਿਰ ਪੁੱਲ ਚੁੱਕ ਦੀ ਸ਼ਮਾਂ, ਫਤਿਹ ਪ੍ਰਾਪਤ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: इको एक हरमन प्यारा ग्रोसरी स्टोर फ्रूटी कहना जिना दे प्राइसेस होलसेल नालों भी घट हैं। राजन मैंगोज अते इंडियन मैंगोज हुण फ्रूटी कहना दिया सारिया लोकेशंस ते अवेलेबल हैं। इस हफ्ते दे स्पेशल हैं 3 जुलाई तो 8 जुलाई तक लार्ज साइज चेरीज 3.48 pound, 4 किलो राजन हिडन मैंगोज 16.99 दा बॉक्स, 10 pound स्नो बॉय रसल पटेरोज 3 ounces दा बैग, अते साबत लाल मसर 2.99 दा बैग।
1: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰਦੇ ਹੀ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ 'ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏਗੀ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ। ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲ ਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ। ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ। ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ, ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹੱਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਹਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ। ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
2: ਬਾਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵੇ।
1: ਕਹਿੰਦੇ, ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਛੇਵੀਂ ਸੰਤਾਨ ਨੇ। ਛੇਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਾਰ ਬੇਟੇ ਔਰ ਇੱਕ ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜ੍ਹੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਦੇ ਹਾਂ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਹਾਂ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ ਧਾਏ ਦਾ ਅਰਥ ਆਪਾਂ ਸਮਝਦੇ ਹਾਂ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ, ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ, ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਏ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨ ਹੈ, ਜਿਹਨੂੰ ਆਪਾਂ ਪਟਨਾ ਸਾਹਿਬ, ਢਾਕਾ, ਅਸਾਮ ਦਾ ਜ਼ਿਕਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨਹੀਂ, ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ

0: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੇ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਂ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐਂ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਜਿੱਥਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੇ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿਣਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਨੀ ਦੇਖੋ। ਉਹਨੇ ਕਿਹਾ ਵੀ ਉਹਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਕਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ। ਯਕੀਨ ਬੜੀ ਵੱਡੀ ਚੀਜ਼ ਹੈ।
1: You're listening to KRPI 1550 Radio, Ferndale, Washington.